ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ ਬੈਂਡ 101.1 ਮੈਗਾਹਰਟਜ਼ ਤੇ ਅੱਜ ਦਿਨ ਸੋਮਵਾਰ ਸੱਖ ਸੰਵਤ 1948 ਈਸਵੀ ਦੇ ਜੇਠ ਮਹੀਨੇ ਦੀ ਅੱਜ 17 ਤਾਰੀਖ ਅਤੇ ਈਸਵੀ ਸੰਨ 2026 ਜੂਨ ਮਹੀਨੇ ਦੀ ਅੱਜ 8 ਤਾਰੀਖ ਏ। ਸਾਡੀ ਸਟੂਡੀਓ ਦੀ ਘੜੀ ਮੁਤਾਬਕ ਸਮਾਂ ਜੀ 5:58 ਅਤੇ 25 ਸਕਿੰਟ ਦਾ ਸ਼ੁਰੂ ਕਰਨ ਜਾ ਰਿਹਾ ਸਾਡੀ ਅੱਜ ਦੀ ਇਹ ਪ੍ਰਸਾਰਣ ਸਭਾ। ਅੱਜ ਦੇ ਇਸ ਪ੍ਰਸਾਰਣ ਸਭਾ ਵਿੱਚ ਤੁਹਾਡਾ ਸਾਰਿਆਂ ਦਾ ਹੀ ਸਵਾਗਤ ਏ।

ਤੁਸੀਂ ਟਿਊਨ ਕੀਤਾ ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ ਬੈਂਡ 101.1 ਮੈਗਾ ਹਰਟਸ ਤੇ। ਹੁਣ ਤੋਂ ਥੋੜੀ ਦੇਰ ਬਾਅਦ ਯਾਨੀ ਕਿ 6 ਵਜੇ ਸੁਣਗੇ ਹਿੰਦੀ ਵਿਚ ਖਬਰਾਂ ਦਾ ਬੁਲੇਟਿਨ ਔਰ 6:05 ਤੇ ਅੰਗਰੇਜ਼ੀ ਵਿਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। ਸੋ ਸੁਣਦੇ ਹਾਂ ਜੀ ਹਿੰਦੀ ਵਿਚ ਖਬਰਾਂ ਹੁਣ ਤੋਂ ਥੋੜੀ ਦੇਰ ਬਾਅਦ।

ਹੁਣੇ ਤੁਸੀਂ ਸੁਣ ਰਹੇ ਸੀ ਅੰਗਰੇਜ਼ੀ ਵਿੱਚ ਇਹ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। ਆਕਾਸ਼ਵਾਣੀ FM ਬਠਿੰਡਾ FM ਬੈਂਡ 101.1 ਮੈਗਾਹਰਟਜ਼ ਤੇ ਆਓ ਇੱਕ ਨਜ਼ਰ ਮਾਰਦੇ ਹਾਂ ਸਾਡੇ ਅੱਜ ਪ੍ਰਸਾਰਿਤ ਅਤੇ ਰਿਲੇਅ ਕੀਤੇ ਜਾਣ ਵਾਲੇ ਪ੍ਰੋਗਰਾਮਾਂ ਉੱਪਰ ਤੇ ਉਹਨਾਂ ਦੇ ਪ੍ਰਸਾਰਣ ਸਮੇਂ ਤੇ।

ਹੁਣ ਤੋਂ ਥੋੜ੍ਹੀ ਦੇਰ ਬਾਅਦ ਯਾਨੀ ਕਿ 6:15 'ਤੇ ਤੁਸੀਂ ਸਰਵਣ ਕਰੋਗੇ ਪ੍ਰੋਗਰਾਮ ਅੰਮ੍ਰਿਤ ਵੇਲਾ। 7 ਸਮਾਰੇਗਾ ਪ੍ਰੋਗਰਾਮ ਸੱਜਰੀ ਸਵੇਰ ਦਾ। 8 ਰਿਲੇਅ ਕਰਾਂਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਸਮਾਚਾਰ ਪ੍ਰਭਾਤ, 8:15 'ਤੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਮੋਰਨਿੰਗ ਨਿਊਜ਼ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। 8:30 'ਤੇ ਰਿਲੇਅ ਕਰਾਂਗੇ ਪੰਜਾਬੀ ਵਿੱਚ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ।

8 ਵਜੇ ਕੇ 40 ਮਿੰਟ ਤੇ ਆਕਾਸ਼ਵਾਣੀ ਐਫ ਐਮ ਬਠਿੰਡਾ ਤਹਿਤ ਰਹੇਗਾ ਪ੍ਰੋਗਰਾਮ ਮਹਿਕ ਪੰਜਾਬ ਦੀ ਸਿਲਸਿਲਾ ਰਹੇਗਾ ਸਾਡਾ ਲੋਕ ਗੀਤ। 9 ਵਜੇ ਰਿਲੇਅ ਕਰਾਂਗੇ ਵਿਵਤ ਭਾਰਤੀ ਮੁੰਬਈ ਦੇ ਪ੍ਰਸਾਰਣ, ਜਿਸ ਦੇ ਅਸੀਂ 9 ਵਜੇ ਸੁਣੋਗੇ ਪ੍ਰੋਗਰਾਮ ਚਿੱਤਰ ਲੋਕ ਅਤੇ 9:30 ਤੇ ਪ੍ਰੋਗਰਾਮ ਆਜ ਕੇ ਫਨਕਾਰ। 10 ਵਜੇ ਆਕਾਸ਼ਵਾਣੀ ਐਫ ਐਮ ਬਠਿੰਡਾ ਤਹਿਤ ਰਹੇਗਾ ਸਾਥੀ ਪ੍ਰੋਗਰਾਮ ਗੀਤ ਪਿਟਾਰਾ, ਤੁਸੀਂ ਆਨੰਦ ਮਾਣੋਗੇ ਗੈਰ ਫਿਲਮੀ ਪੰਜਾਬੀ ਗੀਤਾਂ ਦਾ। 11 ਵਜੇ ਰਿਲੇਅ ਕਰਾਂਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦਿੱਲੀ ਕੇਂਦਰ ਤੋਂ, ਔਰ 11:05 ਤੇ ਤੁਸੀਂ ਆਨੰਦ ਮਾਣੋਗੇ ਐਫ ਐਮ ਰੇਨਬੋ ਦਿੱਲੀ ਦੇ ਪ੍ਰਸਾਰਣਾਂ ਦਾ। 12 ਵਜੇ ਰਿਲੇਅ ਕਰਾਂਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ, ਔਰ 12:05 ਤੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। 12:10 ਤੇ ਆਕਾਸ਼ਵਾਣੀ ਐਫ ਐਮ ਬਠਿੰਡਾ ਫਿਰ ਤੁਹਾਡੇ ਨਾਲ ਰਹੇਗਾ ਪ੍ਰੋਗਰਾਮ ਲੈਟਸ ਰੌਕ ਐਂਡ ਡਾਂਸ ਲੈ ਕੇ। ਪ੍ਰੋਗਰਾਮ ਦਾ ਸੰਚਾਲਨ ਕਰਨਗੇ ਅਮਰਜੀਤ ਕੌਰ। 12:30 ਤੇ ਸਮਾਂ ਰਹੇਗਾ ਸੜੀਆਂ ਪੈਣਾਂ ਦੇ ਪ੍ਰੋਗਰਾਮ, ਘਰ ਪਰਿਵਾਰ ਦਾ ਸਿਲਸਿਲਾ ਰਹੇਗਾ ਸਾਥੀਓ, ਹਫ਼ਤਾਵਾਰੀ ਸਿਹਤ ਸੰਭਾਲ। 1:10 ਰਿਲੇਅ ਕਰਾਂਗੇ ਪ੍ਰਦੇਸ਼ਿਕ ਖਬਰਾਂ ਆਕਾਸ਼ਵਾਣੀ ਦੇ ਜਨਤਰ ਕੇਂਦਰ ਤੋਂ। ਤੇ ਆਕਾਸ਼ਵਾਣੀ ਐਫ ਐਮ ਬਠਿੰਡਾ ਤਹਿਤ ਰਹੇਗਾ ਪ੍ਰੋਗਰਾਮ ਹੈਲੋ ਫਰਮਾਇਸ਼, ਸਿਲਸਿਲਾ ਰਹੇਗਾ ਸਾਡਾ ਹਫ਼ਤਾਵਾਰੀ ਮਜ਼ਾਇਕਾ। 2 ਰਿਲੇਅ ਕਰਾਂਗੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ, ਔਰ 2:15 ਤੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। ਬਾਅਦ ਦੁਪਹਿਰ 2:30 ਤੇ ਆਕਾਸ਼ਵਾਣੀ ਐਫ ਐਮ ਬਠਿੰਡਾ ਫਿਰ ਤੁਹਾਡੇ ਨਾਲ ਰਹੇਗਾ ਪ੍ਰੋਗਰਾਮ ਸੁਰੀਲੀ ਦੁਪਹਿਰ ਲੈ ਕੇ। ਤਿੰਨ ਵਜੇ ਰਿਲੇਅ ਕਰਾਂਗੇ ਵਿਵਤ ਭਾਰਤੀ ਮੁੰਬਈ ਦੇ ਪ੍ਰਸਾਰਣ, ਜਿਸ ਤੇ ਅਸੀਂ 3 ਸੁਣੋਗੇ ਪ੍ਰੋਗਰਾਮ ਸਖੀ ਸਹੇਲੀ, ਉੱਥੇ 4 ਪ੍ਰੋਗਰਾਮ ਸਿਹਤ ਨਵਾਂ। 5 ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਰਹੇਗਾ ਪ੍ਰੋਗਰਾਮ ਸਾਡੇ ਪਿੰਡ ਸਾਡੇ ਖੇਤ, ਸਿਲਸਿਲਾ ਰਹੇਗਾ ਸਾਡਾ ਆਪਣਾ ਵਿਰਸਾ ਆਪਣਾ ਸੱਭਿਆਚਾਰ। ਅਤੇ ਆ ਸਾਥੀ, ਉਸ ਪ੍ਰੋਗਰਾਮ ਤਹਿਤ ਵਿਸ਼ਾ ਰਹੇਗਾ ਪ੍ਰਸਿੱਧ ਪਲੇਬੈਕ ਗਾਇਕ ਲੋਹੇ ਗਾਇਕਾ ਅਤੇ ਸੁਰਾਂ ਦੀ ਰਾਣੀ ਸੁਦੇਸ਼ ਕੁਮਾਰੀ, ਆਵਾਜ਼ ਅਤੇ ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ, ਸੰਪਾਦਨ ਗੁਰਦੀਪ ਗਿੱਲ। 5:30 ਤੇ ਸਮਾਂ ਰਹੇਗਾ ਪ੍ਰੋਗਰਾਮ ਗੱਲਾਂ ਚੋ ਗੱਲ ਦਾ, ਪ੍ਰੋਗਰਾਮ ਦਾ ਸੰਚਾਲਨ ਕਰਨਗੇ ਲਵਲੀਨ ਸਚਦੇਵਾ। ਰਿਲੇਅ ਕਰਾਂਗੇ ਪ੍ਰਦੇਸ਼ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। 6:30 ਤੇ ਸਾਡੇ ਯੁਵਾ ਸਾਥੀਆਂ ਦਾ ਪ੍ਰੋਗਰਾਮ ਰਹੇਗਾ ਸਾਥੀਓ ਯੁਵ ਬਾਣੀ। 7 ਪੰਜਾਬੀ ਵਿੱਚ ਖਬਰਾਂ ਦਾ ਬੁਲੇਟਿਨ ਰਹੇਗਾ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। 7:10 ਤੇ ਵਿਸ਼ੇਸ਼ ਪ੍ਰਸਾਰਣਾਂ ਤਹਿਤ ਤੁਸੀਂ ਆਨੰਦ ਮਾਣੋਗੇ ਆਕਾਸ਼ਵਾਣੀ ਜਲੰਧਰ ਦੇ ਪ੍ਰਸਾਰਣ। 7:45 ਤੇ ਆਕਾਸ਼ਵਾਣੀ ਐਫ ਐਮ ਬਠਿੰਡਾ ਤਹਿਤ ਰਹੇਗਾ ਪ੍ਰੋਗਰਾਮ ਸ਼ਾਮ ਸੁਹਾਣੀ। 8:15 ਤੇ ਸਾਡਾ ਵਿਸ਼ੇਸ਼ ਪ੍ਰੋਗਰਾਮ ਰਹੇਗਾ ਸਪੋਂਸਰ ਪ੍ਰੋਗਰਾਮ ਉਮੰਗ ਬਾਈ ਐਨ ਸੀ ਆਰ ਟੀ ਭਾਗ 1301। 8:45 ਰਿਲੇਅ ਕਰਾਂਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਸਮਾਚਾਰ ਸੰਧਿਆ, 9 ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। 9:15 ਤੇ ਰਿਲੇਅ ਕਰਾਂਗੇ ਵਿਵਿਧ ਭਾਰਤੀ ਦੇ ਪ੍ਰਸਾਰਣ, ਜਿਸ ਤੇ ਅਸੀਂ 9:15 ਤੇ ਸੁਣੋਗੇ ਪ੍ਰੋਗਰਾਮ ਆਪਕੇ ਲਈ। 9:30 ਤੇ ਪ੍ਰੋਗਰਾਮ ਛਾਇਆ ਗੀਤ, 10 ਪ੍ਰੋਗਰਾਮ ਆਜ ਕੇ ਫਨਕਾਰ, ਔਰ 10:30 ਤੇ ਪ੍ਰੋਗਰਾਮ ਰਹੇਗਾ ਦੋਸਤੋ ਢਲਤੀ ਜਾਏ ਰਾਤ, ਔਰ 11 ਸਾਡੀ ਸਭਾ ਦੀ ਸਮਾਪਤੀ ਹੋਏਗੀ। ਇਹ ਤਾਂ ਸਨ ਸਾਡੇ ਅੱਜ ਪ੍ਰਸਾਰਿਤ ਅਤੇ ਰਿਲੇਅ ਕੀਤੇ ਜਾਣ ਵਾਲੇ ਪ੍ਰੋਗਰਾਮਾਂ ਦਾ ਵੇਰਵਾ ਤੇ ਉਹਨਾਂ ਦਾ ਪ੍ਰਸਾਰਣ ਸਮਾਂ। ਤੁਸੀਂ ਟਿਊਨ ਕੀਤਾ ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ ਬੈਂਡ 101.1 ਮੈਗਾਹਰਟਜ਼ ਤੇ। ਸਟੂਡੀਓ ਦੀ ਕੜੀ ਮੁਤਾਬਕ ਸਮਾਂ ਜੀ 6:15 ਤੇ 5 ਸਕਿੰਟ ਦਾ, ਤੇ ਹੁਣ ਸਰਵਣ ਕਰਦੇ ਹਾਂ ਪ੍ਰੋਗਰਾਮ ਅੰਮ੍ਰਿਤ ਵੇਲਾ।

ਸ਼ਬਦ ਸਲੂਨ ਕਰ ਰਹੇ ਸੀ ਜਗਜੀਤ ਸਿੰਘ ਦੀ ਆਵਾਜ਼ ਦੇ ਵਿੱਚ। ਅਤੇ ਹੁਣ ਸ਼ਬਦ ਸਲੂਨ ਕਰਦੇ ਹਾਂ ਜਿਸ ਨੂੰ ਆਵਾਜ਼ ਦਿੱਤੀ ਹੈ ਕੈਲਾਸ਼ ਖੇਰ ਨੇ।

ਤੁਸੀਂ ਸੁਣੀ ਸੀ ਇਹ ਭਗਤੀ ਰਚਨਾ ਨਿਤਿਨ ਮੁਕੇਸ਼ ਅਤੇ ਅਨੁਪਮਾ ਦੇਸ਼ ਪਾਂਡੇ ਉਹਨਾਂ ਦੀ ਆਵਾਜ਼ ਦੇ ਵਿੱਚ। ਤਿਉਂ ਸੁਣਦੇ ਅਗਲੀ ਭਗਤੀ ਰਚਨਾ ਜਿਸ ਨੂੰ ਆਵਾਜ਼ ਦਿੱਤੀ ਹੈ ਅਨੂਪ ਚਲੋਟਾ ਨੇ।

ਤੁਸੀਂ ਟਿਊਨ ਕੀਤਾ ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ ਬੈਂਡ 101.1 ਮੈਗਾਹਰਟਜ਼ ਤੇ ਸਟੂਡੀਓ ਦੀ ਘੜੀ ਮੁਤਾਬਕ ਸਮਾਂ ਜੀ 7:01 ਤੇ 7 ਸਕਿੰਟ ਦਾ ਤੇ ਪੇਸ਼ ਹੈ ਪ੍ਰੋਗਰਾਮ ਸਾਥੀਓ ਸਜਰੀ ਸਵੇਰ।

ਹਾਈ ਫਰੈਂਡਸ, ਆਦਾਬ, ਨਮਸਤੇ, ਸਤਿ ਸ੍ਰੀ ਅਕਾਲ ਐਂਡ ਗੁੱਡ ਮਾਰਨਿੰਗ। ਅੱਜ ਫਿਰ ਤੋਂ ਹਾਜ਼ਰ ਹੈ ਜੀ ਤੁਹਾਡਾ ਰੇਡੀਓ ਦੋਸਤ ਆਰਜੇ ਪਵਨ ਲੈ ਕੇ ਪ੍ਰੋਗਰਾਮ ਸੱਜਰੀ ਸਵੇਰ। ਬਿਲਕੁਲ ਸਾਥੀਓ, ਕਹਿੰਦੇ ਨੇ ਕਿ ਜ਼ਿੰਦਗੀ ਕੀ ਖੂਬਸੂਰਤੀ ਕੋ ਦੇਖਣਾ ਹੈ ਤੋ ਕਭੀ ਅਕੇਲੇ ਮੇਂ ਸਫ਼ਰ ਪਰ ਨਿਕਲੋ। ਬਾਕੀ ਸਾਥੀਓ, ਸਾਡੀ ਜ਼ਿੰਦਗੀ ਦੇ ਇਸ ਸਫ਼ਰ ਅੰਦਰ ਵੀ ਅਸੀਂ ਪੂਰੇ ਦਿਨ ਅੰਦਰ ਬਹੁਤ ਸਾਰੇ ਉਤਰਾਅ ਚੜ੍ਹਾਅ ਨੂੰ ਦੇਖਦੇ ਹਾਂ। ਸਾਡਾ ਵੀ ਸਾਥੀਓ ਕਈ ਵਾਰ ਕਿਸੇ ਛੋਟੀ ਜਿਹੀ ਗੱਲ 'ਤੇ ਮਨ ਉਦਾਸ ਹੋ ਜਾਂਦਾ ਹੈ ਅਤੇ ਸਾਥੀਓ ਕਈ ਵਾਰ ਕੋਈ ਛੋਟੀ ਜਿਹੀ ਗੱਲ ਸਾਨੂੰ ਉਮਰ ਭਰ ਦਾ ਹਾਸਾ ਦੇ ਜਾਂਦੀ ਹੈ। ਔਰ ਅਸੀਂ ਜੇ ਕਿਤੇ ਆਪਣੇ ਸ਼ਹਿਰ ਤੋਂ ਬਾਹਰ ਕੋਈ ਸਫ਼ਰ ਕਰਨਾ ਹੋਵੇ ਤਾਂ ਰਸਤੇ ਵਿੱਚ ਵੀ ਸਾਥੀਓ ਬਹੁਤ ਸਾਰੀਆਂ ਗੱਲਾਂ, ਬਹੁਤ ਸਾਰੇ ਚਿਹਰੇ, ਬਹੁਤ ਸਾਰੇ ਲੋਕਾਂ ਤੋਂ ਵੀ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ। ਉਹਨਾਂ ਦੀਆਂ ਭਾਸ਼ਾ, ਉਹਨਾਂ ਦੇ ਚਿਹਰੇ ਦੇ ਹਾਵ ਭਾਵ, ਉਹਨਾਂ ਦੇ ਤੁਹਾਡੇ ਪ੍ਰਤੀ ਵਿਵਹਾਰ ਵਗੈਰਾ ਵਗੈਰਾ। ਸੋ ਜੀ, ਤੁਹਾਡੇ ਅੰਦਰ ਸਾਥੀਓ ਸਿੱਖਣ ਦਾ ਜਜ਼ਬਾ ਹੋਣਾ ਚਾਹੀਦਾ ਹੈ। ਇਹ ਚੁੱਪ ਕੀਤੀ ਸਾਥੀਓ ਕੁਦਰਤ ਵੀ, ਇਹ ਨਦੀਆਂ ਸਮੁੰਦਰ ਵੀ ਸਾਨੂੰ ਬਹੁਤ ਕੁਝ ਸਿਖਾ ਜਾਂਦੀਆਂ ਨੇ। ਬਿਲਕੁਲ ਜੀ, ਕਹਿੰਦੇ ਨੇ ਕਿ ਸਮੁੰਦਰ ਸੇ ਵੀ ਸੀਖਾ ਹੈ ਮੈਨੇ ਜੀਨੇ ਕਾ ਸਲੀਕਾ, ਸਮੁੰਦਰ ਸੇ ਵੀ ਸੀਖਾ ਹੈ ਮੈਨੇ ਜੀਨੇ ਕਾ ਸਲੀਕਾ, ਚੁੱਪ ਚਾਪ ਸੇ ਬਹਿਨਾ ਆਪਣੀ ਮੌਜ ਮੇਂ ਰਹਿਣਾ। ਖੈਰ ਸਾਥੀਓ, ਦਿਨ ਹੈ ਅੱਜ ਸੋਮਵਾਰ ਔਰ ਅੱਜ ਦੇ ਸਾਡੇ ਸੋਮਵਾਰੀ ਅੰਕ ਦੇ ਵਿੱਚ ਅਸੀਂ ਤੁਹਾਡੀ ਮੁਲਾਕਾਤ ਕਰਵਾਵਾਂਗੇ ਬਠਿੰਡਾ ਸ਼ਹਿਰ ਦੇ ਬੜੇ ਹੀ ਹੋਣਹਾਰ ਵਿਦਿਆਰਥੀ ਦੇ ਨਾਲ, ਜਿਸ ਨੇ ਸਾਥੀਓ JEE ਯਾਨੀ ਕਿ ਜੁਆਇੰਟ ਐਂਟਰੈਂਸ ਐਗਜ਼ਾਮ ਦੇ ਵਿੱਚ ਭਾਰਤ ਅੰਦਰ 137ਵਾਂ ਰੈਂਕ ਲੈ ਕੇ ਰੈਂਕ ਹਾਸਲ ਕੀਤਾ ਅਤੇ ਬਠਿੰਡੇ ਸ਼ਹਿਰ ਦਾ ਨਾਂ ਵੀ ਸਾਥੀ ਉਸਨੇ ਰੋਸ਼ਨ ਕੀਤਾ। ਸੋ ਅੱਜ ਸਾਡੇ ਸਟੂਡੀਓ ਵਿੱਚ ਉਹ ਖਾਸ ਤੌਰ 'ਤੇ ਮੌਜੂਦ ਹੋਣਗੇ। ਔਰ ਸਾਥੀ, ਪ੍ਰੋਗਰਾਮ ਦੇ ਅਗਲੇ ਸੈਗਮੈਂਟ ਵਿੱਚ ਗੱਲ ਕਰਾਂਗੇ ਮੋਬਾਈਲ ਫੋਨ ਦੀਆਂ ਰੀਲਾਂ ਬਣਾਉਣ ਅਤੇ ਰੀਲਾਂ ਨੂੰ ਦੇਖਣ ਨਾਲ ਸਾਡੀ ਸਿਹਤ ਦੇ, ਸਾਡੇ ਦਿਮਾਗ 'ਤੇ ਕਿਸ ਤਰ੍ਹਾਂ ਦਾ ਅਸਰ ਪੈਂਦਾ ਹੈ, ਇਸ ਬਾਰੇ ਅਸੀਂ ਫੋਨ ਲਾਈਨ 'ਤੇ ਸਾਡੇ ਨਾਲ ਹੋਣਗੇ ਜੀ ਬੜੇ ਹੀ ਸੂਝਵਾਨ ਅਤੇ ਮਕਬੂਲ ਮਨੋਰੋਗ ਜਿਹੜੇ ਡਾਕਟਰ ਪੂਰਵ ਕੁਮਾਰ ਮਿੱਡਾ ਜੀ, ਜੋ ਕਾਫੀ ਸਮੇਂ ਤੋਂ ਸਾਥੀਓ ਇਸ ਇਲਾਕੇ ਵਿੱਚ ਆਪਣੀਆਂ ਸੇਵਾਵਾਂ ਨਿਭਾ ਰਹੇ ਨੇ। ਜੀ, ਢੇਰ ਸਾਰੀਆਂ ਗੱਲਾਂ ਤੇ ਗੀਤਾਂ ਦੇ ਨਾਲ ਕਰਦਿਆਂ ਜੀ ਪ੍ਰੋਗਰਾਮ ਦਾ ਆਗਾਜ਼ ਇਸ ਖੂਬਸੂਰਤ ਜਿਹੇ ਗੀਤ ਦੇ ਨਾਲ।

ਬਿਲਕੁਲ ਸਾਥੀ, ਤੁਸੀਂ ਆਪਣੀ ਘੜੀ ਦੀਆਂ ਸੂਈਆਂ ਤੇ ਮੋਬਾਈਲ ਤੇ ਵੀ ਸਮਾਂ ਮਿਲਾ ਸਕਦੇ ਹੋ ਜੀ 7:12 ਤੇ 17 ਸੈਕਿੰਡ ਦਾ। ਔਰ ਜੀ ਆਕਾਸ਼ਵਾਣੀ FM ਬਠਿੰਡਾ ਯਾਨੀ ਕਿ 101.1 ਮੈਗਾਹਰਟਜ਼ ਤੇ ਇਸ ਵਕਤ ਜਾ ਰਹੀ ਹੈ ਸਾਥੀਓ ਪ੍ਰੋਗਰਾਮ ਸਜਰੀ ਸਵੇਰ ਦਾ ਇਹ ਸਫ਼ਰ। ਔਰ ਪ੍ਰੋਗਰਾਮ ਦੌਰਾਨ ਅੱਜ ਮੈਂ ਤੁਹਾਡੇ ਨਾਲ ਹਾਂ ਜੀ, ਤੁਹਾਡਾ ਆਪਣਾ ਰੇਡੀਓ ਦੋਸਤ, ਇਸ ਪ੍ਰੋਗਰਾਮ ਦਾ ਹੋਸਟ, ਤੁਹਾਡਾ ਆਪਣਾ RJ ਪਵਨ। ਔਰ ਸਾਥੀ ਮੈਨੂੰ ਉਮੀਦ ਹੈ ਕਿ ਐਤਵਾਰ ਦੀ ਛੁੱਟੀ ਯਾਨੀ ਕਿ ਵੀਕਐਂਡ ਦੀ ਇਸ ਔਫ ਤੋਂ ਬਾਅਦ ਦੋਸਤੋ ਅੱਜ ਦੇ ਜਿਹੜੇ ਸੋਮਵਾਰੀ ਦੇ ਕੰਮ ਕਾਰ ਨੇ ਉਹ ਵੀ ਤੁਸੀਂ ਆਪਣੇ ਜਿਹੜੇ ਟਿਪਸ ਤੇ ਲੈ ਲਏ ਹੋਣਗੇ ਕਿ ਕਿਹੜੇ ਕੰਮ ਪਹਿਲਾਂ ਕਰਨੇ ਤੇ ਕਿਹੜੇ ਕੰਮ ਬਾਅਦ ਦੇ ਵਿੱਚ ਕਰਨੇ ਨੇ। ਔਰ ਬਿਲਕੁਲ ਸਾਥੀਓ, ਇਸ ਵਕਤ ਜਿਹੜੇ ਸਰਕਾਰੀ ਜਿਨ੍ਹਾਂ ਅਦਾਰਿਆਂ ਨੇ ਕੰਮ 'ਤੇ ਜਾਣਾ ਹੈ ਉਸ ਵਕਤ ਸ਼ਾਇਦ ਕੰਮ 'ਤੇ ਜਾਣ ਦੀਆਂ ਤਿਆਰੀਆਂ ਕਰ ਰਹੇ ਹੋਣਗੇ, ਕਈ ਮੇਰੇ ਯਾਰ ਦੋਸਤ ਮਿੱਤਰ ਕੰਮ 'ਤੇ ਪਹੁੰਚ ਵੀ ਗਏ ਹੋਣਗੇ। ਔਰ ਕਈ ਸਾਡੇ ਸਰੋਤੇ ਦੋਸਤੋ ਇਸ ਵਕਤ ਸਵੇਰ ਦੀ ਸੈਰ ਦਾ ਵੀ ਆਨੰਦ ਲੈ ਰਹੇ ਹੋਣਗੇ। ਖੈਰ ਸਾਥੀਓ, ਸਵੇਰ ਦਾ ਮੌਸਮ ਸਾਥੀਓ ਸਭ ਨੂੰ ਹੀ ਵਧੀਆ ਲੱਗਦਾ। ਔਰ ਵੈਸੇ ਦੋਸਤੋ, ਜੇ ਮੈਂ ਪੰਜਾਬ ਅਤੇ ਖਾਸ ਕਰਕੇ ਬਠਿੰਡੇ ਦੇ ਇਲਾਕੇ ਵਿੱਚ ਇਸ ਸਮੇਂ ਜ਼ਬਰਦਸਤ ਗਰਮੀ ਪੈ ਰਹੀ ਹੈ, ਟੈਂਪਰੇਚਰ ਦੀ ਗੱਲ ਕਰਾਂ ਤਾਂ ਸਾਥੀਓ ਤਕਰੀਬਨ ਜਿਹੜਾ ਤਾਪਮਾਨ ਹੈ 40 ਡਿਗਰੀ ਸੈਲਸੀਅਸ ਤੋਂ ਉੱਪਰ ਚੱਲ ਰਿਹਾ। ਔਰ ਸਾਥੀਓ ਆਪਾਂ ਨੂੰ ਪਤਾ ਹੈ ਕਿ ਜਿਹੜੇ ਲੋਕ ਨੇ ਗਰਮੀ ਤੋਂ ਬਚਣ ਲਈ ਸਵੇਰੇ ਸ਼ਾਮ ਬਾਹਰ ਨਿਕਲਣਾ ਹੀ ਪਸੰਦ ਕਰਦੇ ਨੇ। ਸੋ ਜੀ ਗੱਲ ਕਰਦੇ ਹਾਂ ਅੱਜ ਦੇ ਖਾਸ ਦਿਨ ਤੇ ਖਾਸ ਤਾਰੀਖ ਦੀ। ਜੀ ਹਾਂ ਸਾਥੀਓ, ਅੱਜ ਹੈ ਜੀ 8 ਜੂਨ। ਔਰ ਸਾਥੀਓ 8 ਜੂਨ ਦੇ ਜੇ ਮੈਂ ਇਤਿਹਾਸ ਦੇ ਪੰਨਿਆਂ ਤੇ ਨਜ਼ਰ ਮਾਰਾਂ ਤਾਂ ਅੱਜ ਯਾਨੀ ਕਿ 8 ਜੂਨ 1658 ਦੀ ਜੇ ਮੈਂ ਗੱਲ ਕਰਾਂ ਤਾਂ ਸਾਥੀਓ ਮੁਗਲ ਬਾਦਸ਼ਾਹ ਔਰੰਗਜ਼ੇਬ ਨੇ ਆਗਰਾ ਦੇ ਕਿਲ੍ਹੇ ਤੇ ਕਬਜ਼ਾ ਕੀਤਾ ਸੀ ਤੇ ਉਹ ਦਿਨ ਸੀ ਸਾਥੀਓ ਅੱਜ ਦਾ ਹੀ ਯਾਨੀ ਕਿ 8 ਜੂਨ 1658 ਦਾ। ਸਾਥੀਓ ਜੇ 1948 ਦੀ ਮੈਂ ਜੇ ਗੱਲ ਕਰਾਂ ਤਾਂ ਸਾਥੀਓ 8 ਜੂਨ 1948 ਦੇ ਵਿੱਚ ਭਾਰਤ ਨੇ ਪਹਿਲੀ ਵਾਰ ਜਿਹੜੀ ਏਅਰ ਇੰਡੀਆ ਸਰਵਿਸ ਸ਼ੁਰੂ ਕੀਤੀ ਸੀ, ਜਿਸ ਦੇ ਵਿੱਚ ਭਾਰਤ ਅਤੇ ਬ੍ਰਿਟੇਨ ਦੇ ਵਿੱਚ ਜਿਹੜੀ ਹਵਾਈ ਸੇਵਾ ਸ਼ੁਰੂ ਕੀਤੀ ਗਈ ਸੀ ਉਹ ਵੀ ਸਾਥੀਓ ਅੱਜ ਦਾ ਦਿਨ ਸੀ ਯਾਨੀ ਕਿ 8 ਜੂਨ 1948 ਦਾ। ਜੀ ਮੈਂ ਸਪੋਰਟਸ ਦੀ ਗੱਲ ਕਰਾਂ, ਖੇਡ ਜਗਤ ਦੀ ਗੱਲ ਕਰਾਂ ਸਾਥੀਓ 8 ਜੂਨ 1997 ਦੇ ਵਿੱਚ ਪੈਰਿਸ 'ਚ ਇੱਕ ਫ੍ਰੈਂਚ ਓਪਨ ਟੈਨਿਸ ਖੇਡ ਅੰਦਰ ਭਾਰਤ ਦੇ ਮਹੇਸ਼ ਪੋਪਤੀ ਨੇ ਜੋੜੀ ਦੇ ਰੂਪ ਵਿੱਚ ਇੱਕ ਇਤਿਹਾਸ ਰਚਿਆ ਸੀ, ਜਿਹੜੀ ਜਿੱਤ ਉਹਨਾਂ ਨੇ ਆਪਣੇ ਨਾਂ ਦਰਜ ਕੀਤੀ ਸੀ ਉਹ ਵੀ ਦਿਨ ਸੀ ਸਾਥੀਓ 8 ਜੂਨ 1997 ਦਾ। ਵੈਸੇ ਸਾਥੀਓ ਅੱਜ ਜਿਹੜਾ 8 ਜੂਨ ਜੇ ਮੈਂ ਦਿਨ ਦੀ ਖਾਸ ਦਿਨ ਦੀ ਗੱਲ ਕਰਾਂ ਤਾਂ ਅੱਜ ਅਸੀਂ ਵਰਲਡ ਬ੍ਰੇਨ ਟਿਊਮਰ ਡੇ ਵੀ ਮਨਾ ਰਹੇ ਹਾਂ। ਜੀ ਹਾਂ ਸਾਥੀਓ, ਬ੍ਰੇਨ ਟਿਊਮਰ ਦੇ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ ਇਹ ਦਿਨ ਮਨਾਇਆ ਜਾਂਦਾ ਹੈ।

ਜੀ ਸਾਥੀਓ, ਅੱਜ ਇੱਕ ਹੋਰ ਖਾਸ ਦਿਨ ਨੂੰ ਵੀ ਅਸੀਂ ਸੈਲੀਬ੍ਰੇਟ ਕਰ ਰਹੇ ਹਾਂ ਅਤੇ ਉਹ ਦਿਨ ਹੈ ਸਾਥੀਓ ਨੈਸ਼ਨਲ ਉਪਸੀ ਡੇਜ਼ੀ ਡੇ। ਜੀ ਸਾਥੀਓ, ਹਰ ਸਾਲ 8 ਜੂਨ ਨੂੰ ਇਹ ਦਿਨ ਮਨਾਇਆ ਜਾਂਦਾ ਹੈ ਔਰ ਦੋਸਤੋ ਇਹ ਦਿਨ ਮਨਾਉਣ ਦਾ ਇੱਕੋ ਇੱਕ ਕਾਰਨ ਹੈ ਕਿ ਲੋਕਾਂ ਨੂੰ ਸਵੇਰ ਨੂੰ ਖੁਸ਼ ਮਿਜ਼ਾਜ ਅਤੇ ਸਕਾਰਾਤਮਕ ਸੋਚ ਯਾਨੀ ਕਿ ਪੋਜ਼ਿਟਿਵ ਸੋਚ ਲੈ ਕੇ ਉੱਠਣ ਲਈ ਇਹ ਦਿਨ ਪ੍ਰੇਰਿਤ ਕਰਦਾ ਹੈ। ਬਿਲਕੁਲ ਸਾਥੀਓ, ਤਣਾਅ ਅਤੇ ਨਿਰਾਸ਼ਾ ਤੋਂ ਬਚਣ ਲਈ, ਖੁਸ਼ੀ ਅਤੇ ਉਤਸ਼ਾਹ ਨਾਲ ਦਿਨ ਦੀ ਸ਼ੁਰੂਆਤ ਕਰਨ ਲਈ ਦੂਜਿਆਂ ਨੂੰ ਵੀ ਪ੍ਰੇਰਿਤ ਕਰਦਾ ਹੈ ਇਹ ਦਿਨ। ਸੋ ਜੀ, ਨੈਸ਼ਨਲ ਓਪਸੀ ਡੇਜ਼ੀ ਡੇ ਹਰ ਸਾਲ ਸਾਥੀਓ 8 ਜੂਨ ਨੂੰ ਮਨਾਇਆ ਜਾਂਦਾ ਹੈ। ਸੋ ਜੀ, ਜਦੋਂ ਵੀ ਅਸੀਂ ਸਵੇਰੇ ਉੱਠਦੇ ਹਾਂ, ਸੋ ਇਸ ਜੇ ਮੈਂ ਦਿਨ ਦੀ ਗੱਲ ਕਰਾਂ ਤਾਂ ਸਵੇਰੇ ਉੱਠਦੇ ਸਾਰ ਹੀ ਧੰਨਵਾਦੀ ਮਨ ਨਾਲ ਉੱਠਣਾ ਚਾਹੀਦਾ ਹੈ। ਮੈਡੀਟੇਸ਼ਨ ਜਾਂ ਫਿਰ ਯੋਗ ਕਰਨਾ, ਕਿਸੇ ਨੂੰ ਪ੍ਰੇਰਣਾਦਾਇਕ ਸੁਨੇਹਾ ਭੇਜਣਾ, ਚੰਗੇ ਕੰਮ ਕਰਨਾ ਅਤੇ ਦੂਜਿਆਂ ਦੀ ਮਦਦ ਕਰਨਾ, ਹੱਸਣਾ ਅਤੇ ਖੁਸ਼ਣਾ। ਸੋ ਜੀ, ਇਹ ਜਿਹੜਾ ਦਿਨ ਹੈ, ਅੱਜ ਦਾ ਦਿਨ, ਇਸ ਗੱਲ ਨੂੰ ਜਿਹੜਾ ਹੈ ਉਹ ਜਾਗਰੂਕ ਕਰਨ ਲਈ ਇਹ ਦਿਨ ਮਨਾਇਆ ਜਾਂਦਾ ਹੈ। ਸੋ ਜੀ, ਅੱਜ ਦਾ ਦਿਨ ਯਾਨੀ 8 ਜੂਨ ਦੀ

ਜਿਵੇਂ ਅੱਜ ਦੀ ਗੱਲ ਕਰਾਂ ਤਾਂ ਸਾਥੀਓ, ਅੱਜ ਸਾਡੇ ਬਹੁਤ ਸਾਰੇ ਯਾਰ ਦੋਸਤ ਮਿੱਤਰਾਂ ਦੇ ਜਨਮ ਦਿਨ ਵੀ ਹੋਣਗੇ। ਸੋ ਜੀ, ਆਕਾਸ਼ਵਾਣੀ FM ਬਠਿੰਡਾ ਦੇ ਇਸ ਮੰਚ ਤੋਂ ਉਹਨਾਂ ਸਾਰੇ ਹੀ ਸਾਥੀਆਂ ਨੂੰ ਉਹਨਾਂ ਦੇ ਜਨਮ ਦਿਨ ਦੀਆਂ ਢੇਰ ਸਾਰੀਆਂ ਮੁਬਾਰਕਾਂ। ਸੋ ਜੀ, ਬਣੇ ਰਹੋ 101.1 ਮੈਗਾ ਹਰਸ ਤੇ ਸਾਥੀ ਪ੍ਰੋਗਰਾਮ ਹੈ ਸੱਜਰੀ ਸਵੇਰ।

0: ਅਸੋ ਜੀ ਵੱਧਦੇ ਹਾਂ ਪ੍ਰੋਗਰਾਮ ਦੇ ਅਗਲੇ ਭਾਗ ਦੇ ਵਿੱਚ ਔਰ ਸਾਥੀਓ ਜਿਸ ਵਿੱਚ ਆਪਾਂ ਗੱਲ ਕਰਾਂਗੇ ਜੀ ਹਾਂ ਗੱਲ ਕਰਾਂਗੇ ਸਾਥੀਓ ਸਾਡੇ ਸਾਰੇ ਹੀ ਉਹਨਾਂ ਸਟੂਡੈਂਟਸ ਦੀ ਉਹਨਾਂ ਮਾਪਿਆਂ ਦੀ ਕਿਉਂਕਿ ਸਾਥੀਓ ਪਲੱਸ ਟੂ ਤੋਂ ਬਾਅਦ ਜਿਹੜਾ ਵਿਦਿਆਰਥੀ ਹੈ ਜਾਂ ਫਿਰ ਪੇਰੈਂਟਸ ਹੈ ਉਹਨਾਂ ਦੇ ਸਾਰਿਆਂ ਦੇ ਹੀ ਜਿਹੜਾ ਮਨਾਂ ਅੰਦਰ ਇਹ ਇੱਕ ਗੱਲ ਰਹਿੰਦੀ ਹੈ ਕਿ ਬੱਚੇ ਨੇ ਪਲੱਸ ਟੂ ਤੋਂ ਬਾਅਦ ਕੀ ਕਰਨਾ ਹੈ ਔਰ ਸਾਥੀਓ ਵੈਸੇ ਵੀ ਐਜੂਕੇਸ਼ਨ ਦੇ ਇਸ ਦੌਰ ਦੇ ਅੰਦਰ ਕੰਪੀਟੀਸ਼ਨ ਦਾ ਮੁਕਾਬਲੇ ਦਾ ਵੀ ਦੌਰ ਹੈ ਔਰ ਹਰ ਸਟੂਡੈਂਟਸ ਦੇ ਨਾਲ ਨਾਲ ਮਾਤਾ ਪਿਤਾ ਵੀ ਇਹੀ ਚਾਹੁੰਦੇ ਨੇ ਕਿ ਉਸਦਾ ਬੱਚਾ ਸਹੀ ਗਾਈਡਲਾਈਨ ਦੇ ਚੱਲਦੇ ਆਪਣੇ ਭਵਿੱਖ ਨੂੰ ਹੋਰ ਵੀ ਸੁਨਹਿਰੀ ਬਣਾਏ ਔਰ ਸਾਥੀਓ ਇਸ ਦੇ ਲਈ ਕੁਛ ਮੇਰੇ ਵਿਦਿਆਰਥੀ ਸਟੂਡੈਂਟਸ ਲੋਕ ਨੇ ਉਹ ਮੈਡੀਕਲ ਲਾਈਨ ਦੇ ਵਿੱਚ ਚਲੇ ਜਾਂਦੇ ਨੇ MBBS BDS ਨਰਸਿੰਗ ਫਾਰਮਾ ਦੇ ਕੋਰਸ ਨੂੰ ਪੈ ਦਿੰਦੇ ਨੇ ਔਰ ਕਈ ਸਾਥੀਓ ਜਿਹੜੇ ਸਟੂਡੈਂਟਸ ਨੇ ਉਹ ਨੋਨ ਮੈਡੀਕਲ ਜਿਹੜੇ ਵਾਲੇ ਵਿਦਿਆਰਥੀ ਉਹ ਪੋਲੀਟੈਕਨੀਕਲ ਕੰਪਿਊਟਰ ਸਾਇੰਸ ਜਾਂ ਫਿਰ NDA ਯਾਨੀ ਕਿ ਨੈਸ਼ਨਲ ਡਿਫੈਂਸ ਅਕੈਡਮੀ ਵਿੱਚ ਉਹ ਜਿਹੜੀ ਫੌਜ ਦੇ ਵਿੱਚ ਭਰਤੀ ਹੋਣ ਦੀਆਂ ਤਿਆਰੀਆਂ ਕਰਦੇ ਨੇ ਔਰ ਸਾਥੀਓ ਇਹਨਾਂ ਸਾਰਿਆਂ ਹੀ ਰਸਤਿਆਂ ਦੇ ਚੱਲਦੇ ਯਾਨੀ ਕਿ ਐਂਟਰੈਂਸ ਇਗਜ਼ਾਮ ਦੀ ਤਿਆਰੀ ਦੇ ਚੱਲਦੇ ਕੁਝ ਤਾਂ ਸਾਡੇ ਜਿਹੜੇ ਸਟੂਡੈਂਟਸ ਨੇ ਉਹ ਪਾਸ ਹੋ ਜਾਂਦੇ ਨੇ ਔਰ ਕਈ ਫੇਲ ਹੋ ਜਾਂਦੇ ਨੇ ਖੈਰ ਸਾਥੀਓ ਅੱਜ ਸਾਡੇ ਵਾਸਤੇ ਬੜੀ ਹੀ ਖੁਸ਼ੀ ਦੀ ਮਾਣ ਵਾਲੀ ਗੱਲ ਹੈ ਕਿ ਜੋ ਮਹਿਮਾਨ ਜੋ ਵਿਦਿਆਰਥੀ ਸਾਡੇ ਸਟੂਡੀਓ ਵਿੱਚ ਮੌਜੂਦ ਨੇ ਉਹਨੇ ਪੂਰੀ ਸਾਥੀਓ ਮਿਹਨਤ ਅਤੇ ਲਗਨ ਨਾਲ ਆਪਣੇ ਸੁਪਨੇ ਨੂੰ ਪੂਰਾ ਕੀਤਾ ਔਰ ਸਾਥੀਓ ਫਿਰ ਪੂਰੇ ਭਾਰਤ ਅੰਦਰ ਉਹਨਾਂ ਨੇ ਜਿਹੜੇ 15 ਲੱਖ ਤੋਂ ਜਿਹੜੇ ਵੱਧ ਸਟੂਡੈਂਟਸ ਜਿਹੜੇ ਇਸ ਐਂਟਰੈਂਸ ਇਗਜ਼ਾਮ ਦੇ ਵਿੱਚ ਯਾਨੀ ਕਿ JEE ਦੇ ਵਿੱਚ ਹਿੱਸਾ ਲੈਂਦੇ ਨੇ ਉਹਨਾਂ ਵਿੱਚੋਂ ਸਾਥੀਓ ਇਹਨਾਂ ਨੇ 137ਵਾਂ ਰੈਂਕ ਹੈ ਉਹ ਹਾਸਲ ਕੀਤਾ ਸੋ ਜੀ ਸਾਡੇ ਸਾਰੇ ਹੀ ਵਾਸਤੇ ਇਹ ਬੜੇ ਮਾਣ ਦੀ ਗੱਲ ਹੈ ਸੋ ਵੀ ਮਿਹਨਤ ਤੋਂ ਮੰਜ਼ਿਲ ਤੱਕ ਦੇ ਇਸ ਸਫ਼ਰ ਦੀ ਕਹਾਣੀ ਆਓ ਫਿਰ ਸਾਥੀਓ ਸੁਣਦੇ ਹਾਂ ਉਹਨਾਂ ਦੀ ਹੀ ਜ਼ਬਾਨੀ ਯਸ਼ਿਤ ਜੀ ਸਵਾਗਤ ਹੈ ਆਪ ਜੀ ਦਾ ਪ੍ਰੋਗਰਾਮ ਸੱਜਰੀ ਸਵੇਰ ਦੇ ਵਿੱਚ
1: ਥੈਂਕ ਯੂ ਸਰ ਤੁਸੀਂ ਮੈਨੂੰ ਇਸ ਮੰਚ ਉੱਤੇ ਆ ਕੇ ਬੋਲਣ ਦਾ ਆਪਣੀ ਗੱਲ ਰੱਖਣ ਦਾ ਮੌਕਾ ਦਿੱਤਾ
0: ਯਸ਼ਿਤ ਜੀ ਸਭ ਤੋਂ ਪਹਿਲਾਂ ਤਾਂ ਸਾਡੇ ਆਕਾਸ਼ਵਾਣੀ FM ਬਠਿੰਡਾ ਦੇ ਪੂਰੇ ਪਰਿਵਾਰ ਵੱਲੋਂ ਵੀ ਤੁਹਾਨੂੰ ਜਿਹੜਾ ਤੁਸੀਂ ਇਸ JEE ਦੇ ਇਸ ਟੈਸਟ ਦੇ ਵਿੱਚ 137ਵਾਂ ਰੈਂਕ ਹਾਸਲ ਕੀਤਾ ਪੂਰੇ ਭਾਰਤ ਅੰਦਰ ਉਸ ਲਈ ਤੁਹਾਨੂੰ ਢੇਰ ਸਾਰੀਆਂ ਮੁਬਾਰਕਾਂ
1: ਥੈਂਕ ਯੂ
0: ਸੋ ਯਸ਼ਿਤ ਬਹੁਤ ਸਾਰੇ ਸਵਾਲਾਤ ਮੇਰੇ ਜ਼ਿਹਨ ਦੇ ਅੰਦਰ ਨੇ ਅਤੇ ਤੁਹਾਡੇ ਵੀ ਜਿਹੜੇ ਦਿਮਾਗ ਅੰਦਰ ਚੱਲ ਰਹੇ ਹੋਣਗੇ ਕਿ ਕਿਸ ਤਰ੍ਹਾਂ ਦੇ ਸਵਾਲ ਹੋਣਗੇ ਖੈਰ ਸਭ ਤੋਂ ਪਹਿਲਾਂ ਤਾਂ ਯਸ਼ਿਤ ਜੀ ਮੈਂ ਤੁਹਾਨੂੰ ਇਹੀ ਪੁੱਛਣਾ ਚਾਹੂੰਗਾ ਕਿ ਜਦੋਂ ਤੁਹਾਨੂੰ ਪਤਾ ਲੱਗਿਆ ਕਿ ਤੁਸੀਂ 137ਵਾਂ ਰੈਂਕ ਤੁਹਾਡਾ ਆਇਆ ਤਾਂ ਸਭ ਤੋਂ ਪਹਿਲਾਂ ਕਿਸ ਤਰ੍ਹਾਂ ਦਾ ਰਿਐਕਸ਼ਨ ਸੀ ਤੁਹਾਡਾ ਵੀ ਕਿਸ ਨੂੰ ਮੈਂ ਆਪਣੀ ਇਹ ਗੱਲ ਦੱਸਾਂ ਕਿਸ ਨਾਲ ਸ਼ੇਅਰ ਕਰਾਂ ਆਪਣੇ ਦੋਸਤਾਂ ਨਾਲ ਪਰਿਵਾਰ ਨਾਲ ਕਿਸ ਤਰ੍ਹਾਂ ਰਿਐਕਸ਼ਨ ਸੀ ਤੁਹਾਡਾ
1: ਰਿਐਕਸ਼ਨ ਤਾਂ ਇਹ ਸੀ ਕਿ ਬਹੁਤ ਜ਼ਿਆਦਾ ਖੁਸ਼ੀ ਹੋਈ ਸੀ ਜਦੋਂ ਮੈਂ ਰਿਜ਼ਲਟ ਦੇਖਿਆ ਸਭ ਤੋਂ ਪਹਿਲਾਂ ਮੈਂ ਆਪਣੇ ਪੇਰੈਂਟਸ ਨੂੰ ਦੱਸਿਆ ਅਤੇ ਮੈਂ ਆਪਣੇ ਮੈਥ ਵਾਲੇ ਟੀਚਰ ਨੂੰ ਦੱਸਿਆ ਕਿ ਮੇਰਾ ਰੈਂਕ 137 ਆਇਆ ਅਤੇ ਬਹੁਤ ਜ਼ਿਆਦਾ ਹੀ ਖੁਸ਼ੀ ਹੋਈ ਐਂ ਲੱਗਿਆ ਕਿ ਜਿਵੇਂ 2 ਸਾਲਾਂ ਦੀ ਮਿਹਨਤ ਆ ਜਿਵੇਂ ਫਲ ਮਿਲਦਾ ਜਿਵੇਂ ਉਦੋਂ ਖੁਸ਼ੀ ਹੁੰਦੀ ਹੈ ਨਾ ਉਸ ਤਰ੍ਹਾਂ ਦੀ ਖੁਸ਼ੀ ਹੋਈ
0: ਜੀ ਯਸ਼ਿਤ ਜੀ ਤੁਹਾਡੀ ਇਸ ਸਫਲਤਾ ਦਾ ਸਿਹਰਾ ਕਿਸ ਨੂੰ ਦੇਣਾ ਚਾਹੋਗੇ
1: ਇਸ ਦਾ ਸਿਹਰਾ ਮੈਂ ਆਪਣੇ ਟੀਚਰਸ ਅਤੇ ਪੇਰੈਂਟਸ ਨੂੰ ਹੀ ਦੇਣਾ ਚਾਹਾਂਗਾ ਕਿਉਂਕਿ ਮੈਨੂੰ ਲੱਗਦਾ ਕਿ ਮੇਰੇ ਨਾਲ ਉਹ ਜ਼ਿਆਦਾ ਉਹਨਾਂ ਦੀ ਮਿਹਨਤ ਸੀਗੀ ਕਿ ਇਹਨਾਂ 2 ਸਾਲਾਂ ਵਿੱਚ ਜਿਹੜੀ ਉਹਨਾਂ ਨੇ ਮੇਰੀ ਹੈਲਪ ਕੀਤੀ
0: ਜੀ
1: ਅਤੇ ਇਸ ਦੇ ਵਿੱਚ ਕਿਉਂਕਿ ਜਦੋਂ ਵੀ ਲੋਅ ਫੀਲ ਕਰਦਾ ਸੀ ਮੈਂ ਉਹਨਾਂ ਨਾਲ ਗੱਲ ਕਰਦਾ ਸੀਗਾ ਤਾਂ ਫਿਰ ਵਧੀਆ ਲੱਗਦਾ ਸੀਗਾ
0: ਜੀ ਅਤੇ ਯਸ਼ਿਤ ਜਦੋਂ ਵੀ ਅਸੀਂ ਕੋਈ ਚੈਲੇਂਜ ਲੈਂਦੇ ਹਾਂ ਜ਼ਿੰਦਗੀ ਦਾ ਕੋਈ ਵੀ ਚੈਲੇਂਜ ਹੈ ਉਹਦੇ ਵਾਸਤੇ ਆਪਾਂ ਨੂੰ ਪੂਰਾ ਡੈਡੀਕੇਸ਼ਨ ਨਾਲ ਕੰਮ ਕਰਨਾ ਪੈਂਦਾ ਸਾਨੂੰ ਸਮਾਂ ਵੀ ਦੇਣਾ ਪੈਂਦਾ ਸੋ ਤੁਸੀਂ ਜਦੋਂ ਇਸ ਐਂਟਰੈਂਸ ਦੀ ਤਿਆਰੀ ਕਰ ਰਹੇ ਸਨ ਸੀ ਤਾਂ ਉਸ ਦੌਰਾਨ ਕਿਸ ਤਰ੍ਹਾਂ ਤੁਹਾਡੀ ਜਿਹੜਾ ਰੂਟੀਨ ਸੀ ਪੂਰੇ ਦਿਨ ਦਾ ਅਤੇ ਕਿੰਨਾ ਸਮਾਂ ਤੁਸੀਂ ਇਸ ਟੈਸਟ ਲਈ ਸਟੱਡੀ ਵਾਸਤੇ ਤੁਸੀਂ ਦਿੰਦੇ ਸੀ
1: ਮੇਰਾ ਰੂਟੀਨ ਤਾਂ ਇਹੀ ਸੀ ਕਿ ਮੈਂ ਲਗਭਗ 6:30 ਉੱਠ ਜਾਂਦਾ ਸੀ ਉਸ ਤੋਂ ਬਾਅਦ ਤਿਆਰ ਹੋ ਕੇ ਕਲਾਸਿਸ ਲਈ ਚਲਾ ਜਾਂਦਾ ਸੀ 8 ਤੋਂ 1 ਕਲਾਸਿਸ ਹੁੰਦੀਆਂ ਸੀ ਫਿਰ ਲੰਚ ਕਰਦਾ ਸੀ 2 ਵਜੇ ਤੱਕ ਆਲਮੋਸਟ ਉਸ ਤੋਂ ਬਾਅਦ 2 ਤੋਂ 5 ਪੜ੍ਹਾਈ ਕਰਦਾ ਸੀ ਫਿਰ 10-15 ਮਿੰਟ ਦੀ ਬ੍ਰੇਕ ਲੈਂਦਾ ਸੀ

0: ਜੀ ਲੌਂਗ ਟਰਮ ਦੀ ਕੋਈ ਕਿਸ ਤਰ੍ਹਾਂ ਦੇ ਗੋਲ ਨੇ ਤੁਹਾਡੇ ਦਿਮਾਗ ਦੇ ਵਿੱਚ, ਯਾਰ ਮੈਂ ਹੁਣ ਇਸ ਤੋਂ ਬਾਅਦ ਇਹ ਕਰਨਾ, ਜਾਂ ਕੋਈ ਇੰਡੀਆ ਦੇ ਵਿੱਚ ਹੀ ਕਰਨਾ, ਕੋਈ ਬਾਹਰ ਯੂਰਪ ਦੀ ਕਿਸ ਤਰ੍ਹਾਂ ਦੀ ਤਿਆਰੀ ਹੈ, ਕਿਸ ਕਿਸ ਤਰ੍ਹਾਂ ਦੇ ਗੋਲ ਨੇ ਅੱਗੇ ਇਨ ਫਿਊਚਰ ਦੇ ਵਿੱਚ ਤੁਹਾਡੇ?
1: ਨਹੀਂ, ਇੱਕ ਵਾਰ ਤਾਂ ਬੀਟੈਕ ਕਰਨ ਤੋਂ ਬਾਅਦ ਕੋਸ਼ਿਸ਼ ਰਹੇਗੀ ਕਿ ਇੰਡੀਆ ਵਿੱਚ ਹੀ ਰਹਿ ਕੇ ਕੋਈ ਕੰਮ ਕੀਤਾ ਜਾਵੇ ਅਤੇ ਦੇਸ਼ ਦੀ ਤਰੱਕੀ ਵੱਲ ਹੀ ਯੋਗਦਾਨ ਪਾਇਆ ਜਾਵੇ।
0: ਬਾਕੀ ਯਸ਼ ਜੀ ਬੜੀ ਸਿਆਣੀ ਗੱਲ ਹੈ, ਅਤੇ ਜਿਹੜੇ ਵੀ ਸਾਡੇ ਇਸ ਵਕਤ ਨੌਜਵਾਨ ਵੀਰ ਵੀ ਇਹ ਪ੍ਰੋਗਰਾਮ ਸੁਣ ਰਹੇ ਹੋਣਗੇ, ਕਿ ਇਹਨਾਂ ਦਾ ਇਹ ਕਹਿਣਾ ਕਿ ਜੇ ਅਸੀਂ ਚਾਹੀਏ ਤਾਂ ਇੰਡੀਆ ਆਪਣੇ ਭਾਰਤ ਦੇ ਵਿੱਚ ਵੀ ਬਹੁਤ ਕੁਝ ਕਰ ਸਕਦੇ ਨੇ, ਬਹੁਤ ਕੁਝ ਇੱਥੇ ਮੌਕੇ ਨੇ ਜੇ ਅਸੀਂ ਚਾਹੀਏ ਤਾਂ। ਇਹ ਜ਼ਰੂਰੀ ਨਹੀਂ ਹੈ ਕਿ ਅਸੀਂ ਬਾਹਰ ਜਾ ਕੇ ਹੀ ਆਪਣੀ ਜਿਹੜੀ ਕੈਪੇਬਿਲਿਟੀ ਯੋਗਤਾ ਨੂੰ ਸਾਬਿਤ ਕਰਨਾ, ਇੰਡੀਆ ਦੇ ਵਿੱਚ ਰਹਿ ਕੇ ਵੀ ਅਸੀਂ ਉਹ ਚੀਜ਼ਾਂ ਕਰ ਸਕਦੇ ਨੇ। ਸੋ ਚਲਦੇ ਚਲਦੇ ਯਸ਼ ਜੀ, ਇਸ ਵਕਤ ਜਿਹੜੇ ਸਾਡੇ ਸਟੂਡੈਂਟਸ ਨੇ, ਨੌਜਵਾਨ ਵੀਰ ਨੇ, ਜੋ ਵੀ ਇਸ ਵਕਤ ਉਹ ਤਿਆਰੀ ਕਰ ਰਹੇ ਨੇ ਕਿਸੇ ਵੀ ਇਗਜ਼ਾਮ ਦੀ ਤਿਆਰੀ ਕਰ ਰਹੇ ਨੇ, ਸੋ ਕੋਈ ਖਾਸ ਸੰਦੇਸ਼ ਉਹਨਾਂ ਨੂੰ ਤੁਸੀਂ ਦੇਣਾ ਚਾਹੋਗੇ ਸਾਡੇ ਇਸ ਮੰਚ ਤੋਂ?
1: ਉਹਨਾਂ ਲਈ ਖਾਸ ਸੰਦੇਸ਼ ਤਾਂ ਇਹੀ ਹੈ ਕਿ ਇਹ ਜਰਨੀ ਹੈ ਉਹ ਕਾਫੀ ਲੰਬੀ ਹੈ, ਤਾਂ ਕਰਕੇ ਕੰਸਿਸਟੈਂਸੀ ਨਾਲ ਪੜ੍ਹਿਆ ਜਾਵੇ। ਇਹ ਨਹੀਂ ਹੈ ਕਿ ਅਸੀਂ 2-4 ਦਿਨ ਥੋੜ੍ਹਾ ਜ਼ਿਆਦਾ ਪੜ੍ਹ ਕੇ ਇਸ ਨੂੰ ਹਾਸਿਲ ਕਰ ਲਾਂਗੇ, ਤਾਂ ਬਰਨਆਊਟ ਨਹੀਂ ਹੋਣਾ ਅਤੇ ਆਪਣੀ ਸਲੀਪ ਨੂੰ ਕਦੇ ਉਹ ਨਹੀਂ ਕੰਪਰੋਮਾਈਜ਼ ਨਹੀਂ ਕਰਨਾ ਅਤੇ ਕੰਸਿਸਟੈਂਸੀ ਨਾਲ ਪੜ੍ਹਦੇ ਰਹਿਣਾ।
0: ਬਾਕੀ ਜੀ ਯਸ਼ ਜੀ ਬੜੇ ਹੀ ਵਧੀਆ ਵਿਚਾਰ ਨੇ ਤੁਹਾਡੇ, ਅਤੇ ਸਾਡੇ ਸਰੋਤਿਆਂ ਨੇ ਵੀ, ਖਾਸ ਕਰਕੇ ਨੌਜਵਾਨ ਵੀਰਾਂ ਨੇ ਵੀ ਇਹ ਸੁਣਿਆ ਹੋਊਗਾ ਕਿ ਜਿਹੜੀ ਤੁਹਾਡੀ ਇਕਾਗਰਤਾ ਹੈ ਨਾ ਕਿਸੇ ਵੀ ਕੰਮ ਨੂੰ, ਉਹ ਬੜੀ ਜ਼ਰੂਰੀ ਹੈ। ਸੋ ਜੀ ਇਹ ਨਹੀਂ ਹੈ ਕਿ ਤੁਸੀਂ 2-3 ਦਿਨ ਮਿਹਨਤ ਕੀਤੀ ਅਤੇ ਉਸ ਤੋਂ ਬਾਅਦ ਫਿਰ ਉਸ ਤਰ੍ਹਾਂ ਵਿਸਲੇ ਹੋ ਗਏ। ਸੋ ਇਸ ਤਰ੍ਹਾਂ ਕਰਨ ਨਾਲ ਸਾਥੀਓ ਮੰਜ਼ਿਲ ਨਹੀਂ ਮਿਲਣੀ, ਮੰਜ਼ਿਲ ਇਸ ਤਰ੍ਹਾਂ ਹੀ ਮਿਲਣੀ ਹੈ ਜਿਸ ਤਰ੍ਹਾਂ ਯਸ਼ ਜੀ ਨੇ ਤੁਹਾਡੇ ਨਾਲ ਜਿਹੜੀ ਆਪਣੇ ਵਿਚਾਰ ਸਾਂਝੇ ਕੀਤੇ। ਸੋ ਯਸ਼ ਜੀ ਇੱਕ ਵਾਰ ਫਿਰ ਤੋਂ ਸਾਡੇ ਆਕਾਸ਼ਵਾਣੀ FM ਬਠਿੰਡਾ ਦੀ ਟੀਮ ਵੱਲੋਂ ਅਤੇ ਸਾਡੇ ਸਾਰੇ ਸਰੋਤਿਆਂ ਨੂੰ ਤੁਹਾਡੇ ਆਉਣ ਵਾਲੇ ਭਵਿੱਖ ਲਈ ਤੁਹਾਨੂੰ ਢੇਰ ਸਾਰੀਆਂ ਮੁਬਾਰਕਾਂ, ਬਹੁਤ ਬਹੁਤ ਸ਼ੁਕਰੀਆ ਤੁਸੀਂ ਸਾਡੇ ਸਟੂਡੀਓ ਵਿੱਚ ਸਮਾਂ ਕੱਢ ਕੇ ਆਏ, ਬਹੁਤ ਬਹੁਤ ਧੰਨਵਾਦ ਯਸ਼ ਜੀ।
1: ਥੈਂਕ ਯੂ ਸਰ ਮੈਨੂੰ ਇਸ ਮੰਚ ਉੱਤੇ ਮੌਕਾ ਦੇਣ ਲਈ ਅਤੇ ਸਰੋਤਿਆਂ ਨਾਲ ਰੂਬਰੂ ਕਰਾਉਣ ਲਈ।
0: ਥੈਂਕ ਯੂ ਯਸ਼ ਜੀ।

ਸਮਾਂ ਸਾਥੀ 7:42 ਮਿੰਟ ਤੇ 9 ਸਕਿੰਟ ਦੇ ਜੀ ਆਕਾਸ਼ਵਾਣੀ FM ਬਠਿੰਡਾ ਤੇ ਜਾਰੀ ਹੈ ਪ੍ਰੋਗਰਾਮ ਸਜਰੀ ਸਵੇਰ ਦਾ ਹਿੱਸਾ ਪਰ ਸਾਥੀ ਹੁਣ ਵੱਧਦੇ ਹਾਂ ਸਾਡੇ ਪ੍ਰੋਗਰਾਮ ਦੇ ਅਗਲੇ ਸੈਗਮੈਂਟ ਵਿੱਚ ਔਰ ਜੀ ਗੱਲ ਕਰਦੇ ਹਾਂ ਆਧੁਨਿਕ ਯੁੱਗ ਵਿੱਚ ਸਾਡੇ ਉਸ ਖਾਸ ਦੋਸਤ ਦੀ ਖਾਸ ਮਿੱਤਰ ਦੀ ਜਿਸ ਤੋਂ ਬਿਨਾਂ ਹੁਣ ਅਸੀਂ ਆਪਣੇ ਪੂਰੇ

0: ਵਿੱਚ 5 ਮਿੰਟ ਵੀ ਨਹੀਂ ਰਹਿ ਸਕਦੇ। ਜੀ ਹਾਂ, ਜੇ ਉਹ ਸਾਥੀਓ ਸਾਡੇ ਕੋਲ ਨਹੀਂ ਹੁੰਦਾ ਤਾਂ ਲੱਗਦਾ ਹੈ ਕਿ ਸ਼ਾਇਦ ਸਭ ਕੁਝ ਹੁੰਦੇ ਹੋਏ ਵੀ ਸਾਡੇ ਕੋਲ ਕੁਝ ਨਹੀਂ ਹੈ। ਜੀ ਸਾਥੀਓ, ਵੈਸੇ ਮੇਰਾ ਜਿਹੜਾ ਗੱਲ ਇਸ਼ਾਰਾ ਤੁਸੀਂ ਸਮਝ ਗਏ ਹੋਣਗੇ ਕਿ ਜੀ ਹਾਂ, ਮੈਂ ਗੱਲ ਕਰ ਰਿਹਾ ਜੀ ਸਾਡੇ ਉਸ ਮੋਬਾਈਲ ਸਾਥੀ ਦੀ, ਜਿਸ ਨੂੰ ਅਸੀਂ ਆਪਣੇ ਨਾਲ ਲੈ ਕੇ ਸੁਣਦੇ ਹਾਂ ਅਤੇ ਫਿਰ ਉੱਠਦੇ ਸਾਰ ਹੀ ਅਸੀਂ ਆਪਣੀ ਚਾਹ ਦੀਆਂ ਚੁਸਕੇ ਨਾਲ ਆਪਣੇ ਸਵੇਰ ਦਾ ਕਾਫੀ ਸਮਾਂ ਮੋਬਾਈਲ 'ਤੇ ਮੈਸੇਜ ਰੀਲਾਂ ਦੇਖਣ ਵਿੱਚ ਲਗਾ ਦਿੰਦੇ ਹਾਂ। ਖੈਰ ਸਾਥੀਓ, ਮੋਬਾਈਲ ਅਤੇ ਰੀਲਾਂ ਬਣਾਉਣਾ ਜਾਂ ਫਿਰ ਲਗਾਤਾਰ ਰੀਲਾਂ ਨੂੰ ਸਕਰੋਲ ਕਰਦੇ ਦੇਖਣਾ ਕੋਈ ਬੁਰੀ ਗੱਲ ਨਹੀਂ, ਪਰ ਸਾਥੀਓ ਜੇ ਇਹ ਆਦਤ ਬੇਕਾਬੂ ਹੋ ਜਾਵੇ ਤਾਂ ਫਿਰ ਇਹ ਆਦਤ ਸਾਡੇ ਦਿਮਾਗ, ਨੀਂਦ, ਅੱਖਾਂ ਅਤੇ ਮਾਨਸਿਕ ਸਿਹਤ ਨੂੰ ਨੁਕਸਾਨ ਪਹੁੰਚਾ ਸਕਦੀ ਹੈ। ਸੋ ਜੀ, ਸੋਸ਼ਲ ਮੀਡੀਆ ਲਈ ਆਪਣੀਆਂ ਰੀਲਾਂ ਬਣਾਉਣਾ ਅਤੇ ਮੋਬਾਈਲ 'ਤੇ ਲਗਾਤਾਰ ਕਈ ਘੰਟੇ ਰੀਲਾਂ ਨੂੰ ਦੇਖਣ ਦੀ ਲੱਤ, ਸਾਡੀ ਸਿਹਤ, ਸਾਡੇ ਮਨ ਉੱਪਰ ਇਸਦਾ ਕੀ ਸਾਈਡ ਇਫੈਕਟ, ਇਸਦਾ ਕੀ ਅਸਰ ਹੁੰਦਾ, ਇਸ ਜਾਣਕਾਰੀ ਲਈ ਸਾਡੇ ਨਾਲ ਟੈਲੀਫੋਨ ਲਾਈਨ 'ਤੇ ਜੁੜ ਰਹੇ ਨੇ ਬੜੇ ਹੀ ਮਕਬੂਲ ਮਾਨਯੋਗ ਡਾਕਟਰ ਪੂਰਵ ਮਿੱਡਾ ਜੀ, ਜੋ ਕਿ ਮਨੋਰੋਗੀ ਦੇ ਡਾਕਟਰ ਨੇ ਔਰ ਜੋ ਸਾਥੀਓ ਕਾਫੀ ਲੰਬੇ ਸਮੇਂ ਤੋਂ ਇਸ ਇਲਾਕੇ ਦੀ ਸੇਵਾ ਕਰ ਰਹੇ ਨੇ। ਸੋ ਜੀ, ਉਹਨਾਂ ਦਾ ਇਸ ਬਾਰੇ ਕੀ ਹੈ ਕਹਿਣਾ, ਆਓ ਫਿਰ ਸੁਣਦੇ ਹਾਂ ਉਹਨਾਂ ਦੀ ਹੀ ਜ਼ਬਾਨੀ।
1: ਡਾਕਟਰ ਪੂਰਵ ਮਿੱਡਾ ਜੀ, ਸਵਾਗਤ ਆਪ ਜੀ ਦਾ ਪ੍ਰੋਗਰਾਮ ਸਰਜਰੀ ਸਵੇਰ ਦੇ ਵਿੱਚ।
2: ਜੀ ਬੋਲੀ ਜੀ, ਸਭ ਤੋਂ ਪਹਿਲਾਂ ਤਾਂ ਮੈਂ ਆਕਾਸ਼ਵਾਣੀ ਬਠਿੰਡਾ ਤੇ ਤੁਹਾਡਾ ਸ਼ੁਕਰੀਆ ਅਦਾ ਕਰਨਾ ਚਾਹੁੰਦਾ ਜੀ, ਤੁਸੀਂ ਇਸ ਮੌਜੂਦਾ ਢੁੱਕਵੇਂ ਮੁੱਦੇ ਦੇ ਆਕਾਸ਼ਵਾਣੀ ਦੇ ਸਰੋਤਿਆਂ ਨੂੰ ਸੰਬੋਧਿਤ ਕਰਨ ਲਈ ਮੈਨੂੰ ਚੁਣਿਆ।
1: ਬਿਲਕੁਲ ਡਾਕਟਰ ਮਿੱਡਾ ਜੀ, ਅਸੀਂ ਬਹੁਤ ਵਾਰੀ ਤੁਹਾਡੀਆਂ ਸੇਵਾਵਾਂ ਲਈਆਂ ਨੇ ਤੇ ਜਦੋਂ ਸਾਡੀ ਕੋਈ ਕੁੰਡੀ ਫਸਦੀ ਹੈ ਤਾਂ ਫਿਰ ਸਾਨੂੰ ਤੁਹਾਡੀ ਯਾਦ ਆਉਂਦੀ ਹੈ ਤੇ ਸੋ ਐਸੇ ਕਰਕੇ ਅੱਜ ਤੁਹਾਨੂੰ ਸਵੇਰੇ ਸਵੇਰੇ ਅਸੀਂ ਡਿਸਟਰਬ ਵੀ ਕੀਤਾ ਤੇ ਤੁਹਾਡੀ ਸੇਵਾਵਾਂ ਲੈਣਾ ਵੀ ਸਾਨੂੰ ਇੱਕ ਲੱਗਿਆ ਕਿ ਤੁਹਾਡੀ ਹੀ ਸੇਵਾ ਲਈ ਜਾਏ। ਸੋ ਸਭ ਤੋਂ ਪਹਿਲਾਂ ਜੀ ਡਾਕਟਰ ਮਿੱਡਾ ਸਾਹਿਬ, ਆਕਾਸ਼ਵਾਣੀ ਐਫ ਐਮ ਬਠਿੰਡਾ ਵੱਲੋਂ, ਇਸ ਪਰਿਵਾਰ ਵੱਲੋਂ ਤੁਹਾਨੂੰ ਸਵੇਰ ਦੀ ਗੁੱਡ ਮਾਰਨਿੰਗ। ਤੇ ਜੇ ਮੈਂ ਗੱਲ ਵਿਸ਼ੇ ਦੀ ਗੱਲ ਕਰਾਂ ਤਾਂ ਤੁਹਾਨੂੰ ਪਤਾ ਕਿ ਸੋਸ਼ਲ ਮੀਡੀਆ ਦਾ ਡਾਕਟਰ ਸਾਹਿਬ ਅੱਜ ਕੱਲ੍ਹ ਬੜਾ ਹੀ ਟ੍ਰੈਂਡ ਚੱਲ ਰਿਹਾ। ਸੋ ਜੀ, ਸੋਸ਼ਲ ਮੀਡੀਆ ਨੂੰ ਜੇ ਆਪਾਂ ਕਹੀਏ ਕਿ ਇਸ ਜਿਹੜੀ ਲੋਕੀ ਜਿਹੜੇ ਰੀਲਾਂ ਬਣਾ ਰਹੇ ਨੇ, ਇਹ ਰੀਲਾਂ ਕਿਉਂ ਬਣਾਉਂਦੇ ਨੇ, ਸਭ ਤੋਂ ਪਹਿਲਾਂ ਤਾਂ ਮੈਂ ਇਹੀ ਮਿੱਡਾ ਸਾਹਿਬ ਤੁਹਾਨੂੰ ਪੁੱਛਣਾ ਚਾਹੂੰਗਾ।
2: ਸਭ ਤੋਂ ਪਹਿਲਾਂ ਸਰੋਤਿਆਂ ਨੂੰ ਨਮਸਕਾਰ, ਸਤਿ ਸ੍ਰੀ ਅਕਾਲ। ਬਹੁਤ ਲੰਬੇ ਅੰਤਰਾਲ ਬਾਅਦ ਸਰੋਤਿਆਂ ਨਾਲ ਮੁਖਾਤੇ ਹੋਣ ਦਾ ਮੌਕਾ ਮਿਲ ਰਿਹਾ। ਮੈਂ ਤੁਹਾਡੀ ਭੂਮਿਕਾ ਸੁਣ ਲਿਆ ਸੀ ਕਿ ਆਪਾਂ 2 ਮਿੰਟ ਵੀ 1 ਮਿੰਟ ਵੀ ਫੋਨ ਤੋਂ ਬਿਨਾਂ ਨਹੀਂ ਰਹਿ ਸਕਦੇ। ਆਪਾਂ ਸਾਰੇ ਇੱਕ ਭਰਮ ਚ ਘੁੰਮ ਰਹੇ ਹਾਂ ਕਿ ਮੇਰਾ ਫੋਨ ਮੇਰਾ ਮਿੱਤਰ ਹੈ।
1: ਬਿਲਕੁਲ
2: ਹੈ ਨਾ, ਤੇ ਇਸ ਭਰਮ ਤੋਂ ਬਾਹਰ ਆਉਣ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ। ਹੁਣ ਸਵਾਲ ਇਹ ਕਿ ਲੋਕੀ ਸੋਸ਼ਲ ਮੀਡੀਆ ਜਾਂ ਤੇ ਇੰਨਾ ਕਿਉਂ ਹੁੱਕ ਹੁੰਦੇ ਨੇ ਜਾਂ ਕਿਉਂ ਰੀਲਾਂ ਬਣਾਉਂਦੇ ਨੇ। ਦੇਖੋ, ਪ੍ਰੋਫੈਸ਼ਨਲ ਤੇ ਬਿਜ਼ਨਸਮੈਨ ਲੋਕ ਤਾਂ ਬੜੇ ਹੀ ਵਧੀਆ ਤਰੀਕੇ ਨਾਲ ਪ੍ਰਯੋਗ ਕਰ ਰਹੇ ਨੇ। ਦੂਸਰਾ, ਆਪਣੀ ਆਈਡੈਂਟੀ ਕਨਫਰਮ ਕਰਦੇ ਨੇ ਯੂਥ ਵੀ ਮੇਰੇ ਵਰਗੇ ਹੋਰ ਵੋਟ ਲੋਕ ਹੈਗੇ ਨੇ।
1: ਬਿਲਕੁਲ
2: ਹੁੰਦਾ ਕੀ ਹੈ ਕਿ ਜਦੋਂ ਇਸ ਤਰ੍ਹਾਂ ਤੁਸੀਂ ਪੈ ਜਾਂਦੇ ਹੋ ਤਾਂ ਤੁਸੀਂ ਆਪਦੇ ਆਪ ਨੂੰ ਕਿਸੇ ਇਸ ਤਰ੍ਹਾਂ ਦੀ ਫਿਗਰ ਨਾਲ ਰੇਟ ਕਰ ਲੈਂਦੇ ਹੋ ਜਿਹੜੀ ਅਸਲ ਹੁੰਦੀ ਨਹੀਂ ਹੁੰਦੀ।
1: ਬਿਲਕੁਲ,

0: அப்பா சார் கம்பேர் அண்ட் டிஸ்பேர் சொல்லிட்டு வந்து வச்சுக்கோங்க சார். இல்லையா
1: ਬਿਲਕੁਲ
0: ਕਿਸ
1: ਤਰ੍ਹਾਂ ਵਰਤ ਸਕਦੇ ਆ?
0: ਬਿਲਕੁਲ ਬੜਾ ਰੈਲੇਵੈਂਟ ਸਵਾਲ ਹੈ। ਤੁਸੀਂ ਓਦਾਂ ਦੇ ਵੀਡੀਓ ਚੁਣੋ, ਓਦਾਂ ਦੇ ਟੋਪਿਕਸ ਚੁਣੋ ਜਿਹੜੇ ਘੱਟੋ ਘੱਟ 20-25 ਮਿੰਟ ਕਿਸੇ ਟੋਪਿਕ ਨੂੰ ਡਿਸਕਸ ਕਰ ਰਹੇ ਹੋ,
1: ਠੀਕ
0: ਹੈ? ਤੁਸੀਂ ਓਦਾਂ ਦੀ ਚੀਜ਼ਾਂ ਦੇਖੋ ਜਿਹੜੀ ਤੁਹਾਡੇ ਸਬਜੈਕਟ ਦੇ ਨਾਲ ਰਿਲੇਵੈਂਟ ਹੈਗੀਆਂ
1: ਜੀ।
0: ਤੁਸੀਂ ਉਸਾਂ ਦੇ ਜਿਹੜੇ ਜੇ ਤੁਸੀਂ ਦੇਖੋ ਫੋਨ ਨੂੰ ਸਰ ਤੁਹਾਡੇ ਜਿੰਨਾ ਅੱਜ ਬੋਲ ਰਹੇ ਫੋਨ, ਮੇਰਾ ਫੋਨ ਮੇਰੀ ਗੱਲ ਸੁਣ ਰਿਹਾ ਹੈਗਾ,
1: ਠੀਕ
0: ਹੈ? ਅਗਲੀ ਵਾਰ ਉਹਨੇ ਇਹੀ ਕੁਝ ਦਿਖਾ ਰਿਹਾ
1: ਜੀ।
0: ਮੈਂ ਕਹਿੰਦਾ ਨਾ ਵੀ ਮੇਰਾ ਫੋਨ ਮੇਰਾ ਵਿਤਰਾ ਵੀ ਭਰਮ ਹੈ ਆਪਣਾ,
1: ਉਹ
0: ਤਾਂ ਤੁਹਾਨੂੰ ਬਾਹਰੋਂ ਬੈਠ ਕੇ ਓਬਜ਼ਰਵ ਕਰਿਆ ਵੀ ਕੀ ਕਰਦਾ ਬੰਦਾ, ਤੇ ਉਹਦਾ ਵੀ ਚੀਜ਼ਾਂ ਤੁਹਾਡੇ ਅੱਗੇ ਪੇਸ਼ ਕਰਨ ਲੱਗ ਪੈਂਦਾ
1: ਜੀ ਜੀ,
0: ਠੀਕ ਹੈ ਨਾ? ਤੇ ਉਹਦਾ ਵੀ ਟੋਪਿਕ ਸ਼ੁਰੂ ਕਰੇ ਤੁਹਾਡੇ ਸਬਜੈਕਟ ਨਾਲ, ਤੁਹਾਡੀ ਪ੍ਰੋਫੈਸ਼ਨ ਨਾਲ, ਤੁਹਾਡੇ ਰੋਜ਼ਮਰਾ ਦੀ ਰੂਟੀਨ ਨਾਲ ਰੈਲੀਵੈਂਟ ਹੈਗੇ ਨੇ,
1: ਰੈਲੀਵੈਂਟ ਹੈ ਬਿਲਕੁਲ।
0: ਫਿਰ ਸ਼ਾਇਦ ਆਪਾਂ ਬਹੁਤ ਜ਼ਿਆਦਾ ਵਧੀਆ ਤਰੀਕੇ ਨਾਲ ਯੂਜ਼ ਕਰ ਪਾਵਾਂਗੇ। ਬਾਕੀ ਹਰੇਕ ਫੋਨ 'ਚ ਇੱਕ ਸਕਰੀਨ ਟਾਈਮਰ ਹੁੰਦਾ ਕਿੰਨਾ ਟਾਈਮ ਕਿੰਨਾ ਹੋ ਗਿਆ, ਜਾਂ ਤੁਸੀਂ ਅਲੱਗ ਤੋਂ ਟਾਈਮਰ ਨੋਟ ਸ਼ੁਰੂ ਕਰ ਸਕਦੇ ਹੋ ਕਿ ਆਪਣੇ ਸੋਸ਼ਲ ਮੀਡੀਆ 'ਤੇ ਜਾਣਾ ਵੀ ਹੈ, 20-25 ਮਿੰਟ ਬਾਅਦ ਮੈਨੂੰ ਬੰਦ ਕਰਨਾ ਹੈਗਾ, ਬਾਕੀ 2-2.5 ਘੰਟੇ ਇਸ ਤੋਂ ਮਾਈਂਡ ਸਕਰੋਲਿੰਗ ਕਰਨੀ ਹੈਗੀ ਹੈ, ਲਗਾਤਾਰ ਲੱਗੀ ਜਾ ਰਹੇ, ਬਾਅਦ ਪਤਾ ਹੀ ਨਹੀਂ ਕੀ ਦੇਖਿਆ।
1: ਸਹੀ ਸੋ ਡਾਕਟਰ ਸਾਹਿਬ, ਥੋੜ੍ਹੇ ਹੀ ਸਮੇਂ ਦੇ ਵਿੱਚ ਬੜੇ ਹੀ ਸੰਖੇਪ ਜਿਹੀਆਂ ਗੱਲਾਂ ਨਾਲ ਬਹੁਤ ਕੁਛ ਤੁਸੀਂ ਸਾਨੂੰ ਦੱਸਿਆ, ਅਤੇ ਸਰੋਤੇ ਵੀ ਜਿਹੜੇ ਇਸ ਗੱਲਬਾਤ ਨੂੰ ਸੁਣ ਰਹੇ ਹੋਣਗੇ, ਖਾਸ ਕਰਕੇ ਯੂਥ ਜਿਹੜੇ ਵੀ ਇਸ ਗੱਲਬਾਤ ਨੂੰ ਸੁਣ ਰਹੇ ਹੋਣਗੇ, ਕਿਤੇ ਨਾ ਕਿਤੇ ਸ਼ਾਇਦ ਉਹਨਾਂ ਨੂੰ ਪਤਾ ਲੱਗ ਗਿਆ ਕਿ ਸੋਸ਼ਲ ਮੀਡੀਆ ਦਾ ਆਪਾਂ ਹੈਲਦੀ ਤਰੀਕੇ ਨਾਲ ਕਿਸ ਤਰ੍ਹਾਂ ਵਰਤੋਂ ਕਰ ਸਕਦੇ ਹਾਂ।
0: ਦੇਖੋ, ਬੱਚੇ ਪੈਦਾ ਕਰਨਾ ਤੇ ਪਾਲਣਾ ਇੱਕ ਬਹੁਤ ਵੱਡੀ ਰਿਸਪੋਂਸੀਬਿਲਟੀ ਹੈ
1: ਜੀ।
0: ਬੱਚੇ ਇਸ ਦੁਨੀਆਂ 'ਚ ਤਾਂ ਹੀ ਆਏ ਨੇ ਕਿ ਪੇਰੈਂਟਸ ਚਾਹੁੰਦੇ ਨੇ, ਹੈ ਨਾ? ਉਹ ਕਪਲ ਚਾਹੁੰਦਾ ਕਿ ਬੱਚੇ ਹੋਣ, ਠੀਕ ਹੈ? ਪਰ ਉਹ ਬੱਚੇ ਪਾਲ ਕੇ ਤੇ ਆਪਾਂ ਬੱਚੇ ਪੈਦਾ ਕਰਕੇ ਤੇ ਉਹਨਾਂ ਨੂੰ ਸੋਸ਼ਲ ਮੀਡੀਆ ਦੇ ਹਵਾਲੇ ਨਾ ਕਰੀਏ,
1: ਹੈ ਨਾ?
0: ਕਿਉਂਕਿ ਕਿਤੇ ਮਾਵਾਂ ਨੂੰ ਜਾਂ ਪਿਤਾ ਨੂੰ ਦੋਨੋਂ ਚੈੱਕ ਨੂੰ, ਆਪਣੀ ਜੋਬ ਨੂੰ, ਆਪਣੇ ਜਿਹੜੇ ਪ੍ਰੋਫੈਸ਼ਨਲ ਟਾਈਮ ਨੂੰ ਸੈਕਰੀਫਾਈਜ਼ ਕਰਨਾ ਪਏਗਾ ਅਗਰ ਬੱਚੇ ਨੂੰ ਬੱਚੇ ਦੀ ਪਾਲਣਾ ਚਾਹੁੰਦੇ ਆ।
1: ਇੱਕ
0: ਸਾਈਕੈਟ੍ਰਿਸਟ ਦੀ ਗੇੜੇ ਮਾਰ ਤੋਂ ਬੈਠਾ ਬਿਹਤਰ ਹੈ ਕਿ ਤੁਸੀਂ ਆਪਣੀ ਜੋਬ ਨੂੰ ਟੈਂਪਰੇਰੀ ਹੁਣ ਸੈਕਰੀਫਾਈਜ਼ ਕਰ ਲਓ,
1: ਪੂਰਵ ਮਿੱਡਾ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਬਹੁਤ ਬਹੁਤ ਧੰਨਵਾਦ। ਤੁਸੀਂ ਅੱਜ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਇਸ ਮੰਚ ਤੇ ਆ ਕੇ ਸਾਡੇ ਨਾਲ ਰੂਬਰੂ ਹੋਏ, ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ।
0: ਤੁਹਾਡੀ ਸਾਰੀ ਟੀਮ ਨੂੰ ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ।
1: ਥੈਂਕ ਯੂ ਸਰ।

ਲੋ ਜੀ ਸਾਥੀਓ, ਇਸ ਖੂਬਸੂਰਤ ਗੀਤ ਤੋਂ ਬਾਅਦ ਹੁਣ ਸਮਾਂ ਹੋ ਰਿਹਾ ਜੀ ਤੁਹਾਡੇ ਤੋਂ ਇਜਾਜ਼ਤ ਲੈਣ ਦਾ। ਸੋ ਜੀ, ਚਲਦੇ ਚਲਦੇ ਇੱਕ ਵਾਰ ਫਿਰ ਤੋਂ ਸਾਡੇ ਸਾਰੇ ਹੀ ਸਰੋਤਿਆਂ ਨੂੰ ਅੱਜ ਦੀ ਦਿਨ ਦੀਆਂ ਢੇਰ ਸਾਰੀਆਂ ਸ਼ੁਭਕਾਮਨਾਵਾਂ। ਸੋ ਜੀ, ਮੈਂ ਉਮੀਦ ਕਰਦਾ ਅਤੇ ਦੁਆ ਵੀ ਮੰਗਦਾ ਉਸ ਰੱਬ ਤੋਂ ਕਿ ਅੱਜ ਦਾ ਦਿਨ ਤੁਹਾਡੇ ਲਈ ਢੇਰ ਸਾਰੀਆਂ ਖੁਸ਼ੀਆਂ ਲੈ ਕੇ ਆਵੇ। ਤੁਸੀਂ ਸਾਥੀਓ ਹਮੇਸ਼ਾ ਖੁਸ਼ ਰਹੋ, ਤੰਦਰੁਸਤ ਰਹੋ ਅਤੇ ਮਸਤ ਰਹੋ ਅਤੇ ਇੰਜੋਏ ਕਰਦੇ ਰਹੋ ਜੀ ਆਕਾਸ਼ਵਾਣੀ FM ਬਠਿੰਡਾ 101.1 MHz 'ਤੇ।

0: The Asian Age. An editorial in Hindustan Times states how SAARC offers India what other forums cannot. It empowers Delhi amidst global turmoil with no guarantee needed from any external actor in setting the terms of the organization. In an extraordinary arrangement, need paper setters to be in lockdown till re-exam, no phone, net, team housed at secret location, says the Times of India. The Economic Times states, lay old town to get heritage makeover to enhance infrastructure and improved public amenities. The Indian Express quoting the government says, despite second price revision of LPG gas cylinder since crisis in West Asia, oil marketing companies are still losing 700 rupees. And finally, in a historic first for Punjab, celebrated music composer and singer A.R. Rahman delivered a live performance at the Attari border on Sunday, paying tribute to the border security force through a stirring rendition of his patriotic song, Jai Ho, notes the Tribune. And with that, it's back to you, Anuja.
1: Thank you, Renu. And now before we end the bulletin, the headlines once again. West Bengal set to become 36th state or union territory to implement Ayushman Bharat Pradhan Mantri Jan Arogya Yojana. National Testing Agency releases exam city intimation slip for NEET UG 2026 re-examination scheduled to be held on the 21st of June. Lok Sabha Speaker Om Birla to inaugurate Commonwealth Parliamentary Association India Region Zone 2 conference in Chandigarh today. New Delhi says Indonesia is a key pillar of India's Act East policy. Iran fires waves of missiles at Israel for first time since April ceasefire. And in tennis, Germany's Alexander Zverev secures his maiden Grand Slam title. And with that, we end the morning news. Have
2: Namaskar, E. Akashvani. ਖਬਰਾਂ ਦੇ ਨਾਲ ਮੈਂ ਸਰਬਜੀਤ ਕੌਰ ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ ਪੱਛਮੀ ਬੰਗਾਲ ਆਯੁਸ਼ਮਾਨ ਭਾਰਤ ਪ੍ਰਧਾਨ ਮੰਤਰੀ ਜਨ ਆਰੋਗ ਯੋਜਨਾ ਨੂੰ ਲਾਗੂ ਕਰਨ ਵਾਲਾ ਦੇਸ਼ ਦਾ 36ਵਾਂ ਰਾਜ ਬਣਨ ਜਾ ਰਿਹਾ ਹੈ ਰਾਸ਼ਟਰੀ ਪ੍ਰੀਖਿਆ ਏਜੰਸੀ ਨੇ 21 ਜੂਨ ਨੂੰ ਹੋਣ ਵਾਲੀ ਨੀਟ ਯੂ ਜੀ ਮੁੜ ਪ੍ਰੀਖਿਆ ਲਈ ਸ਼ਹਿਰਾਂ ਦੀ ਜਾਣਕਾਰੀ ਜਾਰੀ ਕੀਤੀ ਲੋਕ ਸਭਾ ਸਪੀਕਰ ਓਮ ਬਿਰਲਾ ਚੰਡੀਗੜ੍ਹ ਵਿਚ ਰਾਸ਼ਟਰ ਮੰਡਲ ਸੰਸਦੀ ਸੰਘ ਇੰਡੀਆ ਰੀਜਨ ਜ਼ੋਨ 2 ਕਾਨਫਰੰਸ ਦਾ ਉਦਘਾਟਨ ਕਰਨਗੇ अप्रैल विच हुई जंग बंदी तो बाद ईरान ने पहली बार इसराइल ते मिसाइल हमले कीते ते फ्रेंच ओपन टेनिस टूर्नामेंट विच जर्मनी दे अलेक्सांडर ज्वेरेव ने अपना पहला ग्रैंड स्लैम खिताब जितया हुण खबरां विस्तार नाल पश्चिमी बंगाल दुनिया की सब तो वड्डी जनतक सेहत बीमा योजना आयुष्मान भारत प्रधानमंत्री जन आरोग्य योजना ABPMJAY नू लागू करन वाला देश का 36वां राज बनन जा रहा है राष्ट्रीय सेहत अथॉरिटी ते पश्चिमी बंगाल सरकार आज राज विच ABPMJAY नू लागू करन लई एक समझौता पत्र ते दस्तखत करनगे इस समझौते ते केंद्रीय सेहत ते परिवार भलाई मंत्री JP नड्डा ते पश्चिम बंगाल दे मुख्यमंत्री सुवेंदु अधिकारी दी मौजूदगी विच नवी दिल्ली विच दस्तखत कीते जाणगे ए कदम देश दे सारे नागरिकां लई बराबर अते पहुंचयोग सेहत संभाल प्राप्त करन वल एक अहम मील पत्थर है ਇਹ ਗੁਣਵੱਤਾ ਤੇ ਕਿਫਾਇਤੀ ਸਿਹਤ ਸੰਭਾਲ ਤੱਕ ਪਹੁੰਚ ਵਧਾ ਕੇ ਰਾਜ ਦੀ ਸਿਹਤ ਸੰਭਾਲ ਪ੍ਰਣਾਲੀ ਨੂੰ ਵੀ ਮਜ਼ਬੂਤ ਕਰੇਗਾ ਰਾਸ਼ਟਰੀ ਟੈਸਟਿੰਗ ਏਜੰਸੀ NTA ਨੇ 21 ਮਈ ਨੂੰ ਹੋਣ ਵਾਲੀ ਨੀਟ UG 2026 ਦੀ ਮੁੜ ਪ੍ਰੀਖਿਆ ਲਈ ਸ਼ਹਿਰਾਂ ਦੀ ਜਾਣਕਾਰੀ ਜਾਰੀ ਕਰ ਦਿੱਤੀ ਏ ਸਾਡੇ ਪੱਤਰਕਾਰ ਮੁਤਾਬਕ ਰਜਿਸਟਰਡ ਉਮੀਦਵਾਰ ਹੁਣ ਆਪਣੇ ਐਪਲੀਕੇਸ਼ਨ ਨੰਬਰ ਅਤੇ ਪਾਸਵਰਡ ਦੀ ਵਰਤੋਂ ਕਰਕੇ ਅਧਿਕਾਰਤ ਵੈਬਸਾਈਟ ਤੇ ਲੌਗਇਨ ਕਰਕੇ ਆਪਣੇ ਤੈਅਸ਼ੁਦਾ ਪ੍ਰੀਖਿਆ ਸ਼ਹਿਰ ਬਾਰੇ ਜਾਣਕਾਰੀ ਪ੍ਰਾਪਤ ਕਰ ਸਕਦੇ ਨੇ ਏਜੰਸੀ ਵੱਲੋਂ ਜਾਰੀ ਕੀਤੇ ਗਏ ਇੱਕ ਜਨਤਕ ਨੋਟਿਸ ਮੁਤਾਬਕ ਪ੍ਰੀਖਿਆ ਭਾਰਤ ਦੇ 551 ਸ਼ਹਿਰਾਂ ਅਤੇ ਵਿਦੇਸ਼ਾਂ ਦੇ 14 ਸ਼ਹਿਰਾਂ ਵਿੱਚ ਦੁਪਹਿਰ ਬਾਅਦ 2 ਵਜੇ ਤੋਂ ਸ਼ਾਮ 5:15 ਵਜੇ ਤੱਕ ਪੈਨ ਅਤੇ ਪੇਪਰ ਮੋਡ ਵਿੱਚ ਲਈ ਜਾਏਗੀ NTA ਨੇ ਸਪਸ਼ਟ ਕੀਤਾ ਕਿ ਪ੍ਰੀਖਿਆ ਤੇ ਸ਼ਹਿਰ ਦੀ ਸੂਚਨਾ ਐਡਮਿਟ ਕਾਰਡ ਨਹੀਂ ਹੈ ਅਤੇ ਇਹ ਸਿਰਫ ਉਮੀਦਵਾਰਾਂ ਨੂੰ ਉਹਨਾਂ ਦੇ ਪ੍ਰੀਖਿਆ ਕੇਂਦਰ ਦੇ ਸ਼ਹਿਰ ਬਾਰੇ ਸੂਚਿਤ ਕਰਨ ਲਈ ਜਾਰੀ ਕੀਤਾ ਜਾ ਰਿਹਾ ਹੈ ਏਜੰਸੀ ਨੇ ਉਮੀਦਵਾਰਾਂ ਨੂੰ ਸਿਰਫ ਅਧਿਕਾਰਤ ਵੈਬਸਾਈਟਾਂ ਤੋਂ ਪ੍ਰੀਖਿਆ ਅਤੇ ਐਡਮਿਟ ਕਾਰਡ ਜਾਰੀ ਹੋਣ ਨਾਲ ਸੰਬੰਧਿਤ ਤਾਜ਼ਾ ਜਾਣਕਾਰੀ ਲੈਣ ਦੀ ਅਪੀਲ ਕੀਤੀ ਏ ਮੈਡੀਕਲ ਕੋਰਸਾਂ ਵਿੱਚ

ਦਾਖਲੇ ਲਈ ਨੀਟ ਯੂਜੀ ਪ੍ਰੀਖਿਆ ਇਸ ਸਾਲ 3 ਮਈ ਨੂੰ ਹੋਈ ਸੀ, ਪਰ ਪੇਪਰ ਲੀਕ ਦੇ ਕਥਿਤ ਇਲਜ਼ਾਮਾਂ ਦਰਮਿਆਨ ਐਨਟੀਏ ਨੇ 12 ਮਈ ਨੂੰ ਇਸ ਨੂੰ ਰੱਦ ਕਰ ਦਿੱਤਾ ਸੀ। ਕੇਂਦਰੀ ਜਾਂਚ ਬਿਊਰੋ CBI ਇਸ ਮਾਮਲੇ ਦੀ ਜਾਂਚ ਕਰ ਰਿਹਾ ਹੈ ਤੇ ਮੁੜ ਪ੍ਰੀਖਿਆ 21 ਜੂਨ ਨੂੰ ਤੈਅ ਕੀਤੀ ਗਈ ਹੈ। ਹਰਿਆਣਾ ਵਿਧਾਨ ਸਭਾ ਵੱਲੋਂ ਕਰਾਈ ਜਾ ਰਹੀ ਭਾਰਤੀ ਖੇਤਰ ਦੇ ਉੱਤਰੀ ਜ਼ੋਨ 2 ਲਈ ਰਾਸ਼ਟਰਮੰਡਲ ਸੰਸਦੀ ਸੰਘ CPA ਕਾਨਫਰੰਸ ਦੀ ਅੱਜ ਚੰਡੀਗੜ੍ਹ ਵਿੱਚ ਸ਼ੁਰੂਆਤ ਕੀਤੀ ਜਾਏਗੀ। ਇਹ ਕਾਨਫਰੰਸ ਬੁੱਧਵਾਰ ਤੱਕ ਜਾਰੀ ਰਹੇਗੀ। ਹਰਿਆਣਾ ਵਿਧਾਨ ਸਭਾ ਦੇ ਸਪੀਕਰ ਹਰਵਿੰਦਰ ਕਲਿਆਣ ਨੇ ਕਿਹਾ ਕਿ ਲੋਕ ਸਭਾ ਸਪੀਕਰ ਓਮ ਬਿਰਲਾ ਕਾਨਫਰੰਸ ਦਾ ਉਦਘਾਟਨ ਕਰਨਗੇ। ਰਾਜ ਸਭਾ ਦੇ ਉਪ ਸਭਾਪਤੀ ਹਰਿਵੰਸ਼, ਰਾਜ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਅਤੇ 15 ਰਾਜ ਵਿਧਾਨ ਸਭਾਵਾਂ ਦੇ ਪ੍ਰੈਜ਼ਾਈਡਿੰਗ ਅਫਸਰ ਤੇ ਵਿਧਾਇਕ ਇਸ ਸਮਾਗਮ ਵਿੱਚ ਸ਼ਾਮਿਲ ਹੋਣਗੇ। ਉਨ੍ਹਾਂ ਕਿਹਾ ਕਿ ਵਿਚਾਰ ਵਟਾਂਦਰੇ ਰਾਸ਼ਟਰ ਨਿਰਮਾਣ ਵਿੱਚ ਵਿਧਾਨ ਸਭਾਵਾਂ ਦੀ ਭੂਮਿਕਾ, ਵਿਕਸਿਤ ਭਾਰਤ 2047 ਤੇ ਆਰਟੀਫਿਸ਼ੀਅਲ ਇੰਟੈਲੀਜੈਂਸ ਸਮੇਤ ਮੁੱਖ ਵਿਸ਼ਿਆਂ ਤੇ ਕੇਂਦਰਿਤ ਹੋਣਗੇ। ਇਸ ਤੋਂ ਇਲਾਵਾ ਹਰਿਆਣਾ ਦੇ ਇਤਿਹਾਸ ਅਤੇ ਸੱਭਿਆਚਾਰ ਤੇ ਇੱਕ ਦਸਤਾਵੇਜ਼ੀ ਫਿਲਮ ਵੀ ਦਿਖਾਈ ਜਾਏਗੀ। ਕਾਨਫਰੰਸ ਵਿੱਚ ਲੋਕਤੰਤਰੀ ਸੰਸਥਾਵਾਂ ਨੂੰ ਮਜ਼ਬੂਤ ਕਰਨ, ਵਿਧਾਨਕ ਪ੍ਰਕਿਰਿਆਵਾਂ ਵਿੱਚ ਸੁਧਾਰ ਕਰਨ ਅਤੇ ਵਿਕਸਿਤ ਭਾਰਤ ਦੇ ਟੀਚੇ ਨੂੰ ਪ੍ਰਾਪਤ ਕਰਨ ਵਿੱਚ ਜਨਤਕ ਪ੍ਰਤੀਨਿਧੀਆਂ ਦੀ ਭੂਮਿਕਾ ਤੇ ਕਈ ਸੈਸ਼ਨ ਹੋਣਗੇ। ਆਰਟੀਫਿਸ਼ੀਅਲ ਇੰਟੈਲੀਜੈਂਸ ਅਤੇ ਮਨੁੱਖੀ ਅਧਿਕਾਰ, ਵਿਧਾਨਕ ਸੰਸਥਾਵਾਂ ਸਾਹਮਣੇ ਚੁਣੌਤੀਆਂ ਵਿਸ਼ੇ ਤੇ ਇੱਕ ਵਿਸ਼ੇਸ਼ ਪੇਸ਼ਕਾਰੀ ਵੀ ਦਿੱਤੀ ਜਾਏਗੀ। ਸਮਾਪਤੀ ਸੈਸ਼ਨ ਵਿੱਚ ਲੋਕ ਸਭਾ ਸਪੀਕਰ ਓਮ ਬਿਰਲਾ, ਰਾਜ ਸਭਾ ਦੇ ਉਪ ਸਭਾਪਤੀ ਹਰਿਵੰਸ਼, ਹਰਿਆਣਾ ਦੇ ਰਾਜਪਾਲ ਪ੍ਰੋਫੈਸਰ ਅਸੀਮ ਕੁਮਾਰ ਘੋਸ਼ ਤੇ ਹਿੱਸਾ ਲੈਣ ਵਾਲੇ ਹੋਰ ਪਤਵੰਤਿਆਂ ਨੂੰ ਸੰਬੋਧਨ ਕਰਨਗੇ। ਨਵੀਂ ਦਿੱਲੀ ਵਿੱਚ ਵਿਦੇਸ਼ ਮੰਤਰੀ ਡਾ. ਐਸ ਜੈਸ਼ੰਕਰ ਅਤੇ ਇੰਡੋਨੇਸ਼ੀਆਈ ਵਿਦੇਸ਼ ਮੰਤਰੀ ਸ੍ਰੀ ਸੁਗਿਯੋਨੋ ਵਿਚਕਾਰ ਗੱਲਬਾਤ ਦੌਰਾਨ ਵਿਦੇਸ਼ ਮੰਤਰਾਲੇ ਨੇ ਕਿਹਾ ਹੈ ਕਿ ਇੰਡੋਨੇਸ਼ੀਆ ਭਾਰਤ ਦੀ ਐਕਟ ਈਸਟ ਨੀਤੀ ਦਾ ਇੱਕ ਮੁੱਖ ਥੰਮ ਹੈ। ਮੰਤਰਾਲੇ ਨੇ ਕਿਹਾ ਹੈ ਕਿ ਡੂੰਘੇ ਸਭਿਅਤਾਵਾਦੀ ਸਬੰਧਾਂ ਤੇ ਆਧਾਰਿਤ ਭਾਰਤ ਇੰਡੋਨੇਸ਼ੀਆ ਵਿਆਪਕ ਰਣਨੀਤਿਕ ਭਾਈਵਾਲੀ ਮਜ਼ਬੂਤ ਹੁੰਦੀ ਜਾ ਰਹੀ ਹੈ। ਦੋਵਾਂ ਨੇਤਾਵਾਂ ਨੇ ਕੱਲ੍ਹ 8ਵੀਂ ਭਾਰਤ ਇੰਡੋਨੇਸ਼ੀਆ ਸਾਂਝੇ ਕਮਿਸ਼ਨ ਦੀ ਮੀਟਿੰਗ ਦੀ ਸਹਿ ਪ੍ਰਧਾਨਗੀ ਕੀਤੀ। ਮੀਟਿੰਗ ਦੌਰਾਨ ਦੋਵਾਂ ਨੇਤਾਵਾਂ ਨੇ ਵਿਆਪਕ ਰਣਨੀਤਿਕ ਭਾਈਵਾਲੀ ਦੇ ਤਹਿਤ ਦਵੱਲੇ ਸਬੰਧਾਂ ਦੇ ਸਾਰੇ ਪਹਿਲੂਆਂ ਦਾ ਜਾਇਜ਼ਾ ਲਿਆ। ਦੋਵਾਂ ਧਿਰਾਂ ਨੇ ਸਿਆਸੀ ਮਾਮਲਿਆਂ, ਰੱਖਿਆ, ਸੁਰੱਖਿਆ, ਸਮੁੰਦਰੀ ਵਪਾਰ, ਸਹਿਯੋਗ, ਵਪਾਰ ਤੇ ਨਿਵੇਸ਼, ਫਾਰਮਾਸੂਟੀਕਲ, ਸਿਹਤ ਸੰਭਾਲ, ਡਿਜੀਟਲ ਤਕਨਾਲੋਜੀ, ਊਰਜਾ, ਆਵਾਜਾਈ, ਪੁਲਾੜ ਸਿੱਖਿਆ, ਕੌਂਸਲਰ ਮਾਮਲਿਆਂ, ਸਭਿਆਚਾਰ ਅਤੇ ਲੋਕਾਂ ਤੋਂ ਲੋਕਾਂ ਦੇ ਸਬੰਧਾਂ ਵਰਗੇ ਮੁੱਦਿਆਂ ਤੇ ਚਰਚਾ ਕੀਤੀ। ਇੰਡੋਨੇਸ਼ੀਆਈ ਰਾਸ਼ਟਰਪਤੀ ਪ੍ਰਬੋਵੋ ਸੁਬਿਆਂਤੋ ਅਤੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵਿਚਕਾਰ ਗੱਲਬਾਤ ਨੇ ਦਵੱਲੇ ਸਬੰਧਾਂ ਨੂੰ ਨਵਾਂ ਹੁਲਾਰਾ ਦਿੱਤਾ ਹੈ। ਇਸ ਤੋਂ ਪਹਿਲਾਂ ਸ੍ਰੀ ਸੁਗਿਯੋਨੋ ਨੇ ਕਿਹਾ ਕਿ ਉਹ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਇੰਡੋਨੇਸ਼ੀਆ ਦੀ ਆਉਣ ਦੀ ਯਾਤਰਾ ਲਈ ਉਤਸ਼ਾਹਿਤ ਨੇ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ @AIR ਜਲੰਧਰ। ਆਕਾਸ਼ਵਾਣੀ ਅੱਜ ਆਪਣੇ 90 ਸਾਲ ਪੂਰੇ ਹੋਣ ਨੂੰ ਮਨਾ ਰਹੀ ਏ। ਇਸ ਦਿਨ 8 ਜੂਨ 1936 ਨੂੰ ਇੰਡੀਅਨ ਸਟੇਟ ਬ੍ਰੋਡਕਾਸਟਿੰਗ ਸਰਵਿਸ ਦਾ ਨਾਮ ਬਦਲ ਕੇ ਆਲ ਇੰਡੀਆ ਰੇਡੀਓ AIR ਰੱਖਿਆ ਗਿਆ ਸੀ। ਇਹ ਦਿਨ ਦੇਸ਼ ਦੇ ਸਭਿਆਚਾਰਕ, ਸੂਚਨਾ ਤੇ ਪ੍ਰਸਾਰਣ ਇਤਿਹਾਸ ਵਿੱਚ ਇੱਕ ਖਾਸ ਪਲ ਨੂੰ ਦਰਸਾਉਂਦਾ ਹੈ, ਜਿੱਥੇ ਇੱਕ ਆਵਾਜ਼ ਪੈਦਾ ਹੋਈ ਸੀ ਜੋ ਪੀੜ੍ਹੀਆਂ ਤੱਕ ਗੂੰਜਦੀ ਰਹੇਗੀ। ਆਜ਼ਾਦੀ ਤੋਂ ਬਾਅਦ ਆਕਾਸ਼ਵਾਣੀ ਦਾ ਤੇਜ਼ੀ ਨਾਲ ਪਸਾਰ ਹੋਇਆ ਤੇ 1956 ਵਿੱਚ ਆਕਾਸ਼ਵਾਣੀ ਨਾਂ ਅਪਣਾਇਆ ਗਿਆ। ਅੱਜ ਆਕਾਸ਼ਵਾਣੀ ਵੱਲੋਂ 591 ਸਟੇਸ਼ਨ ਚਲਾਏ ਜਾਂਦੇ ਨੇ ਜੋ ਭਾਰਤ ਦੀ 98% ਆਬਾਦੀ ਤੱਕ ਪਹੁੰਚਦੇ ਨੇ ਤੇ 23 ਭਾਸ਼ਾਵਾਂ ਅਤੇ 146 ਉਪ ਭਾਸ਼ਾਵਾਂ ਵਿੱਚ ਪ੍ਰਸਾਰਣ ਕਰਦੇ ਨੇ। ਆਕਾਸ਼ਵਾਣੀ ਦਾ ਐਕਸਟਰਨਲ ਸਰਵਿਸਿਜ਼ ਡਿਵੀਜ਼ਨ 100 ਤੋਂ ਵੱਧ ਦੇਸ਼ਾਂ ਵਿੱਚ ਪ੍ਰਸਾਰਣ ਕਰਦਾ ਹੈ, ਭਾਰਤ ਦੀ ਆਵਾਜ਼ ਨੂੰ ਵਿਸ਼ਵ ਪੱਧਰ ਤੇ ਪੇਸ਼ ਕਰਦਾ ਤੇ ਪ੍ਰਵਾਸੀਆਂ ਨਾਲ ਜੁੜਦਾ ਹੈ। ਬਹੁਜਨ ਹਿਤਾਏ, ਬਹੁਜਨ ਸੁਖਾਏ ਦੇ ਆਪਣੇ ਆਦਰਸ਼ ਵਾਰਕ ਤੇ ਖਰਾ ਉਤਰਦੇ ਹੋਏ ਆਕਾਸ਼ਵਾਣੀ ਦਾ ਸਮਾਚਾਰ ਸੇਵਾਵਾਂ ਡਿਵੀਜ਼ਨ NST ਰੇਡੀਓ ਪ੍ਰਸਾਰਣ ਵਿੱਚ ਸਰਵਉੱਚ ਪੇਸ਼ੇਵਰ ਨੈਤਿਕਤਾ ਅਤੇ ਮਿਆਰਾਂ ਨੂੰ ਬਰਕਰਾਰ ਰੱਖਦੇ ਹੋਏ ਇਸ ਵਿਸ਼ਾਲ ਦੇਸ਼ ਦੇ ਹਰ ਨਿਵਾਸੀ ਨੂੰ ਵੱਖ ਵੱਖ ਖੇਤਰਾਂ ਵਿੱਚ 24 ਘੰਟੇ 7 ਦਿਨ ਸਾਰੀਆਂ ਪ੍ਰਮੁੱਖ ਭਾਸ਼ਾਵਾਂ ਅਤੇ ਉਪ ਭਾਸ਼ਾਵਾਂ ਵਿੱਚ ਖਬਰਾਂ ਤੇ ਵਿਚਾਰ ਪ੍ਰਦਾਨ ਕਰਦਾ ਹੈ। ਕੇਂਦਰੀ ਮੰਤਰੀ ਜਿਤੇਂਦਰ ਸਿੰਘ ਨੇ ਕਿਹਾ ਕਿ ਭਾਰਤ ਦੀ ਪੁਲਾੜ ਆਰਥਿਕਤਾ ਅਗਲੇ 7 ਤੋਂ 8 ਸਾਲਾਂ ਵਿੱਚ ਕਰੀਬ 45 ਅਰਬ ਡਾਲਰ ਤੱਕ ਪਹੁੰਚ ਸਕਦੀ ਏ। ਇਹ ਆਰਥਿਕਤਾ ਇਸ ਸਮੇਂ 9 ਅਰਬ ਡਾਲਰ ਦੀ ਏ। ਮੀਡੀਆ ਨਾਲ ਗੱਲਬਾਤ ਦੌਰਾਨ ਨਰਿੰਦਰ ਮੋਦੀ ਸਰਕਾਰ ਦੇ ਪਿਛਲੇ 12 ਸਾਲਾਂ ਬਾਰੇ ਗੱਲ ਕਰਦਿਆਂ ਸ੍ਰੀ ਸਿੰਘ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੀ ਅਗਵਾਈ ਹੇਠ ਪਿਛਲੇ 12 ਸਾਲਾਂ ਵਿੱਚ ਦ੍ਰਿਸ਼ਟੀਕੋਣ ਵਿੱਚ ਜੋ ਬਦਲਾਅ ਆਇਆ ਹੈ ਉਹ ਸਭ ਤੋਂ ਵੱਡੀਆਂ ਪ੍ਰਾਪਤੀਆਂ ਵਿੱਚੋਂ ਇੱਕ ਏ। ਈਰਾਨ ਨੇ 8 ਅਪ੍ਰੈਲ ਦੀ ਜੰਗਬੰਦੀ ਤੋਂ ਬਾਅਦ ਕੱਲ੍ਹ ਇਜ਼ਰਾਈਲ ਤੇ ਪਹਿਲੀ ਵਾਰ ਮਿਜ਼ਾਈਲ ਹਮਲਾ ਕੀਤਾ। ਇਸ ਹਮਲੇ ਦੀ ਪੁਸ਼ਟੀ ਇਜ਼ਰਾਈਲ ਰੱਖਿਆ ਬਲਾਂ ਅਤੇ

ਹੁਣੇ ਤੁਸੀਂ ਸੁਣੀ ਸੀ ਪੰਜਾਬੀ ਵਿੱਚ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ ਐਂਡ 101.1 ਮੈਗਾਹਰਟਜ਼ ਤੇ ਸਮਾਂ ਸਾਥੀ 8:40 ਤੇ 49 ਸੈਕਿੰਡ ਤੇ ਪੇਸ਼ ਹੈ ਪ੍ਰੋਗਰਾਮ ਮਹਿਕ ਪੰਜਾਬ ਦੀ। ਅੱਜ ਪ੍ਰੋਗਰਾਮ ਮਹਿਕ ਪੰਜਾਬ ਦੇ ਦੌਰਾਨ ਤੁਸੀਂ ਆਨੰਦ ਮਾਣੋਗੇ ਲੋਕ ਗੀਤਾਂ ਦਾ।

ਮੇਰੇ ਦਿਲ ਚ ਰੌਣਕ ਲਾ ਦੇ ਦੇ ਮੁਟਿਆਰੇ ਗੋੜਾ ਲੌਂਗ ਤੇਰਾ ਪਿਆ ਲਿਸ਼ਕ ਹਮਾਰੇ ਤਾਰਾ ਜਿਵੇਂ ਕਰੂੰ ਨੀ ਬੋਲੀ ਮੈਂ ਪਾਉਂਦਾ ਨੱਚ ਦੇ ਦੇ ਵਿੱਚ ਤੂੰ ਨੀ ਬੋਲੀ ਮੈਂ ਪਾਉਂਦਾ।

ਅਤੇ ਪ੍ਰੋਗਰਾਮ ਮਹਿਕ ਪੰਜਾਬ ਦੇ ਤਹਿਤ ਤੁਸੀਂ ਸੁਣ ਰਹੇ ਹੋ ਕੁਝ ਲੋਕ ਗੀਤ। ਸੁਣਦਿਆਂ ਜੀ ਇਸੇ ਹੀ ਕੜੀ ਦੇ ਵਿੱਚ ਸੁਰਿੰਦਰ ਕੌਰ ਦੀ ਆਵਾਜ਼ ਦੇ ਵਿੱਚ ਗਾਇਆ ਇਹ ਲੋਕ ਗੀਤ।

ਸੁਰਿੰਦਰ ਕੌਰ ਤੇ ਪ੍ਰਕਾਸ਼ ਕੌਰ ਦੇ ਗਾਏ ਇਸ ਲੋਕ ਗੀਤ ਦੇ ਨਾਲ ਹੀ ਸਾਥੀ ਪ੍ਰੋਗਰਾਮ ਮਹਿਕ ਪੰਜਾਬ ਦੀ ਦਾ ਵੇਲਾ ਹੁਣ ਮੁਕਤਾ ਹੈ। ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ ਬੈਂਡ 101.1 ਮੈਗਾਹਰਟਜ਼ ਤੇ ਹੁਣ ਤੋਂ ਥੋੜੀ ਦੇਰ ਬਾਅਦ ਯਾਨੀ ਕਿ 9 ਵਜੇ ਰਿਲੇਅ ਕਰਾਂਗੇ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ, ਜਿਸ ਦੇ ਵਿੱਚ 9 ਵਜੇ ਸੁਣੋਗੇ ਪ੍ਰੋਗਰਾਮ ਚਿੱਤਰ ਲੋਕ ਅਤੇ 9:30 ਤੇ ਪ੍ਰੋਗਰਾਮ ਆਜ ਕੇ ਫਨਕਾਰ। 10 ਵਜੇ ਆਕਾਸ਼ਵਾਣੀ ਐਫ ਐਮ ਬਠਿੰਡਾ ਤਹਿਤ ਰਹੇਗਾ ਸਾਥੀ ਪ੍ਰੋਗਰਾਮ ਗੀਤ ਪਿਟਾਰਾ ਤੇ ਤੁਹਾਡੀ ਨਜ਼ਰ ਕਰਾਂਗੇ ਪੁਰਾਣੇ ਗੈਰ ਫਿਲਮੀ ਪੰਜਾਬੀ ਗੀਤ। 11 ਵਜੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਰਿਲੇਅ ਕਰਾਂਗੇ ਅਤੇ 11:05 ਤੇ ਤੁਸੀਂ ਆਨੰਦ ਮਾਣੋਗੇ ਐਫ ਐਮ ਰੇਨਬੋ ਦਿੱਲੀ ਦੇ ਪ੍ਰਸਾਰਣਾਂ ਦਾ। ਸੋ ਸੁਣਦਿਆਂ ਜੀ ਅਗਲਾ ਪ੍ਰਸਾਰਣ ਵਿਵਿਧ ਭਾਰਤੀ ਮੁੰਬਈ ਤੋਂ ਹੁਣ ਤੋਂ ਥੋੜੀ ਦੇਰ ਬਾਅਦ।

ਹੁਣੇ ਤੁਸੀਂ ਰਿਸਿਵਿਤ ਭਾਰਤੀ ਦੇ ਪ੍ਰਸਾਰਣਾਂ ਤਹਿਤ ਪ੍ਰੋਗਰਾਮ ਅੱਜ ਕੇ ਫਨਕਾਰ ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ ਬੈਂਡ 101.1 ਮੈਗਾਹਰਟਜ਼ ਤੇ ਆਕਾਸ਼ਵਾਣੀ ਦਾ ਇਹ ਬਠਿੰਡਾ ਕੇਂਦਰ ਸਮਾਂ ਸਾਥੀਓ 10:34 ਦਾ ਤੁਹਾਨੂੰ ਪੇਸ਼ ਹੈ ਪ੍ਰੋਗਰਾਮ ਗੀਤ ਪਿਟਾਰਾ।

ਪ੍ਰੋਗਰਾਮ ਗੀਤ ਪਟਾਰਾ ਸੁਣ ਰਹੇ ਤਮਾਮ ਰੇਡੀਓ ਦੋਸਤਾਂ ਨੂੰ ਤੁਹਾਡੇ ਰੇਡੀਓ ਦੋਸਤ ਆਰਜੇ ਪਵਨ ਵੱਲੋਂ ਸਾਥੀਓ ਆਦਾਬ ਨਮਸਤੇ ਅਤੇ ਸਤਿ ਸ਼੍ਰੀ ਅਕਾਲ। ਬਿਲਕੁਲ ਸਾਥੀਓ, ਮੈਨੂੰ ਉਮੀਦ ਹੈ ਕਿ ਹੁਣ ਤੱਕ ਤਾਂ ਤੁਸੀਂ ਆਪਣੇ ਜਿਹੜੇ ਦਿਨ ਦੇ ਕੰਮਕਾਰ ਹੈ ਉਹ ਸ਼ੁਰੂ ਕਰ ਦਿੱਤੇ ਹੋਣੇ ਅਤੇ ਕਈ ਮੇਰੇ ਯਾਰ ਦੋਸਤ ਮਿੱਤਰ ਆਪਣੇ ਜਿਹੜੇ ਕੰਮਕਾਰ ਵਾਲੀ ਜਗ੍ਹਾ 'ਤੇ ਪਹੁੰਚ ਗਏ ਹੋਣਗੇ। ਵੈਸੇ ਸਾਥੀਓ, ਨੌਜਵਾਨ ਵੀਰ ਸਾਡੇ ਕਈ, ਖਾਸ ਕਰਕੇ ਜੇ ਮੈਂ ਸਟੂਡੈਂਟਸ ਦੀ ਗੱਲ ਕਰਾਂ, ਵਿਦਿਆਰਥੀ ਦੀ ਗੱਲ ਕਰਾਂ, ਤਾਂ ਉਹ ਜਿਹੜੇ ਜੂਨ ਮਹੀਨੇ ਦੀ ਛੁੱਟੀਆਂ ਦਾ ਵੀ ਆਨੰਦ ਲੈ ਰਹੇ ਹੋਣਗੇ। ਸੋ ਜੀ, ਜੇ ਗੱਲ ਦੋਸਤੋ ਮੌਸਮ ਦੀ ਕਰਾਂ ਤਾਂ ਮੌਸਮ ਤੁਹਾਨੂੰ ਪਤਾ ਹੈ ਕਿ ਜਿਹੜਾ ਕਾਫੀ ਦਿਨਾਂ ਤੋਂ ਫਿਰ ਤੋਂ ਜਿਹੜੇ ਪੰਜਾਬ ਅਤੇ ਖਾਸ ਕਰਕੇ ਬਠਿੰਡਾ ਦੇ ਆਸ ਪਾਸ ਹੈ ਜਿਹੜਾ ਤਾਪਮਾਨ ਉਹ ਵਧਿਆ ਹੋਇਆ ਅਤੇ 38-40 ਦੇ ਵਿੱਚ ਚੱਲ ਰਿਹਾ। ਸੋ ਜੀ ਸਾਥੀਓ, ਘਰ ਤੋਂ ਨਿਕਲਣ ਤੋਂ ਪਹਿਲਾਂ ਆਪਣੇ ਜਿਹੜਾ ਸਿਰ ਅਤੇ ਜਿਹੜਾ ਮੂੰਹ ਹੈ ਉਹ ਢੱਕ ਕੇ ਰੱਖਿਓ। ਔਰ ਖੈਰ, ਮੌਸਮ ਸਾਥੀਓ ਕੈਸਾ ਵੀ ਹੋਵੇ, ਆਕਾਸ਼ਵਾਣੀ FM ਬਠਿੰਡਾ ਹਮੇਸ਼ਾ ਤੁਹਾਡੇ ਨਾਲ ਰਹਿੰਦਾ ਹੈ। ਸੋ ਜੀ, ਪ੍ਰੋਗਰਾਮ ਹੈ ਗੀਤ ਪਿਟਾਰਾ ਅਤੇ ਕਰਦੇ ਹਾਂ ਜੀ ਪ੍ਰੋਗਰਾਮ ਦਾ ਆਗਾਜ਼ ਇਸ ਖੂਬਸੂਰਤ ਜਿਹੇ ਗੀਤ ਦੇ ਨਾਲ।

ਤੁਸੀਂ ਸੁਣ ਰਹੇ ਸੀ ਗੁਲਸ਼ਨ ਕੋਮਲ ਦੀ ਆਵਾਜ਼ ਦੇ ਵਿੱਚ ਪ੍ਰੋਗਰਾਮ ਦਾ ਇਹ ਗੀਤ। ਤੇ ਹੁਣ ਸੁਣਦੇ ਪ੍ਰੋਗਰਾਮ ਦਾ ਅਗਲਾ ਗੀਤ, ਜਿਸ ਨੂੰ ਆਵਾਜ਼ ਦਿੱਤੀ ਹੈ ਹਰਚਰਨ ਗਰੇਵਾਲ ਨੇ। ਗੀਤ ਰਚਨਾ ਸਾਥੀ ਗੁਰਦੇਵ ਮਹਾਂਦੀ।

0: ਸਰੋਤਿਓ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਪ੍ਰਸਾਰਣਾਂ ਬਾਰੇ ਤੁਸੀਂ ਵੀ ਸਾਡੇ ਨਾਲ ਮਸ਼ਵਰਾ ਕਰ ਸਕਦੇ ਹੋ। ਤੁਸੀਂ ਆਪਣੇ ਨੇਕ ਸੁਝਾਅ ਸਾਡੇ ਨਾਲ ਸਾਂਝੇ ਕਰਨ ਲਈ ਖਤ ਸਾਨੂੰ ਲਿਖ ਸਕਦੇ ਹੋ। ਸਾਡੇ ਪਤੇ ਇੰਚਾਰਜ ਪ੍ਰੋਗਰਾਮ ਸਰੋਤਾ ਮੰਚ ਮਾਰਫਤ ਕੇਂਦਰ ਨਿਰਦੇਸ਼ਕ ਆਕਾਸ਼ਵਾਣੀ ਬਠਿੰਡਾ ਤੇ, ਅਤੇ ਖਤਾਂ ਦੇ ਨਾਲ ਹੀ ਸਾਡੇ ਵਟਸਐਪ ਨੰਬਰ 7713-7316 ਦੇ ਉੱਤੇ ਵੀ ਵਟਸਐਪ ਸੁਨੇਹਾ ਸਾਨੂੰ ਭੇਜ ਸਕਦੇ ਹੋ। ਇਸ ਦੇ ਨਾਲ ਨਾਲ ਤੁਸੀਂ ਚੱਲਦੇ ਪ੍ਰੋਗਰਾਮ ਵਿੱਚ 0164-2240-3131 ਨੰਬਰ ਡਾਇਲ ਕਰਕੇ ਵੀ ਆਪਣੇ ਕੀਮਤੀ ਸੁਝਾਅ ਸਾਡੇ ਨਾਲ ਸਾਂਝੇ ਕਰ ਸਕਦੇ ਹੋ। ਸੋ ਜ਼ਰੂਰ ਸੁਣੋ ਆਕਾਸ਼ਵਾਣੀ ਐਫ ਐਮ ਬਠਿੰਡਾ ਦਾ ਪ੍ਰੋਗਰਾਮ ਸਰੋਤਾ ਮੰਚ ਤੇ ਦਿਓ ਆਪਣੇ ਨੇਕ ਸੁਝਾਅ। ਪ੍ਰੋਗਰਾਮ ਦਾ ਸਮਾਂ ਹਰ ਮੰਗਲਵਾਰ ਦੁਪਹਿਰ 1:15 ਤੋਂ 2 ਵਜੇ ਤੱਕ ਅਤੇ ਸ਼ੁੱਕਰਵਾਰ ਦੁਪਹਿਰ 12:10 ਤੋਂ 1:10 ਤੱਕ।
1: है सबका फेवरेट
2: अर्क गुलाब, अर्क केवड़ा, चंदन तेल एवं खस तेल से निर्मित हर्बल शरबत मौज बहार तन मन को ताजा कर जाए।
3: आकाशवाणी FM बठिंडा 101.1 मेगाहर्ट्ज़ से इस वेले चल रहे प्रोग्राम गीत पिटारा।
4: ਬਿਲਕੁਲ ਜੀ, ਆਕਾਸ਼ਵਾਣੀ FM ਬਠਿੰਡਾ ਤੇ ਜਾਰੀ ਹੈ ਪ੍ਰੋਗਰਾਮ ਗੀਤ ਪਿਟਾਰਾ ਦਾ ਇਹ ਸਫ਼ਰ। ਸੋ ਜੀ, ਇਸ ਸਫ਼ਰ ਦੇ ਵਿੱਚ ਸੁਣਦੇ ਹਾਂ ਪ੍ਰੋਗਰਾਮ ਦਾ ਅਗਲਾ ਗੀਤ, ਜਿਸ ਨੂੰ ਆਵਾਜ਼ ਦਿੱਤੀ ਹੈ ਗੁਰਪਾਲ ਸਿੰਘ ਪਾਲ ਲਈ।

ਗੁਰਪਾਲ ਸਿੰਘ ਪਾਲ ਦੀ ਆਵਾਜ਼ ਦੇ ਵਿੱਚ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਦਾ ਇਹ ਗੀਤ। ਅਗੀਤ ਰਚਨਾ ਸੀ ਸਾਥੀਓ ਨੰਦ ਲਾਲ ਨੂਰਪੁਰੀ ਦੇ, ਅਤੇ ਗੀਤ ਨੂੰ ਸੰਗੀਤ ਨਾਲ ਸਜਾਇਆ ਸੀ ਸੋਹਨ ਲਾਲ ਨੇ। ਤਿਉਂ ਸੁਣਦਿਆਂ ਪ੍ਰੋਗਰਾਮ ਦਾ ਅਗਲਾ ਗੀਤ ਗੁਰਮੀਤ ਬਾਵਾ ਦੀ ਆਵਾਜ਼ ਦੇ ਵਿੱਚ, ਗੀਤ ਨੂੰ ਸੰਗੀਤ ਨਾਲ ਸਜਾਇਆ ਜਸਵੰਤ ਭਾਵਰਾ ਨੇ।

ਧਿਆਨ ਸੁਣਦਿਆਂ ਪ੍ਰੋਗਰਾਮ ਦਾ ਅਗਲਾ ਗੀਤ, ਜਿਸ ਨੂੰ ਆਵਾਜ਼ ਦਿੱਤੀ ਹੈ ਕੁਲਦੀਪ ਮਾਣਕ ਨੇ। ਗੀਤ ਰਚਨਾ ਸਾਥੀਓ ਸੁਖਵੰਤ ਕਿੰਗਰਾ ਦੀ, ਅਤੇ ਗੀਤ ਨੂੰ ਸੰਗੀਤ ਨਾਲ ਸਜਾਇਆ ਜੱਸੀ ਅਤੇ ਹਾਰਡੀ ਨੇ।

ਅਤੇ ਸੁਣੇ ਸੀ ਸੁਰਿੰਦਰ ਛਿੰਦਾ ਹੋਰਾਂ ਦੀ ਆਵਾਜ਼ ਦੇ ਵਿੱਚ ਪ੍ਰੋਗਰਾਮ ਦਾ ਇਹ ਗੀਤ। ਤਿਉਂ ਸੁਣਦੇ ਹਾਂ ਪ੍ਰੋਗਰਾਮ ਦਾ ਅਗਲਾ ਗੀਤ ਸੁਰਿੰਦਰ ਕੌਰ ਅਤੇ ਪ੍ਰਕਾਸ਼ ਕੌਰ ਦੀ ਆਵਾਜ਼ ਦੇ ਵਿੱਚ।

ਆਕਾਸ਼ਵਾਣੀ ਬਠਿੰਡਾ ਦੇ ਰੱਬ ਵਰਗੇ ਪਿਆਰੇ ਸਰੋਤਿਓ, ਮਿਤੀ 8 ਜੂਨ ਦਿਨ ਸੋਮਵਾਰ, ਪ੍ਰੋਗਰਾਮ ਆਪਣਾ ਵਿਰਸਾ ਆਪਣਾ ਸੱਭਿਆਚਾਰ ਦੇ ਤਹਿਤ ਬਲਜੀਤ ਸ਼ਰਮਾ ਜੀ ਲੈ ਕੇ ਆ ਰਹੇ ਨੇ ਸੁਰਾਂ ਦੀ ਰਾਣੀ ਸੁਦੇਸ਼ ਕੁਮਾਰੀ ਦੀ ਕਹਾਣੀ, ਜਿਨ੍ਹਾਂ ਦੇ ਸ਼ੁਰੂਆਤੀ ਹਿੱਟ ਗੀਤ ਹਰ ਟੇਪ ਰਿਕਾਰਡਰ ਦੀ ਸ਼ਾਨ ਬਣੇ।

0: ਤੁਸੀਂ ਸੁਣ ਰਹੇ ਹੋ ਮਾਲਵੇ ਦੀ ਸ਼ਾਨ ਸਰੋਤਿਆਂ ਦੀ ਜ਼ੁਬਾਨ ਆਕਾਸ਼ਵਾਣੀ ਐਫਐਮ ਬਠਿੰਡਾ 101.1 ਮੈਗਾਹਰਟਜ਼ ਤੇ।
1: ਹਾਂ ਬਿਲਕੁਲ ਸਰੋਤੇ, ਤੁਸੀਂ ਆਪਣੀ ਆਪਣੀ ਘੜੀ ਦੀਆਂ ਸੂਈਆਂ ਤੇ ਸਮਾਂ ਮਿਲਾ ਸਕਦੇ ਹੋ ਜੀ 10:35:44 ਦਾ ਜੀ। ਆਕਾਸ਼ਵਾਣੀ ਐਫਐਮ ਬਠਿੰਡਾ ਤੇ ਜਾਰੀ ਹੈ ਪ੍ਰੋਗਰਾਮ ਗੀਤ ਪਟਿਆਰਾ ਦਾ ਇਹ ਸਫ਼ਰ। ਸੁਣਦੇ ਪ੍ਰੋਗਰਾਮ ਦਾ ਅਗਲਾ ਗੀਤ ਹਰਭਜਨ ਮਾਨ ਦੀ ਆਵਾਜ਼ ਦੇ ਵਿੱਚ।

ਦਿਲ ਹੋਣਾ ਚਾਹੀਦਾ ਜਵਾਨ ਨੇ ਉਮਰਾਂ 'ਚ ਕੀ ਰੱਖਿਆ। ਸਮਾਂ ਸਾਥੀਓ 10:47 ਅਤੇ 6 ਸਕਿੰਟ ਦੇ, ਅਤੇ ਤੁਸੀਂ ਇਸ ਵਕਤ ਇੰਜੋਏ ਕਰ ਰਹੇ ਹੋ ਜੀ ਪ੍ਰੋਗਰਾਮ ਗੀਤ ਪਿਟਾਰਾ ਆਪਣੇ ਰੇਡੀਓ ਦੋਸਤ ਆਰ ਜੇ ਭਵਨ ਦੇ ਨਾਲ। ਸੋ ਸੁਣਦੇ ਹਾਂ ਜੀ ਪ੍ਰੋਗਰਾਮ ਦਾ ਅਗਲਾ ਗੀਤ ਚਰਨਜੀਤ ਚੰਨੀ ਦੀ ਆਵਾਜ਼ ਦੇ ਵਿੱਚ।

ਤਿਉਂ ਸੁਣਦੇ ਪ੍ਰੋਗਰਾਮ ਦਾ ਅਗਲਾ ਗੀਤ ਜਿਸ ਨੂੰ ਆਵਾਜ਼ ਦਿੱਤੀ ਹੈ ਅਲਕਾ ਯਾਗਨਿਕ ਨੇ। ਗੀਤ ਰਚਨਾ ਸਾਥੀ ਬਾਬੂ ਸਿੰਘ ਮਾਨ ਦੀ ਤੇ ਗੀਤ ਨੂੰ ਸੰਗੀਤ ਨਾਲ ਸਜਾਇਆ ਸੁਖਵਿੰਦਰ ਨੇ।

ਜੀ ਸਾਥੀਓ, ਬਲਕਾਰ ਸਿੱਧੂ ਅਤੇ ਮਨਪ੍ਰੀਤ ਅਖਤਰ ਦੀ ਆਵਾਜ਼ ਦੇ ਇਸ ਗੀਤ ਦੇ ਨਾਲ ਹੀ ਪ੍ਰੋਗਰਾਮ ਗੀਤ ਪਿਟਾਰਾ ਦਾ ਵੇਲਾ ਹੁਣ ਮੁਕਦਾ ਹੈ। ਆਪਣੇ ਰੇਡੀਓ ਦੋਸਤ ਪਵਨ ਨੂੰ ਦੋ ਇਜਾਜ਼ਤ। ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ ਬੈਂਡ 101.1 ਮੈਗਾਹਰਟਜ਼ 'ਤੇ ਹੁਣ ਤੋਂ ਥੋੜ੍ਹੀ ਦੇਰ ਬਾਅਦ ਯਾਨੀ ਕਿ 11 ਵਜੇ ਤੁਸੀਂ ਸੁਣੋਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ।

ਦਿੱਲੀ ਕੇਂਦਰ ਤੋਂ 11:05 ਰੇਲੇ ਕਰਾਂਗੇ ਵਿਵਤ ਭਾਰਤ ਮਾਫ਼ ਕਰਨਾ 11:05 ਤੇ ਤੁਸੀਂ ਆਨੰਦ ਮਾਣੋਗੇ ਐਫ ਐਮ ਰੇਨਬੋ ਦਿੱਲੀ ਦੇ ਪ੍ਰਸਾਰਣ ਦਾ। ਸੋ ਸੁਣਦਿਆਂ ਜੀ ਹਿੰਦੀ ਵਿੱਚ ਖ਼ਬਰਾਂ ਹੁਣ ਤੋਂ ਥੋੜ੍ਹੀ ਦੇਰ ਬਾਅਦ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ।

ਹੁਣੇ ਤੁਸੀਂ ਸੁਣ ਰਹੇ ਸੀ ਆਕਾਸ਼ਵਾਣੀ FM ਰੇਨਬੋ ਦਿੱਲੀ ਦੇ ਪ੍ਰਸਾਰਣ। ਤੁਸੀਂ ਟਿਊਨ ਕੀਤਾ ਆਕਾਸ਼ਵਾਣੀ FM ਬਠਿੰਡਾ FM ਬੈਂਡ 101.1 ਮੈਗਾਹਰਟਸ। ਸਟੂਡੀਓ ਦੀ ਘੜੀ ਦੇ ਸਮਾਂ 11:59 ਤੇ 35 ਸਕਿੰਟ। 12 ਵਜੇ ਤੁਸੀਂ ਸੁਣੋਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਤੇ 12:05 ਤੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦਿੱਲੀ ਤੋਂ। ਖਬਰਾਂ ਦੇ ਲਈ ਕੁਝ ਪਲ ਕਰੋ ਇੰਤਜ਼ਾਰ।

ਐਫਐਮ ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਐਫਐਮ ਬਠਿੰਡਾ ਦੇ ਪ੍ਰਸਾਰਣ। ਸਟੂਡੀਓ ਦੀ ਘੜੀ ਤੇ ਸਮਾਂ 12:10 ਤੇ 24 ਸਕਿੰਟ ਤੇ ਹੁਣ ਪੇਸ਼ ਹੈ ਪ੍ਰੋਗਰਾਮ ਲੈਟਸ ਟਾਕ ਐਂਡ ਡਾਂਸ। ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਮੈਂ ਮਨਜੀਤ ਮਾਨ ਤੇ ਮੇਰੇ ਵੱਲੋਂ ਤਮਾਮ ਸਰੋਤਿਆਂ ਨੂੰ ਪਿਆਰ ਭਰੀ ਨਮਸਕਾਰ।

ਆਕਾਸ਼ਵਾਣੀ ਬਠਿੰਡਾ ਦੇ ਰੱਬ ਵਰਗੇ ਪਿਆਰੇ ਸਰੋਤਿਓ, ਮਿਤੀ 8 ਜੂਨ ਦਿਨ ਸੋਮਵਾਰ, ਪ੍ਰੋਗਰਾਮ ਆਪਣਾ ਵਿਰਸਾ ਆਪਣਾ ਸੱਭਿਆਚਾਰ ਦੇ ਤਹਿਤ ਬਲਜੀਤ ਸ਼ਰਮਾ ਜੀ ਲੈ ਕੇ ਆ ਰਹੇ ਨੇ ਸੁਰਾਂ ਦੀ ਰਾਣੀ ਸੁਦੇਸ਼ ਕੁਮਾਰੀ ਦੀ ਕਹਾਣੀ, ਜਿਨ੍ਹਾਂ ਦੇ ਸ਼ੁਰੂਆਤੀ ਹਿੱਟ ਗੀਤ ਹਰ ਟੇਪ ਰਿਕਾਰਡਰ ਦੀ ਸ਼ਾਨ ਬਣੇ।

0: ਸਰੋਤਿਓ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਪ੍ਰਸਾਰਣਾਂ ਬਾਰੇ ਤੁਸੀਂ ਵੀ ਸਾਡੇ ਨਾਲ ਮਸ਼ਵਰਾ ਕਰ ਸਕਦੇ ਹੋ। ਤੁਸੀਂ ਆਪਣੇ ਨੇਕ ਸੁਝਾਅ ਸਾਡੇ ਨਾਲ ਸਾਂਝੇ ਕਰਨ ਲਈ ਖਤ ਸਾਨੂੰ ਲਿਖ ਸਕਦੇ ਹੋ। ਸਾਡੇ ਪਤੇ ਇੰਚਾਰਜ ਪ੍ਰੋਗਰਾਮ ਸਰੋਤਾ ਮੰਚ ਮਾਰਫਤ ਕੇਂਦਰ ਨਿਰਦੇਸ਼ਕ ਆਕਾਸ਼ਵਾਣੀ ਬਠਿੰਡਾ ਤੇ ਅਤੇ ਖਤਾਂ ਦੇ ਨਾਲ ਹੀ ਸਾਡੇ ਵਟਸਐਪ ਨੰਬਰ 7713 7316 ਦੇ ਉੱਤੇ ਵੀ ਵਟਸਐਪ ਸੁਨੇਹਾ ਸਾਨੂੰ ਭੇਜ ਸਕਦੇ ਹੋ। ਇਸ ਦੇ ਨਾਲ ਨਾਲ ਤੁਸੀਂ ਚੱਲਦੇ ਪ੍ਰੋਗਰਾਮ ਵਿੱਚ 0164-2240-3131 ਨੰਬਰ ਡਾਇਲ ਕਰਕੇ ਵੀ ਆਪਣੇ ਕੀਮਤੀ ਸੁਝਾਅ ਸਾਡੇ ਨਾਲ ਸਾਂਝੇ ਕਰ ਸਕਦੇ ਹੋ। ਸੋ ਜ਼ਰੂਰ ਸੁਣੋ ਆਕਾਸ਼ਵਾਣੀ ਐਫ ਐਮ ਬਠਿੰਡਾ ਦਾ ਪ੍ਰੋਗਰਾਮ ਸਰੋਤਾ ਮੰਚ ਤੇ ਦਿਓ ਆਪਣੇ ਨੇਕ ਸੁਝਾਅ। ਪ੍ਰੋਗਰਾਮ ਦਾ ਸਮਾਂ ਹਰ ਮੰਗਲਵਾਰ ਦੁਪਹਿਰ 1:15 ਤੋਂ 2 ਵਜੇ ਤੱਕ ਅਤੇ ਸ਼ੁੱਕਰਵਾਰ ਦੁਪਹਿਰ 12:10 ਤੋਂ 1:10 ਤੱਕ।
1: ਇੱਕ ਜ਼ਰੂਰੀ ਸੂਚਨਾ ਸਾਡੀਆਂ ਭੈਣਾਂ ਨੂੰ ਦੱਸਦੀ ਹੈ ਕਿ 0164-2240-3131 ਨੰਬਰ ਡਾਇਲ ਕਰਕੇ ਸਾਡੀਆਂ ਭੈਣਾਂ 1:15 ਪ੍ਰੋਗਰਾਮ ਹੈਲੋ ਫਰਮਾਇਸ਼ ਦੇ ਤਹਿਤ ਸਿਲਸਿਲਾ ਜ਼ਾਇਕਾ 'ਚ ਸ਼ਿਰਕਤ ਕਰ ਸਕਦੀਆਂ ਨੇ ਅਤੇ ਸਾਡੇ ਨਾਲ ਆਪਣੇ ਬਣਾਏ ਪਕਵਾਨ, ਭੋਜਨ ਜਾਂ ਕੋਈ ਵੀ ਰੈਸਿਪੀ ਸਾਂਝੀ ਕਰ ਸਕਦੀਆਂ ਨੇ।

0: ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਲੈਟਸ ਰੌਕ ਐਂਡ ਡਾਂਸ। FM ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੀ ਪ੍ਰਸਾਰਣ। ਸਟੂਡੀਓ ਦੀ ਘੜੀ ਤੇ ਸਮਾਂ 12:30 ਤੇ 27 ਸਕਿੰਟ ਤੇ ਹੁਣ ਪੇਸ਼ ਹੈ ਪ੍ਰੋਗਰਾਮ ਘਰ ਪਰਿਵਾਰ।
1: ਪ੍ਰੋਗਰਾਮ ਘਰ ਪਰਿਵਾਰ
0: ਅੱਜ ਦਾ ਪ੍ਰੋਗਰਾਮ ਘਰ ਪਰਿਵਾਰ ਲੈ ਕੇ ਹਾਜ਼ਰ ਹਾਂ ਮੈਂ ਅਮਰਜੀਤ ਮਾਨ ਤੇ ਮੇਰੇ ਵੱਲੋਂ ਤਮਾਮ ਸਰੋਤਿਆਂ ਨੂੰ ਪਿਆਰ ਭਰੀ ਨਮਸਕਾਰ।

ਅੱਜ ਦੇ ਪ੍ਰੋਗਰਾਮ 'ਚ ਤੁਸੀਂ ਸੁਣੋਗੇ ਸਿਲਸਿਲਾ ਸਿਹਤ ਸੰਭਾਲ। ਵਿਸ਼ਾ ਹੋਵੇਗਾ ਕਿਡਨੀ ਟ੍ਰਾਂਸਪਲਾਂਟੇਸ਼ਨ ਸੰਬੰਧੀ ਅਹਿਮ ਨੁਕਤਿਆਂ ਅਤੇ ਇਲਾਜ ਦੇ ਸੰਬੰਧੀ ਜਾਣਕਾਰੀ। ਇਸ ਵਿਸ਼ੇ 'ਤੇ ਜਾਣਕਾਰੀ ਦੇਣਗੇ ਡਾਕਟਰ ਕਮਲਜੀਤ ਕੌੜਾ, ਏਮਸ ਹਸਪਤਾਲ ਬਠਿੰਡਾ, ਅਤੇ ਇਹਨਾਂ ਨਾਲ ਗੱਲਬਾਤ ਕਰਨਗੇ ਖੁਸ਼ਪ੍ਰੀਤ ਕੌਰ ਸ਼ੇਰਗਿੱਲ। ਸਰੋਤਿਆਂ ਨੂੰ ਦੱਸ ਦਈਏ ਕਿ ਅੱਜ ਦਾ ਪ੍ਰੋਗਰਾਮ ਮੁੜ ਪ੍ਰਸਾਰਿਤ ਹੋਵੇਗਾ, ਪਰ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਅਮਰਿੰਦਰ ਗਿੱਲ ਦੇ ਗਾਏ ਇਸ ਗੀਤ ਦੇ ਨਾਲ।

0: ਉਹਨਾਂ ਦਾ ਤਾਰੁਫ ਕਰਵਾਉਣ ਤੋਂ ਪਹਿਲਾਂ ਸਰੋਤਿਓ ਉਹ ਵਧਾਈ ਦੇ ਪਾਤਰ ਨੇ, ਸੋ ਮੈਂ ਸੋਚ ਰਹੀ ਹਾਂ ਕਿ ਕਿਉਂ ਨਾ ਆਪਾਂ ਸਭ ਤੋਂ ਪਹਿਲਾਂ ਵਧਾਈ ਦੇ ਦਈਏ ਸਰ ਨੂੰ। ਵਧਾਈ ਇਸ ਗੱਲ ਦੀ ਹੈ ਜੀ ਉਹਨਾਂ ਨੂੰ ਕਿ ਏਮਸ ਬਠਿੰਡਾ ਦੇ ਵਿੱਚ ਸਰ ਬਤੌਰ ਐਸੋਸੀਏਟ ਪ੍ਰੋਫੈਸਰ ਆਪਣੀਆਂ ਸੇਵਾਵਾਂ ਨਿਭਾ ਰਹੇ ਨੇ, ਤੇ ਸਭ ਤੋਂ ਚੰਗੀ ਗੱਲ, ਖੁਸ਼ੀ ਦੀ ਗੱਲ ਇਹ ਹੈ ਕਿ ਅੱਜ ਆਪਣੇ ਕੀਮਤੀ ਸਮੇਂ ਦੇ ਵਿੱਚੋਂ ਸਮਾਂ ਕੱਢ ਕੇ ਸਾਡੇ ਨਾਲ ਜੁੜੇ ਨੇ ਤੁਹਾਡੇ ਸਵਾਲਾਂ ਦੇ ਜਵਾਬ ਦੇਣ ਦੇ ਲਈ ਪਿਸ਼ਾਬ ਤੇ ਗੁਰਦਾ ਰੋਗਾਂ ਦੇ ਮਾਹਿਰ ਡਾਕਟਰ ਕਮਲਜੀਤ ਕੌੜਾ ਜੀ। ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਤੁਹਾਡਾ ਸਾਡੇ ਅੱਜ ਦੇ ਇਸ ਖਾਸ ਪ੍ਰੋਗਰਾਮ ਦੇ ਵਿੱਚ।
1: ਸ਼ੁਕਰੀਆ ਖੁਸ਼ਪ੍ਰੀਤ ਜੀ, ਥੈਂਕ ਯੂ ਸੋ ਮਚ।
0: ਤੇ ਸਰੋਤਿਓ, ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਮੈਡਮ ਨੇ ਵਧਾਈ ਦੀ ਗੱਲ ਕੀਤੀ ਸੀ, ਸੋ ਵਧਾਈ ਇਹ ਹੈ ਜੀ ਕਿ ਆਪਾਂ ਸਾਰੇ ਬਹੁਤ ਖੁਸ਼ ਨਸੀਬ ਆ ਕਿ ਸਾਨੂੰ ਇਸ ਤਰ੍ਹਾਂ ਦੇ ਡਾਕਟਰ ਸਾਹਿਬਾਨ ਮਿਲੇ ਨੇ ਜਿਨ੍ਹਾਂ ਨੇ, ਜੇ ਅਸੀਂ ਗੱਲ ਕਰੀਏ ਆਪਣੇ ਨੇੜੇ ਤੇੜੇ ਜੋ ਤਿੰਨ ਸਟੇਟਸ ਲੱਗਦੀਆਂ, ਤਾਂ ਤਿੰਨ ਸਟੇਟਸ ਦੇ ਵਿੱਚੋਂ PGI ਤੋਂ ਬਾਅਦ ਪਹਿਲਾ ਸਰਕਾਰੀ ਅਦਾਰਾ ਏਮਸ ਬਠਿੰਡਾ ਬਣ ਗਿਆ ਜਿੱਥੇ ਗੁਰਦਿਆਂ ਦਾ ਸਫਲਤਾ ਪੂਰਵਕ ਬਦਲਿਆ ਜਾਣਾ ਸੰਭਵ ਹੋ ਸਕਿਆ। ਸੋ ਡਾਕਟਰ ਸਾਹਿਬ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਇਸ ਉਪਲਬਧੀ ਦੇ ਲਈ।
1: ਥੈਂਕ ਯੂ ਜੀ, ਸ਼ੁਕਰੀਆ, ਥੈਂਕ ਯੂ ਸੋ ਮਚ।
0: ਤੇ ਸਰ, ਕਿਵੇਂ ਜੇ ਮਹਿਸੂਸ ਹੁੰਦਾ ਜਦੋਂ ਤੁਸੀਂ ਪਹਿਲਾਂ ਆਏ ਸੀ ਉਦੋਂ ਤੁਸੀਂ ਕਹਿ ਰਹੇ ਸੀ ਕਿ ਅਸੀਂ ਇਸ ਤਰ੍ਹਾਂ ਸ਼ੁਰੂ ਕਰਨ ਵਾਲੇ ਆ ਤੇ ਕੁਝ ਸਮੇਂ ਬਾਅਦ ਸਾਨੂੰ ਉਪਲਬਧੀ ਉਹ ਸਾਡੀ ਹੋਣ ਵਾਲੀ ਹੈ, ਤੇ ਹੁਣ ਤੁਸੀਂ ਉਹ ਉਪਲਬਧੀ ਹਾਸਿਲ ਕਰ ਲਈ ਹੈ, ਫਿਰ ਕਿਵੇਂ ਜੇ ਮਹਿਸੂਸ ਹੋ ਰਿਹਾ ਸਰ?
1: ਬਹੁਤ ਅੱਛਾ ਮਹਿਸੂਸ ਹੋ ਰਿਹਾ ਜੀ। ਜਦੋਂ ਤੁਸੀਂ ਕੋਈ ਡ੍ਰੀਮ ਦੇਖਦੇ ਹੋ, ਜਦੋਂ ਤੁਸੀਂ ਕੋਈ ਇੱਕ ਟਾਰਗੇਟ ਫਿਕਸ ਕਰਦੇ ਹੋ ਔਰ ਉਹ ਟਾਰਗੇਟ ਪੂਰਾ ਹੋ ਜਾਂਦਾ ਹੈ ਭਗਵਾਨ ਦੀ ਕਿਰਪਾ ਨਾਲ, ਔਰ ਜਿਹਨੂੰ ਕਹਿੰਦੇ ਕਿ ਆਪਣੇ ਮਰੀਜ਼ਾਂ ਦੀ ਜਾਂ ਪੇਸ਼ੈਂਟਸ ਦੀਆਂ ਦੁਆਵਾਂ ਦੇ ਨਾਲ, ਔਰ ਉਹ ਟਾਰਗੇਟ ਪੂਰਾ ਹੋਣ ਦੇ ਨਾਲ ਇੱਕ ਜਿਹੜਾ ਵਿਚਾਰ ਹੈ ਕਿ ਆਪਾਂ ਇੱਕ ਆਮ ਆਦਮੀ ਦੀ ਔਰ ਆਪਾਂ ਇੱਕ ਨੋਰਮਲ ਸੋਸਾਇਟੀ ਦੀ ਆਪਾਂ ਮਦਦ ਕਰਨੀ ਹੈ ਇਹ ਪ੍ਰੋਸੀਜਰ ਕਰਕੇ ਜਾਂ ਕੋਈ ਵੀ ਆਪਣਾ ਜਿਹੜਾ ਐਫਰਟ ਹੁੰਦਾ, ਤਾਂ ਉਹਦੇ ਵਿੱਚ ਡੈਫੀਨੇਟਲੀ ਖੁਸ਼ੀ ਮਿਲਦੀ ਹੈ। ਤਾਂ ਬਹੁਤ ਅੱਛਾ ਲੱਗ ਰਿਹਾ ਹੈ ਕਿ ਇੱਕ ਸਾਲ ਦੇ ਅੰਦਰ ਅੰਦਰ ਲਾਇਸੈਂਸ ਲੈਣ ਤੋਂ ਬਾਅਦ ਅਸੀਂ ਇਹ ਟੀਚਾ ਪੂਰਾ ਕਰ ਪਾਏ ਹਾਂ, ਔਰ ਜੋ ਕਿ ਆਪਣੇ ਆਪ 'ਚ ਇੱਕ ਜਿਹਨੂੰ ਕਹਿੰਦੇ ਹਾਂ ਕਿ ਮਿਸਾਲ ਹੈ, ਜਿਸ ਤਰ੍ਹਾਂ ਤੁਸੀਂ ਦੱਸਿਆ ਹੈ ਕਿ ਸਰਕਾਰੀ ਅਦਾਰਾ ਪਹਿਲਾ ਹੈ PGI ਤੋਂ ਬਾਅਦ ਜਿੱਥੇ ਅਸੀਂ ਇਹ ਟ੍ਰਾਂਸਪਲਾਂਟ ਸ਼ੁਰੂ ਕੀਤਾ, ਤਾਂ ਅੱਛਾ ਲੱਗ ਰਿਹਾ
0: ਜੀ। ਤੇ ਸਰੋਤਿਓ, ਹੁਣ ਜ਼ਿਆਦਾ ਸਮਾਂ ਨਾ ਗਵਾਉਂਦੇ ਹੋਏ ਤੁਹਾਨੂੰ ਵਿਸ਼ਾ ਦੱਸਣਾ ਚਾਹਾਂਗੇ। ਅੱਜ ਸਾਡਾ ਵਿਸ਼ਾ ਹੈ ਕਿਡਨੀ ਟ੍ਰਾਂਸਪਲਾਂਟੇਸ਼ਨ ਸੰਬੰਧੀ ਅਹਿਮ ਨੁਕਤਿਆਂ ਤੇ ਇਲਾਜ ਦੇ ਸੰਬੰਧੀ ਜਾਣਕਾਰੀ। ਸੋ ਜੇਕਰ ਕੋਈ ਵੀ ਤੁਸੀਂ ਗੁਰਦਿਆਂ ਦੇ ਨਾਲ ਸੰਬੰਧੀ ਜਾਂ ਗੁਰਦੇ ਬਦਲਾਉਣ ਦੇ ਨਾਲ ਸੰਬੰਧੀ ਕੋਈ ਸਵਾਲ ਤੁਸੀਂ ਪੁੱਛਣਾ ਚਾਹੁੰਦੇ ਹੋ, ਤਾਂ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਖਾਸ ਤੌਰ ਤੇ ਸ਼ਾਮਿਲ ਹੋ ਸਕਦੇ ਹੋ। ਤੇ ਇਸ ਪ੍ਰੋਗਰਾਮ ਦੇ ਵਿੱਚ ਜੁੜਨ ਦੇ ਲਈ ਸਟੂਡੀਓ ਦਾ ਨੰਬਰ 0164-2240-3131 ਹੈ ਜੀ। ਸੋ ਇਹ ਨੰਬਰ ਤੁਸੀਂ ਡਾਇਲ ਕਰਕੇ ਚੱਲਦੇ ਪ੍ਰੋਗਰਾਮ 'ਚ ਜੁੜ ਸਕਦੇ ਹੋ, ਤੇ ਡਾਕਟਰ ਸਾਹਿਬ ਤੁਹਾਡੇ ਸਵਾਲਾਂ ਦੇ ਜਵਾਬ ਦੇਣ ਦੇ ਲਈ ਸਾਡੇ ਨਾਲ ਸਟੂਡੀਓ ਵਿੱਚ ਮਹਿਮਾਨ ਦੇ ਤੌਰ ਤੇ ਅੱਜ ਹਾਜ਼ਰ ਨੇ। ਡਾਕਟਰ ਸਾਹਿਬ, ਸਵਾਲ ਜਵਾਬ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ ਜੀ। ਜਿਵੇਂ ਆਪਾਂ ਗੱਲ ਕਰਦੇ ਹੁੰਦੇ ਹਾਂ ਕਿ ਬਈ ਕਿਸੇ ਵਿਅਕਤੀ ਨੂੰ ਗੁਰਦੇ ਦੀ ਅਕਿਊਟ ਬਿਮਾਰੀ ਹੋ ਗਈ, ਸੋ ਕਿਰਪਾ ਕਰਕੇ ਤੁਸੀਂ ਸਾਡੇ ਸਰੋਤਿਆਂ ਨੂੰ ਜਾਣਕਾਰੀ ਦਿਓ, ਕਿਉਂਕਿ ਗੂਗਲ ਦਾ ਜ਼ਮਾਨਾ, ਹਰ ਕੋਈ ਨਵੀਆਂ ਟਰਮੀਨੋਲੋਜੀਜ਼ ਸਿੱਖਦਾ। ਸੋ ਕੀ ਹੁੰਦੀ ਹੈ ਇਹ ਅਕਿਊਟ ਗੁਰਦੇ ਦੀ ਬਿਮਾਰੀ?
1: ਅਕਿਊਟ ਤੇ ਕਰੋਨਿਕ ਦੋ ਅੰਗਰੇਜ਼ੀ ਦੇ ਸ਼ਬਦ ਨੇ ਜੀ। ਇਹਦਾ ਬੇਸਿਕਲੀ ਸਰਲ ਭਾਸ਼ਾ ਦੇ ਵਿੱਚ ਆਪਾਂ ਮਤਲਬ ਇਹ ਸਮਝ ਸਕਦੇ ਹਾਂ, ਅਕਿਊਟ ਦਾ ਮਤਲਬ ਹੈ ਜਿਹੜੀ ਅਚਨਚੇਤ ਹੋਈ। ਅਚਨਚੇਤ ਦਾ ਮਤਲਬ ਹੈ ਕਿ ਥੋੜੇ ਦਿਨ ਪਹਿਲਾਂ ਤਾਂ ਆਪਾਂ ਸੁਣਦੇ ਹਾਂ ਕਿ ਮਰੀਜ਼ ਦਾ ਗੁਰਦਾ ਠੀਕ ਸੀਗਾ, ਔਰ ਵਿਦਿਨ ਕਹਿ ਲਓ ਕਿ 4-5 ਦਿਨ ਹਫ਼ਤੇ ਦੇ ਵਿੱਚ ਸਡਨਲੀ ਕੋਈ ਪ੍ਰੋਬਲਮ ਹੋਈ, ਕੋਈ ਬੁਖਾਰ ਆਇਆ ਜਾਂ ਉਹਦੇ ਕੁਛ ਵੀ ਪ੍ਰੋਬਲਮ ਹੋਈ, ਉਹਨੇ ਕੋਈ ਪੇਨ ਕਿਲਰ ਲਿਆ ਜਾਂ ਕੁਛ ਵੀ ਕਿਸੇ ਵੀ ਕਾਰਨ ਕਰਕੇ ਉਹਦਾ ਪਿਸ਼ਾਬ ਬੰਦ ਹੋ ਗਿਆ, ਉਹਨੂੰ ਪਿਸ਼ਾਬ ਦੀ ਆਊਟਪੁੱਟ ਜਿਹੜੀ ਆ ਘੱਟ ਗਈ, ਉਹਦੇ ਬਾਡੀ ਤੇ ਸਵੈਲਿੰਗ ਆ ਗਈ, ਸਰੀਰ ਤੇ ਸਵੈਲਿੰਗ ਆ ਗਈ, ਜਿਹਨੂੰ ਆਪਾਂ ਕਹਿੰਦੇ ਕਰੈਟਨਾਈਨ ਵੱਧ ਗਿਆ। ਸੋ ਇਹ ਸਾਰੇ ਜਿਹੜੇ ਲੱਛਣ ਹੁੰਦੇ, ਭੁੱਖ ਲੱਗਣੀ ਬੰਦ ਹੋ ਗਈ ਔਰ ਉਲਟੀਆਂ ਲੱਗੀਆਂ, ਤਾਂ ਇਹ ਸਭ ਚੀਜ਼ਾਂ ਜਦੋਂ ਆਪਾਂ ਅਲਟਰਾਸਾਊਂਡ ਕਰਾਉਂਦੇ ਹਾਂ ਉਹਦੇ ਤੇ ਜ਼ੋਰ ਪੈ ਗਿਆ, ਉਹਦੇ ਵਿੱਚ ਆ ਜਾਂਦਾ ਕਿ ਗੁਰਦੇ ਦੇ ਉੱਤੇ ਜ਼ੋਰ ਹੈ। ਸੋ ਇਹਨੂੰ ਆਪਾਂ ਕਹਿੰਦੇ ਹਾਂ ਕਿ ਅਕਿਊਟ ਕੰਡੀਸ਼ਨ, ਕਿ ਮਰੀਜ਼ ਹਫ਼ਤੇ ਪਹਿਲਾਂ ਠੀਕ ਸੀਗਾ ਔਰ ਸਡਨਲੀ ਵਿਦ ਇਨ ਅ ਵੀਕ ਉਹਦੀਆਂ ਗੁਰਦਿਆਂ ਦੇ ਉੱਤੇ ਜ਼ੋਰ ਪੈ ਗਿਆ। ਨੋਰਮਲੀ 100 ਚੋਂ 70% ਕੇਸਿਸ ਦੇ ਵਿੱਚ ਇਹੋ ਜਿਹਾ ਗੁਰਦਾ ਜਿਹੜਾ ਖੁੱਲ੍ਹ ਜਾਂਦਾ ਦੁਬਾਰਾ, ਜੇ ਚੰਗੀ ਤਰ੍ਹਾਂ ਆਪਾਂ ਉਹਦਾ ਇਲਾਜ ਕਰ ਲਈਏ ਤਾਂ ਕੰਡੀਸ਼ਨ ਠੀਕ ਹੋਣ ਦੀ ਸਥਿਤੀ 'ਚ ਹੁੰਦਾ। ਦੂਸਰਾ ਕੰਡੀਸ਼ਨ ਕਰੋਨਿਕ ਦਾ ਮਤਲਬ ਹੈ ਕਿ ਜਿਹੜੇ ਲੰਬੇ ਟਾਈਮ ਵਾਸਤੇ, ਇਹਦੇ ਡਾਕਟਰੀ ਭਾਸ਼ਾ 'ਚ ਆਪਣੇ ਡੈਫੀਨੇਸ਼ਨ ਹੈ ਕਿ ਜੇ ਕੋਈ ਵੀ ਬਿਮਾਰੀ 3 ਮਹੀਨੇ ਤੋਂ ਜ਼ਿਆਦਾ ਟਾਈਮ ਤੱਕ ਚੱਲਦੀ ਉਹਨਾਂ ਆਪਾਂ ਕਰੋਨਿਕ ਕਹਿ ਦਿੰਦੇ ਹਾਂ। ਸੋ ਕਰੋਨਿਕ ਦੇ ਵਿੱਚ ਜਿਹਨੂੰ ਆਪਾਂ ਕਹਿੰਦੇ ਹਾਂ ਕਿ ਐਂਡ ਸਟੇਜ ਡਿਜ਼ੀਜ਼, ਮਤਲਬ ਜਿਹਨੂੰ ਆਪਾਂ ਕਹਿੰਦੇ ਗੁਰਦੇ ਖਰਾਬ ਹੋ ਜਾਣਾ, ਦੋਨੋਂ ਗੁਰਦੇ ਖਰਾਬ ਹੋ ਜਾਣਾ ਔਰ ਪੇਸ਼ੈਂਟ ਦਾ ਡਾਇਲਿਸਿਸ ਤੇ ਆ ਜਾਣਾ, ਉਹਨੂੰ ਆਪਾਂ ਕਰੋਨਿਕ ਕਹਿੰਦੇ ਹਾਂ। ਕਰੋਨਿਕ ਯੂਜ਼ੁਅਲੀ 100 ਚੋਂ 8-10% 'ਚ ਹੀ ਆ ਚਾਂਸਿਸ ਕਿ ਰਿਵਰਸ ਹੋਏਗਾ, ਨਹੀਂ ਤਾਂ ਆਪਾਂ ਮੰਨ ਕੇ ਚੱਲਦੇ ਹਾਂ ਕਰੋਨਿਕ ਰਿਵਰਸ ਨਹੀਂ ਹੁੰਦਾ, ਉਹ ਗੁਰਦਾ ਫੇਲ ਹੀ ਹੁੰਦਾ
0: ਜੀ। ਤੇ ਡਾਕਟਰ ਸਾਹਿਬ, ਹੁਣ ਆਪਾਂ ਅਗਲਾ ਸਵਾਲ ਤੁਹਾਡੇ ਤੋਂ ਇਹ ਪੁੱਛਣਾ ਚਾਹਾਂਗੇ ਕਿ ਬਈ ਜਦੋਂ ਕਿਸੇ ਦੇ ਗੁਰਦੇ ਖਰਾਬ ਹੋ ਜਾਂਦੇ ਨੇ ਤਾਂ ਉਹਦਾ ਇਲਾਜ ਅਸੀਂ ਕਿਵੇਂ ਕਰ ਸਕਦੇ ਹਾਂ, ਕਿਹੜੀਆਂ ਕਿਹੜੀਆਂ ਵਿਧੀਆਂ ਹੁੰਦੀਆਂ ਜਿਨ੍ਹਾਂ ਰਾਹੀਂ ਖਰਾਬ ਗੁਰਦੇ ਨੂੰ ਠੀਕ ਕੀਤਾ ਜਾ ਸਕਦਾ?
1: ਦੇਖੋ, ਜਿਸ ਤਰ੍ਹਾਂ ਆਪਾਂ ਹੁਣੇ ਗੱਲ ਕੀਤੀ, ਅਕਿਊਟ ਦਾ ਤਾਂ ਮਤਲਬ ਹੈ ਕਿ ਅਕਿਊਟ ਸਡਨਲੀ ਹੋਇਆ, ਉਹਦੇ ਵਿੱਚ ਬਹੁਤ ਸਾਰੇ ਪੇਸ਼ੈਂਟਸ ਨੂੰ ਜੇ ਆਪਾਂ ਕਾਰਨ ਲੱਭ ਲਈਏ, ਕਈ ਕਾਰਨ ਮੋਸਟ ਪ੍ਰੋਬਬਲੀ ਉਹਦਾ ਕਾਰਨ ਜਿਹੜਾ ਹੁੰਦਾ ਇਨਫੈਕਸ਼ਨ ਸਭ ਤੋਂ ਵੱਡਾ ਕਾਰਨ ਹੈ, ਇਨਫੈਕਸ਼ਨ ਨੂੰ ਆਪਾਂ ਐਂਟੀਬਾਇਓਟਿਕ ਨਾਲ ਟ੍ਰੀਟ ਕਰ ਲਈਏ, ਔਰ ਕਈ ਵਾਰ ਜੇ ਪੇਸ਼ੈਂਟ ਦਾ ਗੁਰਦਾ ਜਿਹੜਾ ਯੂਰਿਨ ਨਹੀਂ ਬਣਾ ਰਿਹਾ, ਉਹਨੂੰ ਪਿਸ਼ਾਬ ਬਿਲਕੁਲ ਨਹੀਂ ਆ ਰਿਹਾ ਤੇ ਕੁਛ ਟੈਂਪਰੇਰੀ ਡਾਇਲਿਸਿਸ ਆਪਾਂ ਇਹਨੂੰ ਕਹਿੰਦੇ ਹਾਂ ਉਹ ਕਰ ਦਈਏ ਤੇ ਪੇਸ਼ੈਂਟ ਵਿਦ ਇਨ ਅ ਵੀਕ 7-8 ਦਿਨਾਂ 'ਚ ਠੀਕ ਹੋ ਕੇ ਘਰ ਚਲੇ ਜਾਂਦਾ। ਦੂਸਰੀ ਕੈਟੇਗਰੀ ਨੂੰ ਆਪਾਂ ਕਰੋਨਿਕ ਕਹਿ ਦਿੰਦੇ ਜਿਹਦੇ 'ਚ ਗੁਰਦਾ ਪਰਮਾਨੈਂਟਲੀ ਡੈਮੇਜ

0: ਜਮ੍ਹਾਂ ਹੋਣਗੇ, ਉਹਦੇ ਅਲੱਗ ਅਲੱਗ ਸਿਮਟਮਸ ਆਣਗੇ, ਜਿਹਨੂੰ ਕਿ ਆਪਾਂ ਕਹਿ ਦਿੰਦੇ ਹਾਂ ਕਿ ਸੋਜ ਆ ਜਾਣੀ ਪੂਰੇ ਸਰੀਰ ਦੇ ਉੱਤੇ, ਭੁੱਖ ਨਹੀਂ ਲੱਗਣੀ, ਹਾਰਟ ਦੇ ਉੱਤੇ ਜ਼ੋਰ ਪੈਣਾ, ਦਿਮਾਗ ਦੇ ਉੱਤੇ ਜ਼ੋਰ ਪੈ ਜਾਣਾ, ਉਹਦੇ ਵਿੱਚ ਖੂਨ ਜਿਹੜੇ ਕਲੋਟਿੰਗ ਹੋਣ ਦੀ ਜਿਹੜੀ ਕਸ਼ਮਤਾ ਹੈ ਉਹ ਘੱਟ ਜਾਣਾ। ਤੋ ਇਹਦੇ ਵਿੱਚ ਹੁਣ ਆਪਾਂ ਨੂੰ ਉਸ ਦਾ ਆਲਟਰਨੇਟਿਵ ਲੱਭਣਾ ਪੈਣਾ। ਉਹਦਾ ਆਲਟਰਨੇਟਿਵ ਇੱਕ ਹੈਗਾ ਡਾਇਲਿਸਿਸ। ਡਾਇਲਿਸਿਸ ਦਾ ਮਤਲਬ ਹੁੰਦਾ ਹੈ ਕਿ ਮਸ਼ੀਨ ਦੇ ਰਾਹੀਂ ਬਲੱਡ ਦੀ ਸਫਾਈ ਕਰਕੇ ਜਿਹੜਾ ਕੰਮ ਗੁਰਦੇ ਨੇ ਪਿਸ਼ਾਬ ਬਣਾਉਣ ਦਾ ਕਰਨਾ ਸੀ ਉਹ ਮਸ਼ੀਨ ਦੇ ਥਰੂ ਪਿਸ਼ਾਬ ਬਣਦਾ। ਇਹੋ ਜਿਹੇ ਮਰੀਜ਼ਾਂ ਨੂੰ ਨੋਰਮਲੀ ਹਫ਼ਤੇ 'ਚ 2 ਜਾਂ 3 ਵਾਰ ਡਾਇਲਿਸਿਸ ਦੀ ਲੋੜ ਪੈਂਦੀ ਹੈ। ਡਾਇਲਿਸਿਸ ਦੀਆਂ ਵੀ 2 ਟਾਈਪਸ ਨੇ ਕਿ ਕਿਸ ਤਰ੍ਹਾਂ ਆਪਾਂ ਡਾਇਲਿਸਿਸ ਕਰ ਸਕਦੇ ਹਾਂ। ਇੱਕ ਆਪਾਂ ਕਹਿੰਦੇ ਹੀਮੋਡਾਇਲਿਸਿਸ, ਜਿਹੜਾ ਆਪਾਂ ਕਹਿੰਦੇ ਮਸ਼ੀਨ 'ਤੇ ਪਾ ਕੇ ਡਾਇਲਿਸਿਸ ਕਰਨੀ, ਉਹਦੇ ਵਿੱਚ ਆਪਾਂ ਜਿਹੜੀ ਆਰਟਰੀ ਹੈ ਚੰਗੀ ਨਾੜ ਤੋਂ ਖੂਨ ਮਸ਼ੀਨ 'ਚ ਪਾ ਕੇ ਔਰ ਵਾਪਸ ਫਿਰ ਮਸ਼ੀਨ 'ਚ ਖੂਨ ਪਾ ਦੀਦਾ, ਔਰ ਜਿਹੜੇ ਡੈਬਰੀਜ਼ ਨੇ ਜਿਹੜਾ ਡਰਟੀ ਪ੍ਰੋਡਕਟ ਆ ਉਹ ਮਸ਼ੀਨ 'ਚੋਂ ਬਾਹਰ ਨਿਕਲ ਜਾਂਦੇ। ਦੂਸਰੀ ਹੁੰਦੀ ਹੈ ਪੈਰੀਟੋਨੀਅਲ ਡਾਇਲਿਸਿਸ, ਉਹਦੇ ਵਿੱਚ ਆਪਾਂ ਕੀ ਕਰਦੇ ਹਾਂ ਕਿ ਪੇਟ ਦੇ ਵਿੱਚ ਇੱਕ ਪਾਈਪ ਪਾ ਦਿੰਦੇ ਹਾਂ ਅਤੇ ਮਰੀਜ਼ ਨੂੰ ਇੱਕ ਡਾਇਲਿਸਿਸ ਵਾਲਾ ਪਾਣੀ ਹੁੰਦਾ ਉਹ ਮਰੀਜ਼ ਨੂੰ ਘਰੇ ਦੇ ਦੇਈਦਾ, ਅਤੇ ਹਫ਼ਤੇ 'ਚ ਇੱਕ ਵਾਰ ਜਾਂ 15 ਦਿਨ 'ਚ ਇੱਕ ਵਾਰ ਉਹ ਡਾਇਲਿਸਿਸ ਵਾਲਾ ਪਾਣੀ ਪਾ ਕੇ ਉਹਨੂੰ ਦੁਬਾਰਾ ਉਸ ਪਾਈਪ 'ਚੋਂ ਕੱਢ ਦੇ ਤਾਂ ਉਹਦਾ ਡਾਇਲਿਸਿਸ ਨਾਲ ਸਰਦਾ ਰਹਿੰਦਾ
1: ਜੀ। ਅਤੇ ਡਾਕਟਰ ਸਾਹਿਬ, ਜੇ ਹੁਣ ਆਪਾਂ ਗੱਲ ਕਰਦੇ ਹਾਂ ਨਾ ਕਿ ਬਈ ਕਈ ਵਾਰ ਲੋਕ ਖਾਸ ਦਵਾਈਆਂ ਖਾ ਲੈਂਦੇ ਨੇ ਤਾਂ ਉਹਦੇ ਨਾਲ ਉਹਨਾਂ ਦੇ ਗੁਰਦੇ ਖਰਾਬ ਹੋ ਜਾਂਦੇ ਆ, ਪਰ ਹੁਣ ਇੱਥੇ ਮੇਰਾ ਸਵਾਲ ਇਹ ਹੈ ਜੀ ਕਿ ਕੋਈ ਇਸ ਤਰ੍ਹਾਂ ਦੀਆਂ ਦਵਾਈਆਂ ਵੀ ਨੇ ਜਿਹੜੀਆਂ ਸਾਡੇ ਗੁਰਦੇ ਨੂੰ ਠੀਕ ਰੱਖ ਸਕਦੀਆਂ ਜਾਂ ਫਿਰ ਗੁਰਦੇ ਨੂੰ ਖਰਾਬ ਹੋਣ ਤੋਂ ਬਚਾ ਸਕਦੀਆਂ ਨੇ?
0: ਖਾਸ ਦਵਾਈਆਂ ਗੁਰਦੇ ਖਰਾਬ ਕਰਨ ਵਾਲੀਆਂ ਦੇ ਵਿੱਚ ਸਭ ਤੋਂ ਵੱਡੀ ਕੈਟੇਗਰੀ ਹੈਗੀ ਆ ਪੇਨ ਕਿਲਰਸ ਦੀ, ਆਪਣੇ ਬਜ਼ੁਰਗਾਂ 'ਚ ਤੇ ਈਵਨ ਆਪਣੇ ਯੰਗ ਜਿਹੜੇ ਮਿਡਲ ਏਜ ਜਿਹੜੇ ਹੈਗੇ ਨੇ ਆਪਣੇ ਭਰਾ ਭੈਣ ਨੇ ਉਹਨਾਂ ਦੇ ਵਿੱਚ ਅਸੀਂ ਇਹ ਨੋਟ ਕੀਤਾ ਕਿਸੇ ਦੇ ਗੋਡੇ ਦੁੱਗੇ, ਕਿਸੇ ਦੇ ਸਿਰ ਦਰਦ ਹੋਇਆ, ਕਿਸੇ ਦੇ ਮਾਈਗ੍ਰੇਨ ਹੋਈ, ਉਹਨੇ ਕੈਮਿਸ ਤੋਂ ਲੈ ਕੇ ਪੇਨ ਕਿਲਰ ਖਾ ਲਏ, ਤੋ ਉਹ ਜਿਹੜੀ ਹੈ ਖਾਸ ਕਰਕੇ ਇੱਕ ਬੜੀ ਆਪਣੇ ਚਲਨ ਹੈ ਹਰੇ ਪੱਤੇ ਵਾਲੀ ਦਵਾਈ ਜਿਹੜੀ ਹੈ ਉਹ, ਦੈਟਸ ਅ ਪੇਨ ਕਿਲਰ ਬੇਸਿਕਲੀ। ਤੋ ਉਹ ਜਿਹੜੀ ਹੈ ਉਹਦੇ ਵਿੱਚ ਜਿਹੜੀ ਇਹੋ ਜਿਹੀ ਡਰੱਗ ਹੈ ਕਿ ਜਿਹੜੀ ਗੁਰਦੇ ਨੂੰ ਡੈਫੀਨੇਟਲੀ ਜੇ ਤੁਸੀਂ ਹਫ਼ਤਾ ਲਗਾਤਾਰ ਖਾ ਲਈ ਤਾਂ ਉਹ ਡੈਮੇਜ ਕਰੇਗੀ ਕਰੇਗੀ ਐਂਡ ਇਟ ਇਜ਼ ਇਰਿਵਰਸੀਬਲ, ਉਹ ਰਿਵਰਸ ਵੀ ਨਹੀਂ ਹੁੰਦਾ। ਇਸੇ ਤਰ੍ਹਾਂ ਹੀ ਕਈ ਹੋਰ ਮੈਡੀਸਿਨਸ ਨੇ ਜਿਹੜੀਆਂ ਗੁਰਦੇ 'ਤੇ ਅਸਰ ਕਰਦੀਆਂ ਨੇ, ਤਾਂ ਸਭ ਤੋਂ ਪਹਿਲਾਂ ਤਾਂ ਆਪਾਂ ਨੂੰ ਇਹਨੂੰ ਅਵੋਇਡ ਕਰਨਾ ਹੈ ਅਤੇ ਕੋਈ ਵੀ ਦਵਾਈ ਜਿਹੜੀ ਆ ਡਾਕਟਰ ਦੀ ਸਲਾਹ ਦੇ ਬਿਨਾਂ ਨਹੀਂ ਲੈਣੀ, ਅਨਸੈਸਰੀ ਨਹੀਂ ਲੈਣੀ। ਦੂਸਰਾ, ਤੁਸੀਂ ਜਿਹੜਾ ਪੁੱਛਿਆ ਕਿ ਕੋਈ ਬਚਾਉਣ ਵਾਲੀ ਦਵਾਈ, ਦੇਖੋ ਇਸ ਤਰ੍ਹਾਂ ਦਾ ਕੋਈ ਰਾਮਬਾਨ ਜਾਂ ਕੋਈ ਬਚਾਉਣ ਵਾਲੀ ਦਵਾਈ ਤਾਂ ਨਹੀਂ ਹੈਗੀ। ਬੇਸਿਕਲੀ ਆਪਾਂ ਨੂੰ ਕਾਰਨ ਦੇ ਪਿੱਛੇ ਜਾਣਾ ਪੈਣਾ। ਗੁਰਦੇ ਦੇ ਪਰਮਾਨੈਂਟ ਫੇਲ ਹੋਣ ਦੇ ਕਾਰਨਾਂ ਦੇ ਵਿੱਚੋਂ ਸਭ ਤੋਂ ਪਹਿਲਾ ਕਾਰਨ ਸ਼ੂਗਰ ਹੈਗੀ ਹੈ, ਦੂਸਰਾ ਕਾਰਨ ਬਲੱਡ ਪ੍ਰੈਸ਼ਰ ਹੈਗਾ, ਤੀਸਰਾ ਕਈ ਕਿਡਨੀ ਦੇ ਰਿਲੇਟਿਡ ਡਿਜ਼ੀਜ਼ ਨੇ ਜਿਨ੍ਹਾਂ ਨੂੰ ਆਪਾਂ ਜੈਨੇਟਿਕ ਡਿਜ਼ੀਜ਼ ਕਹਿ ਦਿੰਦੇ ਹਾਂ। ਇਹ 3 ਕਾਰਨ ਆਪਾਂ ਡਿਸਾਈਡ ਕਰਨੇ ਆ, ਆਪਾਂ ਉਹਨਾਂ ਨੂੰ ਆਈਡੈਂਟੀਫਾਈ ਕਰਨਾ। ਜੇ ਸ਼ੂਗਰ ਹੈ ਤਾਂ ਆਪਾਂ ਨੂੰ ਸ਼ੂਗਰ ਕੰਟਰੋਲ ਰੱਖਣੀ ਹੈ, ਜੇ ਬਲੱਡ ਪ੍ਰੈਸ਼ਰ ਹੈ ਤਾਂ ਬਲੱਡ ਪ੍ਰੈਸ਼ਰ ਕੰਟਰੋਲ ਰੱਖਣਾ। ਇੱਥੇ ਮੈਂ ਇਹ ਦੱਸਣਾ ਜ਼ਰੂਰ ਚਾਹਾਂਗਾ ਕਿ ਆਪਣੀ ਸੋਸਾਇਟੀ, ਆਪਣੇ ਪੰਜਾਬ ਦੇ ਵਿੱਚ ਖਾਸ ਕਰਕੇ ਟ੍ਰੈਂਡ ਹੈਗਾ ਕਿ ਆਪਾਂ ਨੂੰ ਲੱਗਦਾ ਕਿ ਆਪਾਂ ਦਵਾਈ ਸ਼ੁਰੂ ਕਰ ਲਈ ਤਾਂ ਆਪਾਂ ਨੂੰ ਦਵਾਈ ਲੱਗ ਜਾਏਗੀ, ਕਿ ਆਪਾਂ ਨੂੰ ਪਰਮਾਨੈਂਟਲੀ ਖਾਣੀ ਪਏਗੀ, ਤਾਂ ਆਪਾਂ ਨੂੰ ਇਹ ਚੀਜ਼ ਸਮਝ ਨਹੀਂ ਪਏਗੀ ਕਿ ਦਵਾਈ ਆਪਣੇ ਬੈਨੀਫਿਟ ਵਾਸਤੇ ਹੀ ਬਣੀ ਹੈ। ਤੁਸੀਂ ਜੇ ਸ਼ੂਗਰ ਦੀ ਦਵਾਈ ਨਹੀਂ ਖਾਓਗੇ, ਸ਼ੂਗਰ ਤੁਹਾਡੀ 300-400 ਰਹੇਗੀ, ਤਾਂ ਗੁਰਦਾ ਖਰਾਬ ਹੋਣਾ ਲਾਜ਼ਮੀ ਹੈ। ਸੇਮ ਵਿਦ ਦ ਬਲੱਡ ਪ੍ਰੈਸ਼ਰ, ਜੇ ਬੀ ਪੀ ਦਵਾਈ ਨਹੀਂ ਖਾਓਗੇ ਤਾਂ ਬੀ ਪੀ ਵਧਿਆ ਰਹੇਗਾ, ਗੁਰਦਾ ਡੈਮੇਜ ਹੋਊਗਾ, ਅਤੇ ਦਵਾਈ ਚਾਹੇ ਡੇਲੀ ਖਾਣੀ ਪਵੇ ਐਟਲੀਸਟ ਉਹ ਕੰਟਰੋਲ ਤਾਂ ਰੱਖੇਗਾ। ਸੋ ਇਹ ਜਿਹੜੀ ਇੱਕ ਆਪਣੀ ਹੈਗੀ ਹੈ ਨਾ ਕਿ ਨਹੀਂ ਅਸੀਂ ਦਵਾਈ ਨਹੀਂ ਖਾਣੀ, ਇਹ ਆਪਾਂ ਨੂੰ ਛੱਡ ਕੇ ਅਤੇ ਪ੍ਰੋਪਰ ਮੈਡੀਸਿਨ ਕਰਕੇ ਤਾਂ ਉਹਦਾ ਕੰਟਰੋਲ ਕਰਨਾ ਚਾਹੀਦਾ।
1: ਜੀ ਡਾਕਟਰ ਸਾਹਿਬ, ਤੁਸੀਂ ਕਿਰਪਾ ਕਰਕੇ ਸਰੋਤਿਆਂ ਨੂੰ ਜਾਣਕਾਰੀ ਦਿਓ ਕਿ ਜਦੋਂ ਅਸੀਂ ਗੁਰਦੇ ਬਦਲਣ ਦੀ ਗੱਲ ਕਰਦੇ ਹਾਂ ਤਾਂ ਕੌਣ ਕੌਣ ਬਦਲਵਾ ਸਕਦਾ ਆਪਣੇ ਗੁਰਦੇ? ਜਦੋਂ ਕੋਈ ਅੰਦਰੂਨੀ ਅੰਗ ਦੀ ਗੱਲ ਆਉਂਦੀ ਹੈ ਤਾਂ ਹਰ ਕੋਈ ਡਰਿਆ ਡਰਿਆ ਮਹਿਸੂਸ ਕਰਦਾ।
0: ਗੁਰਦਾ ਬਦਲਣਾ ਇੱਕ ਦੂਜੀ ਵਿਧੀ ਹੈ, ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਇੱਕ ਤਾਂ ਡਾਇਲਿਸਿਸ ਆ ਆਪਣੇ ਕੋਲ ਇਲਾਜ ਦਾ ਤਰੀਕਾ ਜਦੋਂ ਗੁਰਦਾ ਫੇਲ ਹੋ ਗਿਆ, ਦੋਨੇ ਗੁਰਦੇ ਫੇਲ ਹੋ ਗਏ। ਬਹੁਤ ਸਾਰੇ ਲੋਕ ਮੈਨੂੰ ਇਹ ਪੁੱਛਦੇ ਨੇ ਸਰ ਇੱਕ ਗੁਰਦਾ ਦੋਨੇ ਗੁਰਦੇ? ਦੇਖੋ ਜਦੋਂ ਮਰੀਜ਼ ਡਾਇਲਿਸਿਸ 'ਤੇ ਆਉਂਦਾ ਮਤਲਬ ਇਹ ਕਿ ਦੋਨੇ ਗੁਰਦੇ ਖਤਮ ਹੋ ਚੁੱਕੇ ਨੇ, ਇੱਕ ਗੁਰਦਾ ਵੀ ਬਚਿਆ ਹੋਵੇ ਤਾਂ ਉਹਨੂੰ ਬਚਾ ਲਏਗਾ, ਡਾਇਲਿਸਿਸ ਦੀ ਲੋੜ ਨਹੀਂ ਪਏਗੀ। ਦੂਸਰੀ ਵਿਧੀ ਡਾਇਲਿਸਿਸ ਤੋਂ ਇਲਾਵਾ ਹੈਗੀ ਹੈ ਗੁਰਦਾ ਬਦਲਣਾ, ਜਿਹਨੂੰ ਕਿਡਨੀ ਟ੍ਰਾਂਸਪਲਾਂਟ ਕਹਿ ਦਿੰਦੇ ਆਪਾਂ। ਕਿਡਨੀ ਟ੍ਰਾਂਸਪਲਾਂਟ ਬੇਸਿਕਲੀ ਇਹਦਾ ਕਿਡਨੀ ਟ੍ਰਾਂਸਪਲਾਂਟ ਦਾ ਮਤਲਬ ਹੈ ਕਿ ਆਪਾਂ ਇੱਕ ਹੈਲਦੀ ਆਦਮੀ ਜਾਂ ਔਰਤ ਦੇ ਸਰੀਰ 'ਚੋਂ 2 ਗੁਰਦੇ ਹੁੰਦੇ ਨੇ, ਉਹਨਾਂ 'ਚੋਂ ਇੱਕ ਗੁਰਦਾ ਲੈ ਕੇ ਅਤੇ ਪੇਸ਼ੈਂਟ ਜਿਹੜਾ ਆਪਣਾ ਜਿਹਦੇ ਗੁਰਦੇ ਦੋਨੋਂ ਖਰਾਬ ਨੇ ਉਹਦੇ ਵਿੱਚ ਉਹ ਗੁਰਦਾ ਟ੍ਰਾਂਸਪਲਾਂਟ ਕਰ ਦੇਣਾ। ਇਹਦਾ ਮਤਲਬ ਉਸ ਆਦਮੀ ਜਾਂ ਔਰਤ ਦੇ ਵਿੱਚ ਹੁਣ 3 ਗੁਰਦੇ ਹੋ ਜਾਣਗੇ, ਪਹਿਲੇ 2 ਖਰਾਬ ਔਰ ਤੀਸਰਾ ਨਵਾਂ ਗੁਰਦਾ ਸਹੀ ਚੱਲਦਾ ਜਿਹੜਾ ਆਪਾਂ ਰੱਖਿਆ। ਉਹਦੇ ਨਾਲ ਕੀ ਹੋਏਗਾ ਕਿ ਉਹਦੇ ਜਿਹੜੇ ਪ੍ਰੋਬਲਮ ਸੀ ਗੁਰਦੇ ਦੀ, ਉਹ ਟੌਕਸਿਨਸ ਜਿਹੜੇ ਨੇ ਉਹ ਰਿਲੀਜ਼ ਹੋਣੇ ਜਿਹੜੇ ਨੇ ਉਹ ਘੱਟ ਜਾਣਗੇ। ਹੁਣ ਜਿਹੜਾ ਤੁਸੀਂ ਪੁੱਛਿਆ ਕਿ ਕੌਣ ਕੌਣ ਦੇ ਸਕਦਾ ਹੈ, 2 ਤਰ੍ਹਾਂ ਦਾ ਗੁਰਦਾ ਟ੍ਰਾਂਸਪਲਾਂਟ ਹੁੰਦਾ ਜੀ। ਇੱਕ ਹੈ ਜਿਹਨੂੰ ਆਪਾਂ ਕਹਿੰਦੇ ਲਾਈਵ ਟ੍ਰਾਂਸਪਲਾਂਟ, ਲਾਈਵ ਦਾ ਮਤਲਬ ਹੈ ਕਿ ਕੋਈ ਰਿਸ਼ਤੇਦਾਰ, ਕੋਈ ਜਿੰਦਾ ਮਨੁੱਖ ਜਿਹੜਾ ਹੈ ਉਹ ਆਪਾਂ ਨੂੰ ਕਿਡਨੀ ਟ੍ਰਾਂਸਪਲਾਂਟ ਕਰ ਸਕਦੇ ਹਾਂ ਆਪਾਂ ਉਹਦਾ। ਇਹਦੇ ਵਿੱਚ ਜਿਹੜਾ ਐਕਟ ਹੈ ਆਪਣਾ ਹਿਊਮਨ ਔਰਗਨ ਐਂਡ ਟਿਸ਼ੂ ਟ੍ਰਾਂਸਪਲਾਂਟ ਐਕਟ ਹੈ, 1954 ਚ ਬਣਿਆ ਸੀਗਾ, ਉਹ ਐਕਟ ਸਾਫ਼ ਸਾਫ਼ ਇਹੀ ਕਹਿੰਦਾ ਕਿ ਮੇਨਲੀ ਜਿਹੜੇ ਰਿਸ਼ਤੇਦਾਰ ਜਿਹਦੇ ਵਿੱਚ ਭੈਣ, ਭਰਾ, ਮਦਰ, ਫਾਦਰ, ਵਾਈਫ, ਸਭ ਤੋਂ ਪਹਿਲਾਂ ਤੇ ਇਹ ਲੋਕ ਨੇ ਜਿਹੜੇ ਗੁਰਦਾ ਦੇ ਸਕਦੇ ਨੇ
1: ਜੀ।
0: ਇਸ ਤੋਂ ਬਾਅਦ ਅਗਲੀ ਕੈਟੇਗਰੀ ਆਉਂਦੀ ਕਜ਼ਨਸ ਦੀ, ਫਸਟ ਡਿਗਰੀ ਕਜ਼ਨ, ਕੋ ਚਾਏ ਦਾ ਮੁੰਡਾ, ਚਾਚੇ ਦਾ ਮੁੰਡਾ, ਮਾਸੀ ਦਾ ਮੁੰਡਾ,

0: ਪ੍ਰੋਬਲਮਸ ਬਹੁਤ ਹੋਈਆਂ ਗੁਰਦੇ ਲੈਣ ਅਤੇ ਦੇਣ ਦੇ ਵਿੱਚ, ਉਹਨੂੰ ਮੱਦੇਨਜ਼ਰ ਰੱਖਦੇ ਹੋਏ ਜਿਹੜਾ ਲੀਗਲ ਫਰੇਮਵਰਕ ਹੈ ਇਸ ਐਕਟ ਦਾ ਬਹੁਤ ਸਟ੍ਰਿਕਟ ਹੈ, ਤਾਂ ਉਹਦੇ ਵਿੱਚ ਮੇਨਲੀ ਉਹ ਅਲਾਓ ਕਰਦਾ ਜਿਹੜੇ ਫਸਟ, ਜਿਹਨੂੰ ਆਪਾਂ ਕਹਿੰਦੇ ਹਾਂ ਮਾਂ ਪਿਓ, ਭੈਣ ਭਰਾ ਐਂਡ ਵਾਈਫ ਮੇਨਲੀ
1: ਜੀ।
0: ਦੂਸਰਾ ਟਰਾਂਸਪਲਾਂਟ ਦੇ ਵਿੱਚ ਇਹ ਹੁੰਦਾ ਕਿ ਕੋਈ ਯੰਗ ਲੜਕਾ ਲੜਕੀ, ਜਿਸ ਤਰ੍ਹਾਂ ਅੱਜ ਕੱਲ੍ਹ ਐਕਸੀਡੈਂਟਸ ਬਹੁਤ ਹੁੰਦੇ ਨੇ, ਆਪਾਂ ਦੇਖਿਆ ਕੋਈ ਪੇਸ਼ੈਂਟ ਦਾ ਐਕਸੀਡੈਂਟ ਹੋਇਆ, ਉਹਦੇ ਸਿਰ 'ਤੇ ਚੋਟ ਵੱਜੀ, ਉਹਨੂੰ ਆਪਾਂ ਕਹਿੰਦੇ ਹਾਂ ਬ੍ਰੇਨ ਡੈਡ ਹੋ ਗਿਆ, ਉਹ ਵੈਂਟੀਲੇਟਰ 'ਤੇ ਚਲਾ ਗਿਆ, ਉਹਨੂੰ ਆਪਾਂ ਬ੍ਰੇਨ ਡੈਡ ਕਹਿੰਦੇ ਹਾਂ, ਪਰ ਹਾਰਟ ਚੱਲ ਰਿਹਾ, ਉਹ ਇੱਕ ਸੂਟੇਬਲ ਡੋਨੇਸ਼ਨ ਵਾਸਤੇ ਕੈਂਡੀਡੇਟ ਹੈ। ਉਹਦੇ ਵਾਸਤੇ ਕੁਛ ਲਾਇਸੈਂਸਿਸ ਚਾਹੀਦੇ ਹੁੰਦੇ ਨੇ ਜਿਹੜੇ ਅਜੇ ਤੱਕ ਆਪਣੇ ਕੋਲ ਨਹੀਂ ਆਏ, ਪਰ ਅਗਲਾ ਸਟੈਪ ਉਹੀ ਹੈ ਕਿ ਆਪਾਂ ਕੈਡਾਵਰ ਡੋਨਰ ਕਰਾਂਗੇ, ਔਰ ਉਹਦੇ ਨਾਲ ਜਿੰਨਾ ਕੋਲ ਡੋਨਰ ਨਹੀਂ ਹੈਗੇ, ਆਪਣੇ ਰਿਸ਼ਤੇਦਾਰਾਂ 'ਚ ਡੋਨਰ ਨਹੀਂ ਹੈਗੇ, ਉਹਨਾਂ ਪੇਸ਼ੈਂਟਸ ਦੀ ਸਮੱਸਿਆ ਜਿਹੜੀ ਆ ਉਹ ਹੱਲ ਹੋ ਸਕਦੀ ਹੈ। ਸੋ ਦੋ ਤਰ੍ਹਾਂ ਦੇ ਟਰਾਂਸਪਲਾਂਟ ਆਪਾਂ ਕਰ ਸਕਦੇ ਹਾਂ।
1: ਡਾਕਟਰ ਸਾਹਿਬ, ਹੁਣ ਆਪਾਂ ਅਗਲੀ ਗੱਲ ਕਰਦੇ ਹਾਂ ਜੀ ਕਿ ਜਦੋਂ ਆਪਾਂ ਗੁਰਦੇ ਬਦਲਣ ਦੇ ਓਪਰੇਸ਼ਨ ਦੀ ਗੱਲ ਕਰਦੇ ਹਾਂ ਜਾਂ ਗੁਰਦੇ ਬਦਲਣ ਦੀ ਗੱਲ ਕਰਦੇ ਹਾਂ, ਤਾਂ ਤੁਸੀਂ ਕਿਰਪਾ ਕਰਕੇ ਸਾਡੇ ਸਰੋਤਿਆਂ ਨੂੰ ਜਾਣਕਾਰੀ ਦਿਓ ਵੀ ਕੁਛ ਕੁ ਚੁਣੌਤੀਆਂ ਦੀ ਤਾਂ ਤੁਸੀਂ ਗੱਲ ਕੀਤੀ ਹੈ, ਇਸ ਤੋਂ ਇਲਾਵਾ ਹੋਰ ਕਿਹੜੀਆਂ ਕਿਹੜੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਜੀ?
0: ਜਿਹੜਾ ਤੁਸੀਂ ਕਿਹਾ ਲੀਗਲ ਹਰਡਲ ਸਭ ਤੋਂ ਪਹਿਲਾਂ ਤਾਂ ਇਹੀ ਹੈ ਕਿ ਸਭ ਤੋਂ ਪਹਿਲਾਂ ਇਹ ਦੇਖਣਾ ਹੈ ਕਿ ਬਲੱਡ ਗਰੁੱਪ ਮੈਚ ਹੋਵੇ
1: ਜੀ।
0: ਟਰਾਂਸਪਲਾਂਟ ਦਾ ਅਗਲਾ ਸਟੈਪ ਹੁੰਦਾ ਬਲੱਡ ਗਰੁੱਪ ਮੈਚ ਕਰਨਾ, ਉਹਨੂੰ ਆਪਾਂ ਕਹਿੰਦੇ ਕੰਪੈਟੀਬਲ ਐਂਡ ਦੂਸਰੇ ਨੂੰ ਕਹਿੰਦੇ ਨੋਨ ਕੰਪੈਟੀਬਲ। ਅੱਜ ਕੱਲ੍ਹ ਜਿਹੜਾ ਕੁਛ ਟੈਕਨੋਲੋਜੀ ਇਹ ਵੀ ਆ ਗਈ ਹੈ, ਕੁਛ ਦਵਾਈਆਂ ਆ ਗਈਆਂ ਨੇ ਜਿਹਦੇ ਵਿੱਚ ਆਪਾਂ ਜਿਹਨਾਂ ਦਾ ਬਲੱਡ ਗਰੁੱਪ ਮੈਚ ਨਹੀਂ ਹੁੰਦਾ ਉਹਨਾਂ 'ਚ ਵੀ ਆਪਾਂ ਟਰਾਂਸਪਲਾਂਟ ਕਰ ਸਕਦੇ ਹਾਂ। ਪਹਿਲਾ ਸਟੈਪ ਹੈ ਕਿ ਜੇ ਮੈਚ ਹੋ ਜੇ ਉਹਦੇ ਵਿੱਚ ਫਿਰ ਗੁਰਦੇ ਦੇ ਚੱਲਣ ਦੇ ਚਾਂਸਿਸ ਜਿਹੜੇ ਨੇ ਜ਼ਿਆਦਾ ਹੁੰਦੇ ਨੇ। ਅਤੇ ਜਿਹੜਾ ਮੈਂ ਤੁਹਾਨੂੰ ਦੱਸਿਆ ਸੀ ਕੈਟੇਗਰੀ ਰਿਸ਼ਤੇਦਾਰਾਂ ਦੀ, ਜਿਹੜੇ ਕਲੋਜ਼ ਰਿਸ਼ਤੇਦਾਰ ਨੇ ਫਿਰ ਕਜ਼ਨਸ ਨੇ, ਉਹ ਕਿਉਂ ਇਹ ਕੈਟੇਗਰੀ ਬਣਾਈ ਗਈ ਹੈ ਕਿ ਆਪਣੇ ਬਾਡੀ ਦੇ ਵਿੱਚ ਜਿੰਨਾ ਆਪਣਾ ਕਰੀਬੀ ਰਿਸ਼ਤੇਦਾਰ ਹੋਊਗਾ ਉਹ ਜਦੋਂ ਕਿਡਨੀ ਦੇ ਆਉਂਦਾ ਡੋਨੇਟ ਕਰਦਾ, ਕਿਡਨੀ ਦੇ ਰਿਜੈਕਸ਼ਨ ਦੇ ਚਾਂਸਿਸ, ਕਿਉਂਕਿ ਆਪਣੇ ਸਰੀਰ 'ਚ ਕੋਈ ਵੀ ਬਾਹਰੋਂ ਅੰਗ ਆਉਂਦਾ, ਕੋਈ ਵੀ ਆਉਂਦਾ, ਤਾਂ ਆਪਣੀ ਬਾਡੀ ਉਹਨੂੰ ਰਿਜੈਕਟ ਕਰਦੀ ਹੈ, ਸਰੀਰ ਉਹਨੂੰ ਰਿਜੈਕਸ਼ਨ ਦੇਗਾ। ਅਤੇ ਜਿੰਨਾ ਰਿਸ਼ਤੇਦਾਰ ਨੇੜੇ ਹੈ ਉਨੀ ਐਂਟੀਬੋਡੀਜ਼ ਘੱਟ ਹੁੰਦੀਆਂ ਨੇ, ਤਾਂ ਉਨਾ ਹੀ ਉਸ ਗੁਰਦੇ ਦੇ ਰਿਜੈਕਟ ਹੋਣ ਦੇ ਚਾਂਸਿਸ ਘੱਟ ਨੇ, ਔਰ ਉਨੇ ਹੀ ਉਹਦੇ ਲੰਬਾ ਟਾਈਮ ਚੱਲਣ ਦੇ ਚਾਂਸਿਸ ਜ਼ਿਆਦਾ ਨੇ, ਤਾਂ ਸਕਸੈਸ ਚਾਂਸਿਸ ਜ਼ਿਆਦਾ ਨੇ। ਇਸੇ ਤਰ੍ਹਾਂ ਹੀ ਜਿਹੜਾ ਲਾਈਵ ਔਰਗਨ ਹੈ ਜਿਹਨੂੰ ਆਪਾਂ ਕਹਿੰਦੇ ਹਾਂ, ਉਹਦੇ ਵਿੱਚ ਸਕਸੈਸ ਦੇ ਚਾਂਸਿਸ ਜ਼ਿਆਦਾ ਨੇ, ਅਤੇ ਜੇ ਆਪਾਂ ਕੋਈ ਕੈਡਾਵਰ ਜਿਹਨੂੰ ਆਪਾਂ ਕਹਿੰਦੇ ਹਾਂ ਬ੍ਰੇਨ ਡੈਡ ਪੇਸ਼ੈਂਟ ਤੋਂ ਕਿਸੇ ਨੇ ਗੁਰਦਾ ਲਿਆ, ਉਹਦੇ ਵਿੱਚ ਸਕਸੈਸ ਦੇ ਚਾਂਸਿਸ ਉਹਦੇ ਨਾਲੋਂ ਰਿਲੇਟਿਵਲੀ ਘੱਟ ਨੇ। ਤਾਂ ਪਹਿਲਾ ਸਟੈਪ ਹੈਗਾ ਬਲੱਡ ਗਰੁੱਪ ਮੈਚ ਕਰਨਾ। ਸੈਕਿੰਡ ਸਟੈਪ ਉਸ ਤੋਂ ਬਾਅਦ ਆਪਣੇ ਕੋਲ ਆਉਂਦਾ ਹੈ ਕੁਛ ਟੈਸਟ ਕਰਦੇ ਹਾਂ ਜਿਹਨੂੰ ਆਪਾਂ ਕਹਿੰਦੇ HLA ਟੈਸਟਿੰਗ। ਉਹ ਐਂਟੀਬੋਡੀ ਟੈਸਟਿੰਗ ਹੁੰਦੀ ਹੈ, ਐਂਟੀਬੋਡੀ ਟੈਸਟਿੰਗ ਉਹੀ ਦੇਖਣ ਲਈ ਹੁੰਦੀ ਹੈ ਕਿ ਸਪੋਜ਼ ਆਪਾਂ ਕੋਈ ਡੋਨਰ ਹੈਗਾ, ਸਪੋਜ਼ ਮਦਰ ਨੇ ਹੀ ਬੱਚੇ ਨੂੰ ਡੋਨੇਟ ਕਰਨਾ, ਪਰ ਉਹਦੇ ਵਿੱਚ ਕੁਛ ਪੁਰਾਣੇ ਟਾਈਮ 'ਤੇ ਕਦੇ ਉਹਨੂੰ ਬਲੱਡ ਚੜਿਆ, ਕਦੇ ਉਹਨੇ ਬਲੱਡ ਲਿਆ ਹੈ ਕਿਸੇ ਕਾਰਨਵਸ਼, ਅਤੇ ਜਦੋਂ ਕੋਈ ਬਲੱਡ ਆਪਾਂ ਬੋਡੀ 'ਚ ਟ੍ਰਾਂਸਫਿਊਜ਼ ਕਰਦੇ ਹਾਂ, ਤਾਂ ਉਹਦੇ ਵਿੱਚ ਐਂਟੀਬੋਡੀਜ਼ ਉਸ ਬਲੱਡ ਦੀਆਂ ਵੀ ਆਉਂਦੀਆਂ ਨੇ। ਸੋ ਉਹ ਟੈਸਟ ਆਪਾਂ ਨੂੰ ਇਹ ਦੱਸਦਾ ਕਿ ਉਸ ਸਰੀਰ ਦੇ ਵਿੱਚ ਜਿਨ੍ਹਾਂ ਨੇ ਕਿਡਨੀ ਦੇਣੀ ਹੈ ਉਹਦੇ 'ਚ ਕਿੰਨੀਆਂ ਐਂਟੀਬੋਡੀਜ਼ ਨੇ। ਉਹਦਾ ਜੇ ਲੈਵਲ ਘੱਟ ਹੈ ਤਾਂ ਉਹ ਗੁਰਦਾ ਜ਼ਿਆਦਾ ਵਧੀਆ ਚੱਲੂਗਾ, ਉਹਨੂੰ ਬੋਡੀ ਰਿਜੈਕਟ ਨਹੀਂ ਕਰੂਗੀ ਪੇਸ਼ੈਂਟ ਦੀ। ਸੋ ਇਹ ਦੂਜਾ ਸਟੈਪ ਹੈ। ਇਹ ਥੋੜ੍ਹੇ ਕੋਸਟਲੀ ਟੈਸਟ ਹੁੰਦੇ ਨੇ ਜਿਹੜੇ ਆਪਣੇ ਗਵਰਮੈਂਟ ਸੈਕਟਰ ਦੇ ਵਿੱਚ ਥੋੜ੍ਹੇ ਚੀਪ ਹੋ ਜਾਂਦੇ ਨੇ। ਇਸ ਤੋਂ ਇਲਾਵਾ ਬੇਸਿਕ ਟੈਸਟ ਕਰਦੇ ਹਾਂ ਆਪਾਂ, ਜਿਹਨੇ ਗੁਰਦਾ ਦੇਣਾ ਉਹਦਾ ਸੀਟੀ ਸਕੈਨ ਪਲੱਸ ਉਹਦਾ ਇੱਕ ਸਪੈਸ਼ਲ ਟੈਸਟ ਕਰਕੇ ਦੇਖਦੇ ਹਾਂ ਕਿ ਉਹਦੇ ਦੋਨਾਂ ਗੁਰਦਿਆਂ ਦੇ ਵਿੱਚੋਂ ਕਿੰਨਾ ਗੁਰਦਾ ਕਿੰਨਾ ਕੰਮ ਕਰ ਰਿਹਾ। ਜਿਹੜਾ ਥੋੜ੍ਹਾ ਬਹੁਤ ਪਰਸੈਂਟੇਜ ਘੱਟ ਕੰਮ ਕਰ ਰਿਹਾ ਉਹ ਗੁਰਦਾ ਆਪਾਂ ਡੋਨੇਟ ਕਰਦੇ ਹਾਂ, ਕਿਉਂਕਿ ਸਹੀ ਜਿਹੜਾ ਬੈਟਰ ਗੁਰਦਾ ਹੈ ਉਹਨੂੰ ਆਪਾਂ ਪੇਸ਼ੈਂਟ 'ਚ ਪ੍ਰਿਜ਼ਰਵ ਕਰਦੇ ਹਾਂ
1: ਜੀ। ਡਾਕਟਰ ਸਾਹਿਬ, ਦੋ ਸਵਾਲ ਮੇਰੇ ਮਨ ਦੇ ਵਿੱਚ ਆਏ ਜਦੋਂ ਆਪਾਂ ਪਹਿਲੀ ਜਿਹੜੀ ਗੱਲ ਕਰ ਰਹੇ ਸੀਗੇ। ਇੱਕ ਤੁਸੀਂ ਗੱਲ ਕੀਤੀ ਰਿਜੈਕਸ਼ਨ ਦੀ, ਤਾਂ ਹੁਣ ਇੱਥੋਂ ਸਵਾਲ ਇਹ ਮਨ ਦੇ ਵਿੱਚ ਆਉਂਦਾ ਕਿ ਬਈ ਜਦੋਂ ਕਿਸੇ ਦਾ ਗੁਰਦੇ ਦਾ ਬਦਲਣ ਦਾ ਓਪਰੇਸ਼ਨ ਹੋ ਗਿਆ, ਕਿੰਨੇ ਕੁ ਸਮੇਂ ਬਾਅਦ ਤੁਸੀਂ ਮਤਲਬ ਭਰੋਸਾ ਦਵਾ ਸਕਦੇ ਹੋ ਵੀ ਮਤਲਬ ਵੈਸੇ ਤਾਂ ਇਹ ਬੜਾ ਔਖਾ ਕੰਮ ਹੈ ਕਿ ਭਈ ਹੁਣ ਜਿਹੜਾ ਗੁਰਦਾ ਉਹ ਤੁਹਾਡੇ ਸਰੀਰ ਨੇ ਅਸੈਪਟ ਕਰ ਲਿਆ ਹੈਗਾ ਤੇ ਹੁਣ ਇਸ ਗੁਰਦੇ ਦੇ ਨਾਲ ਤੁਸੀਂ ਅੱਗੇ ਆਪਣੀ ਜ਼ਿੰਦਗੀ ਜਿਹੜੀ ਵਧੀਆ ਜਿਉਂ ਸਕਦੇ?
0: ਬਹੁਤ ਅੱਛਾ ਕੁਐਸਚਨ ਪੁੱਛਿਆ ਖੁਸ਼ਪੀ ਜੀ ਤੁਸੀਂ। ਮੋਸਟਲੀ ਜਿਹੜੇ ਵੀ ਅਟੈਂਡੈਂਟਸ ਹੁੰਦੇ ਨੇ ਪੇਸ਼ੈਂਟ ਦੇ, ਉਹਦਾ ਪਹਿਲਾ ਕੁਐਸਚਨ ਇਹੀ ਹੁੰਦਾ ਕਿ ਕੀ ਤੁਸੀਂ ਗਰੰਟੀ ਦਿੰਦੇ ਹੋ? ਗਰੰਟੀ ਤਾਂ ਨਹੀਂ ਦੇ ਸਕਦੇ, ਪਰ ਜਿਹੜੇ ਟੈਸਟ ਨੇ ਉਹ ਕਰਾ ਕੇ ਆਪਾਂ ਕਾਫੀ ਹੱਦ ਤੱਕ ਰਿਜੈਕਸ਼ਨ ਨੂੰ ਘਟਾ ਸਕਦੇ ਹਾਂ। ਜਿਹੜੀਆਂ ਰਿਜੈਕਸ਼ਨ ਹੁੰਦੀਆਂ ਨੇ, ਜਦੋਂ ਕਿਹਾ ਕੋਈ ਵੀ ਬਾਹਰ ਵਾਲਾ ਅੰਗ ਜਦੋਂ ਬਾਡੀ 'ਚ ਆਊਗਾ ਸਰੀਰ ਰਿਐਕਟ ਕਰੂਗਾ, ਉਹ ਰਿਜੈਕਸ਼ਨ ਤਿੰਨ ਤਰ੍ਹਾਂ ਦੀ ਹੁੰਦੀ ਹੈ, ਤਿੰਨ ਪ੍ਰਕਾਰ ਦੀ। ਇੱਕ ਹੁੰਦੀ ਹੈ ਹਾਈਪਰ ਅਕਿਊਟ। ਹਾਈਪਰ ਅਕਿਊਟ ਦਾ ਮਤਲਬ ਹੈ ਆਪਾਂ ਸਾਰੇ ਟੈਸਟ ਕਰਾ ਲਏ, ਸਭ ਕੁਛ ਠੀਕ ਸੀ, ਆਪਾਂ ਗੁਰਦਾ ਟ੍ਰਾਂਸਪਲਾਂਟ ਕਰਤਾ। ਜਦੋਂ ਮੈਂ ਐਜ਼ ਅ ਸਰਜਨ ਗੁਰਦਾ ਟ੍ਰਾਂਸਪਲਾਂਟ ਕਰ ਰਿਹਾ, ਓਪਰੇਸ਼ਨ ਥੀਏਟਰ ਦੇ ਵਿੱਚ ਹੀ ਮੈਂ ਦੇਖਿਆ ਕਿ ਮੈਂ ਕਿਡਨੀ ਜਿਹੜੀ ਟ੍ਰਾਂਸਪਲਾਂਟ ਕੀਤੀ, ਪਰ ਨਾਲੋ ਨਾਲ ਹੀ ਕਿਡਨੀ ਜਿਹੜੀ ਹੈ ਉਹ ਫੇਲ ਹੋ ਗਈ। ਕਿਡਨੀ ਦੇ ਵਿੱਚ ਯੂਰਿਨ ਨਹੀਂ ਆਇਆ, ਕਿਡਨੀ ਦਾ ਕਲਰ ਬਲੈਕ ਹੋ ਗਿਆ, ਉਹਦਾ ਕਾਰਨ ਅੱਜ ਤੱਕ ਨਹੀਂ ਲੱਭਿਆ। ਬੇਸਿਕਲੀ ਕੋਈ ਇਹੋ ਜਿਹੀਆਂ ਐਂਟੀਬੋਡੀਜ਼ ਨੇ ਜਿਹੜੇ ਆਪਾਂ ਅੱਜ ਤੱਕ ਟੈਸਟਾਂ ਨਾਲ ਡਿਟੈਕਟ ਨਹੀਂ ਕਰ ਪਾਏ, ਪਰ ਇਹ ਬਹੁਤ ਹੀ 100 ਜਾਂ 200 ਦੇ ਵਿੱਚੋਂ ਇੱਕ ਪੇਸ਼ੈਂਟ ਇਹੋ ਜਿਹਾ ਹੁੰਦਾ ਜਿਹਨੂੰ ਇਹੋ ਜਿਹਾ ਹਾਈਪਰ ਅਕਿਊਟ। ਉਹ ਬਹੁਤ ਹੀ ਸੈਡ ਹੁੰਦਾ ਜੀ ਸਾਡੇ ਲਈ ਵੀ, ਪੇਸ਼ੈਂਟ ਵਾਸਤੇ ਵੀ, ਕਿਉਂਕਿ ਉਹਦਾ ਕੁਝ ਕੰਟਰੋਲ ਨਹੀਂ ਹੈ। ਦੂਸਰੀ ਆਉਂਦੀ ਹੈ ਅਕਿਊਟ ਰਿਜੈਕਸ਼ਨ। ਅਕਿਊਟ ਦਾ ਮਤਲਬ ਹੈ ਕਿ 3 ਮਹੀਨੇ

0: ਜਦੋਂ ਟ੍ਰਾਂਸਪਲਾਂਟ ਕਰ ਦਿੰਦੇ ਹਾਂ ਉਹਦਾ ਕਰੈਟਿਨਿਨ ਇੱਕ ਤੋਂ ਨੀਚੇ ਆ ਜਾਂਦਾ ਹੈ, ਠੀਕ ਹੈ, ਔਰ ਡਾਇਲਿਸਿਸ ਖਤਮ ਹੋ ਜਾਂਦੀ। ਪਰ ਸਡਨਲੀ ਆਪਾਂ 2-3 ਮਹੀਨੇ ਬਾਅਦ ਦੇਖਿਆ ਉਹਦਾ ਕਰੈਟਿਨਿਨ 1.2, 1.4, 1.6, 2-2.22 ਕਰਕੇ ਵਧਣਾ ਸ਼ੁਰੂ ਹੋ ਗਿਆ। ਉਹਦਾ ਕਈ ਕਾਰਨ ਨਾ ਐਂਟੀਬੋਡੀਜ਼ ਜਿਹੜੀਆਂ ਆਪਾਂ, ਕਿਉਂਕਿ ਕਰਦੇ ਕੀ ਆਪਾਂ ਜਦੋਂ ਗੁਰਦਾ ਬਦਲੇ ਤਾਂ ਆਪਾਂ ਪੇਸ਼ੈਂਟ ਨੂੰ ਲਾਈਫ ਲੌਂਗ ਕੁਛ ਦਵਾਈਆਂ ਤੇ ਰੱਖਦੇ ਹਾਂ ਜਿਹਨਾਂ ਨੂੰ ਇਮਿਊਨੋਸਪ੍ਰੈਸੈਂਟਸ ਕਹਿੰਦੇ ਆ, ਕਿਉਂਕਿ ਸਰੀਰ ਨੇ ਤਾਂ ਰਿਐਕਸ਼ਨ ਦੇਣਾ ਹੀ ਹੈ, ਚਾਹੇ ਘੱਟ ਦੇਵੇ ਵੱਧ ਦੇਵੇ, ਤੇ ਉਹਦਾ ਰਿਐਕਸ਼ਨ ਜਿਹੜਾ ਹੈ ਉਹਨੂੰ ਰੋਕਣ ਵਾਸਤੇ ਦਵਾਈਆਂ ਲਾਈਫ ਲੌਂਗ ਚੱਲਦੀਆਂ ਨੇ। ਪਰ ਅਕਿਊਟ ਰਿਜੈਕਸ਼ਨ ਚ ਕੀ ਹੁੰਦਾ, 3 ਮਹੀਨੇ ਬਾਅਦ ਜਿਹੜੀ ਰਿਜੈਕਸ਼ਨ ਹੁੰਦੀ ਹੈ ਉਹਦੇ ਵਿੱਚ ਜਦੋਂ ਕਰੈਟਿਨਿਨ ਵਧਣਾ ਸ਼ੁਰੂ ਹੋ ਗਿਆ ਮਰੀਜ਼ ਦਾ, ਮਤਲਬ ਹੈ ਕਿ ਉਹ ਦਵਾਈਆਂ ਤੇ ਅਸਰ ਤੋਂ ਵੀ ਉਹ ਜਿਹੜਾ ਨਾ ਉਹ ਨਿਕਲ ਗਿਆ ਰਿਜੈਕਸ਼ਨ, ਫਿਰ ਆਪਾਂ ਨੂੰ ਕੁਝ ਮੈਡੀਸਿਨ ਐਡ ਕਰਨੀਆਂ ਪੈਂਦੀਆਂ ਨੇ, ਪਰ ਉਹ ਪੇਸ਼ੈਂਟ ਨੋਰਮਲੀ 100-84 ਪੇਸ਼ੈਂਟ ਸਹੀ ਰਿਕਵਰ ਕਰ ਜਾਂਦੇ ਨੇ। ਤੀਸਰੀ ਕਰੋਨਿਕ ਰਿਜੈਕਸ਼ਨ ਹੁੰਦੀ ਹੈ ਜਿਹੜੀ 2 ਸਾਲ ਬਾਅਦ ਹੁੰਦੀ ਹੈ, ਉਹ ਬੜੀ ਰੇਅਰ ਹੁੰਦੀ ਹੈ, ਜੇ ਉਹ ਹੋ ਜਾਂਦੀ ਹੈ ਤਾਂ ਫਿਰ ਗੁਰਦਾ ਥੋੜਾ ਨਾ ਉਹਨੂੰ ਬਚਾਉਣ ਦੇ ਚਾਂਸਿਸ ਘੱਟ ਜਾਂਦੇ। ਸੋ ਬੇਸਿਕਲੀ ਜੇ ਪੇਸ਼ੈਂਟ 3 ਕੁ ਮਹੀਨੇ ਸਹੀ ਕੱਢ ਗਿਆ ਓਪਰੇਸ਼ਨ ਤੋਂ ਬਾਅਦ, ਟ੍ਰਾਂਸਪਲਾਂਟ ਤੋਂ ਬਾਅਦ, ਤਾਂ ਆਪਾਂ ਉਹਨੂੰ ਕਹਿ ਦਿੰਦੇ ਹਾਂ ਕਿ ਤੁਸੀਂ ਠੀਕ ਰਹੋਗੇ, ਜੇ ਪ੍ਰੋਵਾਈਡਡ ਕਿ ਜਿਹੜੀਆਂ ਦਵਾਈਆਂ ਲਾਈਫ ਲੌਂਗ ਜ਼ਿੰਦਗੀ ਭਰ ਗੋਲੀਆਂ ਚੱਲਣੀਆਂ ਨੇ ਉਹਨਾਂ ਨੂੰ ਨਹੀਂ ਛੱਡਿਆ, ਕਿਉਂਕਿ ਇਹੋ ਜਿਹੇ ਪੇਸ਼ੈਂਟ ਵੀ ਆਉਂਦੇ ਨੇ ਸਾਡੇ ਕੋਲ ਜੋ ਠੀਕ ਲੱਗਣਾ ਸ਼ੁਰੂ ਕਰ ਦਿੰਦੇ ਆ ਤੇ ਉਹ ਦਵਾਈਆਂ ਛੱਡ ਦਿੰਦੇ, ਜਾਂ ਕਈ ਫਾਈਨੈਂਸ਼ੀਅਲ ਕੰਡੀਸ਼ਨਸ ਕਰਕੇ, ਕਿਉਂਕਿ ਦਵਾਈਆਂ ਕੁਝ ਕੋਸਟਲੀ ਹੁੰਦੀਆਂ ਨੇ ਇਹ, ਜਾਂ ਉਹ ਫਾਈਨੈਂਸ਼ੀਅਲ ਕੰਡੀਸ਼ਨ ਕਰਕੇ ਨਹੀਂ ਖਾਂਦੇ, ਤਾਂ ਉਹਨਾਂ ਨੂੰ ਇੱਕ ਚੀਜ਼ ਕਲੀਅਰ ਹੈ ਕਿ ਗੁਰਦਾ ਉਦੋਂ ਤੱਕ ਚੱਲੇਗਾ ਜਦੋਂ ਤੱਕ ਦਵਾਈ ਖਾਓਗੇ।
1: ਜੀ ਡਾਕਟਰ ਸਾਹਿਬ, ਬਹੁਤ ਵਧੀਆ ਤੇ ਵਿਸਥਾਰ ਸਹਿਤ ਜਾਣਕਾਰੀ ਤੁਸੀਂ ਸਰੋਤਿਆਂ ਦੇ ਨਾਲ ਸਾਂਝੀ ਕਰ ਰਹੇ ਹੋ। ਡਾਕਟਰ ਸਾਹਿਬ, ਹੁਣ ਆਪਾਂ ਖਰਚੇ ਪੱਠੇ ਦੀ ਗੱਲ ਕਰਦੇ ਹਾਂ ਜੀ, ਕਿਉਂਕਿ ਬਹੁਤ ਮਹਿੰਗਾ ਓਪਰੇਸ਼ਨ ਹੁੰਦਾ, ਸੋ ਤੁਸੀਂ ਕਿਰਪਾ ਕਰਕੇ ਸਰੋਤਿਆਂ ਨੂੰ ਜਾਣਕਾਰੀ ਦਿਓ ਵੀ ਏਮਜ਼ ਬਠਿੰਡਾ ਦੇ ਵਿੱਚ ਕਿਹੜੇ ਕਿਹੜੇ ਖਰਚੇ ਕਿੰਨੇ ਕੁ ਘੱਟ ਜਾਂਦੇ ਨੇ, ਜਾਂ ਕਿੰਨਾ ਕੁ ਖਰਚਾ ਮਰੀਜ਼ ਨੂੰ ਝੱਲਣਾ ਪੈਂਦਾ ਜੇਕਰ ਉਹ ਗੁਰਦੇ ਦਾ ਓਪਰੇਸ਼ਨ ਕਰਵਾਉਣਾ ਚਾਹੁੰਦਾ, ਗੁਰਦਾ ਬਦਲਵਾਉਣਾ ਚਾਹੁੰਦਾ ਤਾਂ?
0: ਜੀ ਦੇਖੋ, ਖਰਚੇ ਦੇ ਵਿੱਚ ਆਪਾਂ ਨੂੰ 2 ਚੀਜ਼ਾਂ ਸਮਝਣੀਆਂ ਪੈਣਗੀਆਂ। ਇੱਕ ਤਾਂ ਹੈਗਾ ਜਿਸ ਤਰ੍ਹਾਂ ਮੈਂ ਦੱਸਿਆ ਕਿ ਕਿਡਨੀ ਟ੍ਰਾਂਸਪਲਾਂਟ ਦਾ ਓਪਰੇਸ਼ਨ, ਓਪਰੇਸ਼ਨ ਦੇ ਵਿੱਚ ਤਾਂ ਕੋਸਟ ਓਨੀ ਇਨਵੋਲਵਡ ਜਿੰਨਾ ਕਿਸੇ ਨੋਰਮਲ ਓਪਰੇਸ਼ਨ ਦੇ ਵਿੱਚ ਕੋਸਟ ਇਨਵੋਲਵਡ ਹੈ, ਠੀਕ ਹੈ, ਪਰ ਇਹਨਾਂ ਪੇਸ਼ੈਂਟਸ ਦੇ ਵਿੱਚ ਆਪਾਂ ਨੂੰ ਜਿਸ ਤਰ੍ਹਾਂ ਲਾਈਫ ਲੌਂਗ ਬਾਅਦ ਚੋਂ ਦਵਾਈਆਂ ਚਲਾਣੀਆਂ ਪੈਂਦੀਆਂ ਨੇ ਉਹਦੀਆਂ ਇਮਿਊਨਿਟੀ ਘਟਾਉਣ ਵਾਸਤੇ, ਇੱਦਾਂ ਹੀ ਕਈ ਪੇਸ਼ੈਂਟਸ ਦੇ ਵਿੱਚ ਓਪਰੇਸ਼ਨ ਤੋਂ 1 ਦਿਨ ਪਹਿਲਾਂ ਕੁਝ ਮਹਿੰਗੇ ਇੰਜੈਕਸ਼ਨਸ ਲੱਗਦੇ ਨੇ ਜਿਹੜੇ ਇਮਿਊਨਿਟੀ ਨੂੰ ਘਟਾਉਣ ਵਾਸਤੇ ਹੁੰਦੇ ਨੇ, ਉਹ 1-1.5 ਲੱਖ ਦੇ ਰੇਂਜ 'ਚ ਕੁਝ ਇੰਜੈਕਸ਼ਨਸ ਹੁੰਦੇ ਨੇ। ਔਰ ਇਸ ਤੋਂ ਇਲਾਵਾ ਜੇ ਮੈਂ ਇੱਕ ਰਫਲੀ ਦੇਖੋ, ਮੈਂ ਉਦਾਂ ਆਈਡੀਆ ਤਾਂ ਨਹੀਂ ਦੇ ਸਕਦਾ, ਪਰ ਇਹ ਹੈ ਕਿ ਜੇ ਤੁਸੀਂ ਪ੍ਰਾਈਵੇਟ ਸੈਕਟਰ 'ਚ ਜਾਓ ਤਾਂ ਪ੍ਰਾਈਵੇਟ ਸੈਕਟਰ ਦੇ ਵਿੱਚ ਡਿਫਰੈਂਟ ਹੋਸਪਿਟਲਸ ਦੇ ਵਿੱਚ 10-20 ਲੱਖ ਤੋਂ 25 ਲੱਖ ਤੱਕ ਦਾ ਖਰਚਾ ਕਿਡਨੀ ਟ੍ਰਾਂਸਪਲਾਂਟ 'ਚ ਆਉਂਦਾ। ਏਮਸ ਦੇ ਵਿੱਚ ਅਸੀਂ ਜਿਹੜਾ ਟ੍ਰਾਂਸਪਲਾਂਟ ਜਦੋਂ ਕੀਤਾ ਹੈ ਤਾਂ ਸਾਡੇ ਕੋਲ 2 ਆਪਸ਼ਨਸ ਹੁੰਦੀਆਂ ਨੇ, ਇੱਕ ਹੈਗਾ ਆਯੁਸ਼ਮਾਨ ਸਕੀਮ ਦੇ ਅੰਡਰ ਜਿਹੜਾ ਆਪਣੇ ਹੈਗੀ ਆ, ਉਹਦੇ ਵਿੱਚ ਆਪਾਂ ਇਹਦੇ ਵਿੱਚ ਜਿੰਨਾ ਕੁ ਉਹਦੇ 'ਚ ਫੰਡ ਆ ਉਹਦੇ ਵਿੱਚ ਕਾਫੀ ਖਰਚਾ ਬਚਾ ਸਕਦੇ ਹਾਂ। ਦੂਸਰਾ ਹੈਗਾ ਕਿ ਕਈ ਚੀਫ ਮਿਨਿਸਟਰ ਰਿਲੀਫ ਫੰਡ ਐਂਡ ਪ੍ਰਾਈਮ ਮਿਨਿਸਟਰ ਰਿਲੀਫ ਫੰਡ ਵੀ ਲੈ ਕੇ ਕੁਝ ਪੇਸ਼ੈਂਟਸ ਆ ਰਹੇ ਨੇ ਜਿਹਦੇ ਵਿੱਚ ਉਹਨਾਂ ਨੂੰ 1 ਲੱਖ ਤੋਂ ਲੈ ਕੇ 1.5 ਲੱਖ ਤੇ 2 ਲੱਖ ਤੱਕ ਦੀ ਗ੍ਰਾਂਟ ਮਿਲਦੀ ਹੈ, ਉਹਦੇ ਵਿੱਚ ਉਹਨਾਂ ਦਾ ਓਪਰੇਸ਼ਨ ਤੱਕ ਦਾ ਸਾਰਾ ਖਰਚਾ ਨਿਪਟ ਜਾਂਦਾ ਔਰ ਬਾਅਦ 'ਚੋਂ ਜਿਹੜੀਆਂ ਦਵਾਈਆਂ ਨੇ ਉਹੀ ਰਹਿ ਜਾਂਦਾ। ਤੀਸਰਾ, ਜੇ ਪੇਸ਼ੈਂਟ ਕੋਲ ਕੋਈ ਵੀ ਨਾ ਤਾਂ ਆਯੁਸ਼ਮਾਨ ਹੈਗਾ ਨਾ ਉਹਦੇ ਕੋਲ ਕੋਈ ਗ੍ਰਾਂਟ ਹੈ, ਤਾਂ ਅਸੀਂ ਜਿਹੜਾ ਖਰਚਾ ਐਸਟੀਮੇਟ ਕਰਦੇ ਹਾਂ, ਜੇ ਆਪਾਂ ਉਹਦੇ ਵਿੱਚ ਜਿਹੜਾ ਕੋਸਟਲੀ ਇੰਜੈਕਸ਼ਨ ਜਿਹੜਾ ਓਪਰੇਸ਼ਨ ਤੋਂ ਪਹਿਲਾਂ ਜਿਹਨੂੰ ATG ਕਹਿੰਦੇ ਆ ਜੇ ਉਹ ਨਹੀਂ ਲੱਗਦਾ, ਤੇ ਏਮਸ ਦੇ ਵਿੱਚ ਪੇਸ਼ੈਂਟ ਦੇ ਘਰ ਜਾਣ ਤੱਕ ਦਾ ਖਰਚਾ 2-2.5 ਲੱਖ ਦੇ ਵਿੱਚ ਮੈਕਸੀਮਮ ਰੇਂਜ ਦੇ ਵਿੱਚ ਅਸੀਂ ਦੇਖਿਆ ਕਿ ਆਉਂਦਾ ਹੈ। ਤੇ ਇਹ ਵੀ ਸਾਡੀ ਕੋਸ਼ਿਸ਼ ਹੈ ਕਿ ਆਯੁਸ਼ਮਾਨ ਦੇ ਪੈਕੇਜਿਸ, ਅਸੀਂ ਇਸ ਵਾਰ ਜਦੋਂ ਮਿਨਿਸਟਰਸ ਆਏ ਸੀ ਸਾਡੇ ਇੱਥੇ, ਪ੍ਰੈਜ਼ੀਡੈਂਟ ਆਫ ਇੰਡੀਆ ਆਏ ਸੀਗੇ, ਉਹਨਾਂ ਨੇ ਵੀ ਜਦੋਂ ਸਟੇਜ ਦੇ ਉੱਤੋਂ ਅਨਾਊਂਸ ਕੀਤਾ ਸੀ ਟ੍ਰਾਂਸਪਲਾਂਟ ਬਾਰੇ, ਤਾਂ ਅਸੀਂ ਉਦੋਂ ਮੀਡੀਆ ਦੇ ਥਰੂ ਇਹੀ ਬੇਨਤੀ ਕੀਤੀ ਸੀਗੀ ਕਿ ਜਿਹੜਾ ਪੈਕੇਜ ਆਯੁਸ਼ਮਾਨ ਦਾ ਪੰਜਾਬ 'ਚ ਹੈ ਉਹ ਥੋੜ੍ਹਾ ਜਿਹਾ ਬਾਕੀ ਸਟੇਟਾਂ ਨਾਲੋਂ ਪਿੱਛੇ ਹੈ, ਅਪਡੇਟ ਨਹੀਂ ਹੋਇਆ। ਇਹੀ ਪੈਕੇਜ ਜੇ ਅਪਡੇਟ ਹੋ ਜਾਏ ਤਾਂ ਪੂਰਾ ਦਾ ਪੂਰਾ ਖਰਚਾ, ਜਿਸ ਤਰ੍ਹਾਂ ਬਾਕੀ ਸਟੇਟਸ ਆਪਾਂ ਦੇਖਦੇ ਹਾਂ, ਪੂਰਾ ਦਾ ਪੂਰਾ ਖਰਚਾ ਟ੍ਰਾਂਸਪਲਾਂਟ ਦਾ ਆਯੁਸ਼ਮਾਨ ਸਕੀਮ ਦੇ ਅੰਡਰ ਫ੍ਰੀ ਹੋ ਸਕਦਾ। ਤੇ ਗਵਰਨਮੈਂਟ ਆਫ ਪੰਜਾਬ ਨੂੰ ਅਸੀਂ ਲਿਖਿਆ ਹੈ ਔਰ ਸਾਨੂੰ ਯਕੀਨ ਹੈ ਕਿ ਗਵਰਨਮੈਂਟ ਆਫ ਪੰਜਾਬ ਜਲਦੀ ਹੀ ਇਹਦੇ ਉੱਤੇ ਐਕਸ਼ਨ ਕਰਕੇ ਜਿਹੜਾ ਆਪਣਾ ਆਯੁਸ਼ਮਾਨ ਸਕੀਮ ਨੂੰ ਐਕਟਿਵ ਕਰੂਗੀ ਕਿਡਨੀ ਟ੍ਰਾਂਸਪਲਾਂਟ ਵਾਸਤੇ, ਤੇ ਉਹਦੇ ਵਿੱਚ ਫਿਰ ਮੈਨੂੰ ਲੱਗਦਾ ਕਿ ਕੋਈ ਖਰਚੇ ਵਾਲੀ ਜਿਹੜੀ ਹੈ ਗੱਲ ਹੀ ਨਹੀਂ ਰਹਿਣੀ ਜਦੋਂ ਪੇਸ਼ੈਂਟ ਇਲਾਜ ਲਿਆਏਗਾ ਤਾਂ।
1: ਜੀ, ਅੱਜ ਸਾਡੇ ਨਾਲ ਸਟੂਡੀਓ ਵਿੱਚ ਮਾਹਿਰ ਮਹਿਮਾਨ ਡਾਕਟਰ ਕਮਲਜੀਤ ਕੌੜਾ ਜੀ ਪਹੁੰਚੇ ਹੋਏ ਨੇ, ਤੇ ਡਾਕਟਰ ਸਾਹਿਬ ਦੇ ਨਾਲ ਅਸੀਂ ਗੁਰਦਾ ਬਦਲਣ ਦੇ ਬਾਰੇ ਕੀ ਸਾਵਧਾਨੀਆਂ ਸਾਨੂੰ ਵਰਤਣੀਆਂ ਚਾਹੀਦੀਆਂ, ਜਾਂ ਕਿਹੜੇ ਕਿਹੜੀਆਂ ਸਮੱਸਿਆਵਾਂ ਆ ਸਕਦੀਆਂ, ਜਾਂ ਕਿਹੜੀਆਂ ਸਮੱਸਿਆਵਾਂ ਸਾਡੀਆਂ ਗੁਰਦਾ ਬਦਲਣ ਤੋਂ ਬਾਅਦ ਠੀਕ ਹੋ ਸਕਦੀਆਂ ਨੇ? ਡਾਕਟਰ ਸਾਹਿਬ, ਜਦੋਂ ਅਸੀਂ ਗੱਲ ਕਰਦੇ ਹਾਂ ਗੁਰਦਾ ਬਦਲਣ ਦੀ, ਤਾਂ ਤੁਸੀਂ ਕਿਰਪਾ ਕਰਕੇ ਸਾਡੇ ਸਰੋਤਿਆਂ ਨੂੰ ਜਾਣਕਾਰੀ ਦਿਓ ਵੀ ਕੀ ਕੋਈ ਅਜਿਹੀਆਂ ਹਾਲਤਾਂ ਵੀ ਹੁੰਦੀਆਂ ਨੇ ਜਦੋਂ ਕੋਈ ਵਿਅਕਤੀ ਆਪਣਾ ਗੁਰਦਾ ਦਾਨ ਨਹੀਂ ਕਰ ਸਕਦਾ।
0: ਜੀ, ਉਹਨੂੰ ਆਪਾਂ ਕਹਿੰਦੇ ਸੂਟੇਬਲ ਡੋਨਰ, ਆਪਾਂ ਨੂੰ ਡੋਨਰ ਜਿਹੜਾ ਨਾ ਬੜਾ ਸਿਲੈਕਟਿਵਲੀ ਸਿਲੈਕਟ ਕਰਨਾ ਪੈਂਦਾ, ਕਿਉਂਕਿ ਜੇ ਆਪਾਂ ਚੰਗੀ ਤਰ੍ਹਾਂ ਡੋਨਰ ਨਹੀਂ ਸਿਲੈਕਟ ਕੀਤਾ ਤੇ ਫਿਰ ਉਹ ਗੁਰਦਾ ਆਪਾਂ ਉਸ ਪੇਸ਼ੈਂਟ ਦੇ ਵਿੱਚ ਵੀ ਜਸਟਿਸ ਨਹੀਂ ਕਰੇਗਾ ਔਰ ਇਧਰ ਆ ਕੇ ਜਿਹੜੇ ਪੇਸ਼ੈਂਟ ਟ੍ਰਾਂਸਪਲਾਂਟ ਕਰਨਾ ਉਹਦੇ ਵਿੱਚ ਵੀ ਰਿਜ਼ਲਟ ਨਹੀਂ ਆਣਗੇ। ਸੋ ਇਹਦੇ ਵਿੱਚ ਬੇਸਿਕਲੀ ਏਜ ਹੈ ਜੀ 18 ਤੋਂ ਲੈ ਕੇ ਜੋ ਐਕਟ ਕਹਿੰਦਾ 65 ਸਾਲ ਦੀ ਉਮਰ ਤੱਕ ਦੇ ਲੋਕ ਜਿਹੜੇ ਨੇ ਉਹ ਗੁਰਦਾ ਡੋਨੇਸ਼ਨ ਕਰ ਸਕਦੇ ਨੇ, 18 ਤੋਂ ਥੱਲੇ ਬੱਚਿਆਂ ਦਾ ਆਪਾਂ ਗੁਰਦਾ ਡੋਨੇਸ਼ਨ

0: ਦਵਾਈ ਦੇ ਉੱਤੇ ਕੰਟਰੋਲ ਹੈ ਉਹ ਗੁਰਦਾ ਦੇ ਸਕਦੇ ਨੇ, ਪਰ ਅਨਕੰਟਰੋਲਡ ਨਹੀਂ ਹੋਣਾ ਚਾਹੀਦਾ। ਜੇ ਦੋ ਜਾਂ ਤਿੰਨ ਮੈਡੀਸਿਨ ਲੈ ਕੇ ਸ਼ੂਗਰ ਤੇ ਬੀਪੀ ਕੰਟਰੋਲ ਹੋ ਰਿਹਾ, ਇਹੋ ਜਿਹੇ ਪੇਸ਼ੈਂਟ ਦਾ ਆਪਾਂ ਗੁਰਦਾ ਨਹੀਂ ਲੈਂਦੇ, ਕਿਉਂਕਿ ਗੁਰਦਾ ਆਲਰੇਡੀ ਖੋਖਲਾ, ਜਿਹਨੂੰ ਆਪਾਂ ਕਹਿੰਦੇ ਹਾਂ ਕਮਜ਼ੋਰ ਹੋ ਚੁੱਕਿਆ ਹੁੰਦਾ। ਇਸੇ ਤਰ੍ਹਾਂ ਕੁਝ ਜਮਾਂਦਰੂ ਬਿਮਾਰੀਆਂ ਗੁਰਦੇ ਦੀਆਂ ਹੁੰਦੀਆਂ ਨੇ, ਜੇ ਕਿਸੇ ਦੇ ਵਿੱਚ ਉਹ ਜੈਨੇਟਿਕ ਡਿਜ਼ੀਜ਼ ਪਾਈਆਂ ਜਾਂਦੀਆਂ ਨੇ, ਉਹ ਗੁਰਦਾ ਆਪਾਂ ਨਹੀਂ ਲੈਣਾ। ਕਾਰਨ ਇਹ ਹੈਗਾ ਕਿ ਉਹ ਗੁਰਦਾ ਜਦੋਂ ਰਿਸੀਪੀਐਂਟ 'ਚ ਜਾਏਗਾ ਉਹਦੇ ਵਿੱਚ ਵੀ ਉਹ ਜੈਨੇਟਿਕ ਡਿਜ਼ੀਜ਼ ਦੁਬਾਰਾ ਆ ਸਕਦੀ ਹੈ, ਤਾਂ ਉਹਦੇ ਵਿੱਚ ਉਹ ਦੁਬਾਰਾ ਗੁਰਦਾ ਖਰਾਬ ਹੋ ਸਕਦਾ। ਸੋ ਇਹ ਤਿੰਨ ਚਾਰ ਹੈਗੀਆਂ ਨੇ ਜਿਹੜੀਆਂ ਕੰਡੀਸ਼ਨ ਜਿਹਦੇ ਵਿੱਚ ਆਪਾਂ ਗੁਰਦਾ ਜਿਹੜਾ ਹੈ ਸਿਲੈਕਟਿਵਲੀ ਚੂਜ਼ ਕਰਦੇ ਹਾਂ।
1: ਜੀ ਤੇ ਡਾਕਟਰ ਸਾਹਿਬ, ਜਦੋਂ ਹੁਣ ਆਪਾਂ ਗੁਰਦਾ ਦਾਨੀ ਦੀ ਗੱਲ ਕਰਦੇ ਹਾਂ ਤਾਂ ਕਿਰਪਾ ਕਰਕੇ ਸਰੋਤਿਆਂ ਨੂੰ ਜਾਣਕਾਰੀ ਦਿਓ ਵੀ ਜੇਕਰ ਕਿਸੇ ਨੇ ਗੁਰਦਾ ਦਾਨ ਕਰਤਾ ਤਾਂ ਉਹਦੇ ਸਰੀਰ ਤੇ ਕੀ ਪ੍ਰਭਾਵ ਪੈਂਦੇ ਆ ਇਸ ਤੇ।
0: ਬਹੁਤ ਅੱਛਾ ਕੁਸਚਨ ਹੈ ਗੁਰਪ੍ਰੀਤ ਜੀ। ਪਹਿਲਾ ਜਿਹੜਾ ਡਾਊਟ ਹੁੰਦਾ ਜਦੋਂ ਕਿਸੇ ਪੇਸ਼ੈਂਟ ਨੇ ਜਾਂ ਕਿਸੇ ਆਦਮੀ ਜਾਂ ਔਰਤ ਨੇ ਗੁਰਦਾ ਦੇਣਾ, ਉਹਨੂੰ ਪਹਿਲਾ ਡਾਊਟ ਇਹ ਹੁੰਦਾ ਕਿ ਸਰ ਅਸੀਂ ਮੈਂ ਠੀਕ ਰਹੂੰ ਜਾਂ ਨਹੀਂ। ਦੇਖੋ ਇਹਦਾ ਮੈਂ ਐਗਜ਼ਾਮਪਲ ਸਾਰਿਆਂ ਨੂੰ ਇੱਕ ਐਗਜ਼ਾਮਪਲ ਦੇ ਕੇ ਸਮਝਾਉਣਾ ਹੈ ਕਿ ਹਰ 1000 ਬੱਚੇ ਦੇ ਪਿੱਛੇ ਇਸ ਦੁਨੀਆਂ ਦੇ ਵਿੱਚ ਇੱਕ ਬੱਚਾ ਇਹੋ ਜਿਹਾ ਪੈਦਾ ਹੁੰਦਾ ਜਿਹਦਾ ਇੱਕੋ ਹੀ ਗੁਰਦਾ ਹੁੰਦਾ ਜਮਾਂਦਰੂ। ਔਰ ਰਿਸਰਚ 'ਚ ਇਹ ਦੇਖਿਆ ਗਿਆ ਹੈ ਕਿ ਉਹ ਇੱਕ ਗੁਰਦੇ ਵਾਲਾ ਇਨਸਾਨ ਜਿਹੜਾ ਹੈ ਉਹ ਉਨੀ ਹੀ ਲਾਈਫ ਜਿਉਂਦਾ ਜਿੰਨਾ ਦੋ ਗੁਰਦੇ ਵਾਲਾ। ਸੋ ਇਹਦਾ ਮਤਲਬ ਹੈ ਕਿ ਇੱਕ ਗੁਰਦੇ ਦੇ ਉੱਤੇ ਇਨਸਾਨ ਪੂਰੀ ਲਾਈਫ ਕੱਢ ਸਕਦਾ। ਇਹੀ ਫਿਲਾਸਫੀ ਕਿਡਨੀ ਟ੍ਰਾਂਸਪਲਾਂਟ ਦੇ ਪਿੱਛੇ ਵੀ ਹੈ। ਸੋ ਗੁਰਦਾ ਇੱਕ ਰਹਿ ਜਾਏਗਾ, ਔਰ ਅਸੀਂ ਇੱਕ ਰਿਸਰਚ 'ਚ ਇਹ ਵੀ ਪਾਇਆ ਗਿਆ ਕਿ ਜਿਹਦਾ ਇੱਕ ਗੁਰਦਾ ਰਹਿ ਜਾਂਦਾ ਉਹ ਬੰਦਾ ਦੋ ਦੇ ਨਾਲੋਂ ਜ਼ਿਆਦਾ ਉਮਰ ਭੋਗ ਜਾਂਦਾ। ਕਾਰਨ ਉਹਦਾ ਇਹ ਹੈ ਕਿ ਉਹ ਬੰਦਾ ਪ੍ਰੀਕੋਸ਼ਨ ਲੈਂਦਾ, ਉਹ ਆਪਣੇ ਟੈਸਟ ਕਰਾਉਂਦਾ, ਉਹ ਬਾਰ ਬਾਰ ਜਿਹੜਾ ਹੈ ਡਾਕਟਰ ਕੋਲ ਜਾਂਦਾ, ਤੇ ਇਨੀਸ਼ੀਅਲ ਡਾਇਗਨੋਸਿਸ ਜੇ ਕੋਈ ਪ੍ਰੋਬਲਮ ਹੈ ਤਾਂ ਜਲਦੀ ਫੜਿਆ ਜਾ ਸਕਦਾ। ਸੋ ਇਹਦੇ ਵਿੱਚ ਉਹਨੂੰ ਪ੍ਰੀਕੋਸ਼ਨ ਅਸੀਂ ਡੋਨਰ ਨੂੰ ਇਹੀ ਕਹਿੰਦੇ ਹਾਂ ਕਿ ਗੁਰਦਾ ਡੋਨੇਸ਼ਨ ਤੋਂ ਬਾਅਦ ਆਪਣੀਆਂ ਪ੍ਰੀਕੋਸ਼ਨਸ ਦੇ ਵਿੱਚ ਕੋਈ ਵੀ ਬਾਹਰ ਵਾਲੀ ਦਵਾਈ ਬਿਨਾਂ ਡਾਕਟਰੀ ਸਲਾਹ ਦੇ ਨਹੀਂ ਲੈਣੀ, ਕੋਈ ਪੇਨ ਕਿਲਰ ਨਹੀਂ ਲੈਣਾ, ਕੋਈ ਸਿਰ ਦਰਦ ਦੀ ਬੁਖਾਰ ਦੀ ਦਵਾਈ ਬਿਨਾਂ ਡਾਕਟਰ ਨੂੰ ਪੁੱਛੇ ਨਹੀਂ ਲੈਣੀ, ਨੰਬਰ 1। ਦੂਸਰਾ, ਕੋਈ ਵੀ ਪਿਸ਼ਾਬ ਦੀ ਇਨਫੈਕਸ਼ਨ ਹੁੰਦੀ ਹੈ, ਗੁਰਦੇ ਦੀ ਇਨਫੈਕਸ਼ਨ ਹੁੰਦੀ ਹੈ, ਆਪਣੇ ਆਪ ਐਂਟੀਬਾਇਓਟਿਕ ਲੈ ਕੇ ਟ੍ਰੀਟਮੈਂਟ ਨਹੀਂ ਕਰਨਾ, ਇਮੀਡੀਏਟਲੀ ਡਾਕਟਰ ਕੋਲ ਜਾ ਕੇ ਉਹਦਾ ਟੈਸਟ ਕਰਵਾਉਣਾ ਔਰ ਉਹਦਾ ਪ੍ਰੋਪਰ ਇਲਾਜ ਪੂਰਾ ਕੋਰਸ ਪੂਰਾ ਕਰਨਾ। ਤੀਸਰਾ, ਹਰ ਸਾਲ ਆਪਣਾ ਅਲਟਰਾਸਾਊਂਡ ਕਰਾਉਣਾ, ਔਰ ਜਿਹੜਾ ਇੱਕ ਗੁਰਦਾ ਬਚਿਆ ਹੈ ਉਹਨੂੰ ਆਪਾਂ ਦੇਖਣਾ ਹੈ ਕਿ ਕੋਈ ਪ੍ਰੋਬਲਮ ਤਾਂ ਨਹੀਂ ਆ ਰਹੀ। ਸੋ ਬੇਸਿਕਲੀ ਉਹਨੂੰ ਪ੍ਰੀਕੋਸ਼ਨਸ ਲੈਣੀਆਂ ਨੇ, ਹੈਲਦੀ ਲਾਈਫ ਸਟਾਈਲ ਜਿਹਨਾਂ ਹੈ, ਮਤਲਬ ਪ੍ਰੋਪਰ ਕਸਰਤ, ਪ੍ਰੋਪਰ ਡਾਇਟ, ਜਿਹਨੂੰ ਆਪਾਂ ਕਹਿੰਦੇ ਹਾਂ ਕਿ ਕੋਈ ਨਸ਼ਿਆਂ ਤੋਂ ਦੂਰ ਰਹਿਣਾ। ਸੋ ਜੇ ਇਹ ਪ੍ਰੀਕੋਸ਼ਨਸ ਲਵਾਂਗੇ ਤਾਂ ਡੈਫੀਨੇਟਲੀ ਇੱਕ ਗੁਰਦੇ ਤੇ ਵੀ ਤੁਸੀਂ ਉਨੀ ਹੀ ਲਾਈਫ ਜੀਓਗੇ ਜਿੰਨੀ ਰੱਬ ਨੇ ਤੁਹਾਡੀ ਲਿਖੀ ਹੈ।
1: ਜੀ ਤੇ ਹੁਣ ਸਰ, ਜੇਕਰ ਆਪਾਂ ਗੱਲ ਕਰੀਏ ਗੁਰਦਾ ਬਦਲਣ ਦੇ ਵਿੱਚ ਸਮਾਂ ਕਿੰਨਾ ਕੁ ਲੱਗ ਜਾਂਦਾ ਜੀ, ਯਾਨੀ ਓਪਰੇਸ਼ਨ ਕਿੰਨਾ ਕੁ ਲੰਬਾ ਹੁੰਦਾ, ਜਾਂ ਆਪਾਂ ਉਸ ਤੋਂ ਪਹਿਲਾਂ ਕੋਈ ਖਾਸ ਤਿਆਰੀਆਂ ਮਰੀਜ਼ ਨੇ ਕਰਨੀਆਂ ਹੁੰਦੀਆਂ, ਉਹਦੇ ਬਾਰੇ ਵੀ ਕਿਰਪਾ ਕਰਕੇ ਜ਼ਰੂਰ ਜਾਣਕਾਰੀ ਦਿਓ ਜੀ।
0: ਦੇਖੋ, ਗੁਰਦਾ ਟ੍ਰਾਂਸਪਲਾਂਟ ਦਾ ਓਪਰੇਸ਼ਨ ਦਾ ਮਤਲਬ ਹੈ ਕਿ ਦੋ ਓਪਰੇਸ਼ਨ ਇਕੱਠੇ ਚੱਲਦੇ ਨੇ।
1: ਜੀ,
0: ਇੱਕ ਹੈ ਡੋਨਰ ਜਿੰਨੇ ਗੁਰਦਾ ਦੇਣਾ, ਇੱਕ ਹੈਗਾ ਰਿਸੀਪੀਐਂਟ ਜਿੰਨੇ ਗੁਰਦਾ ਰਿਸੀਵ ਕਰਨਾ। ਦੋ ਓਪਰੇਸ਼ਨ ਥੀਏਟਰ ਸਾਡੇ ਓਪਰੇਸ਼ਨ ਥੀਏਟਰਾਂ 'ਚ ਇਕੱਠੇ ਹੁੰਦੇ ਨੇ, ਜਿਹੜੇ ਅੰਦਰੋਂ ਕਨੈਕਟਡ ਹੁੰਦੇ ਨੇ, ਠੀਕ ਹੈ। ਗੁਰਦਾ ਕੱਢਣ ਵਾਲਾ ਓਪਰੇਸ਼ਨ ਆਮ ਤੌਰ 'ਤੇ 2-3 ਘੰਟੇ ਦੇ ਵਿੱਚ ਦੂਰਬੀਨ ਦੀ ਵਿਧੀ ਰਾਹੀਂ ਅਸੀਂ ਖਤਮ ਕਰ ਦਿੰਦੇ, ਅਤੇ ਉਸ ਤੋਂ ਬਾਅਦ ਉਹੀ ਗੁਰਦਾ ਜਿਹੜਾ ਹੈ ਉਹਨੂੰ ਰਿਸੀਪੀਐਂਟ ਦੇ ਵਿੱਚ ਲਾਉਣ 'ਚ ਅਗੇਨ 1-2 ਘੰਟੇ ਦਾ ਟਾਈਮ ਲੱਗਦਾ। ਟੋਟਲ 5 ਘੰਟੇ ਤਾਂ ਇਹ ਹੋ ਗਏ। ਪਰ ਸਿਰਫ ਉਹ ਚੀਜ਼ ਨਹੀਂ ਹੈਗੀ, ਇਹ ਓਪਰੇਸ਼ਨ ਕਿਉਂ ਕੰਪਲੀਕੇਟਡ ਹੁੰਦਾ, ਬਿਕੋਜ਼ ਇਹਦੇ ਪਹਿਲਾਂ ਦੀ ਤਿਆਰੀ, ਇਹਦੇ ਵਿੱਚ ਘਰ ਦੀ ਤਿਆਰੀ ਤੇ ਇਹਦੇ ਬਾਅਦ ਦੀ ਜਿਹੜੀ ਤਿਆਰੀ ਹੈ ਉਹ ਬਹੁਤ ਬਹੁਤ ਡਿਫਰੈਂਟ ਹੈ ਨੋਰਮਲ ਓਪਰੇਸ਼ਨ ਨਾਲੋਂ। ਓਪਰੇਸ਼ਨ ਤੋਂ ਪਹਿਲਾਂ ਜਿਹੜਾ ਰਿਸੀਪੀਐਂਟ ਹੈ ਜਿਹਨੇ ਗੁਰਦਾ ਲੈਣਾ, ਉਹਨੂੰ ਅਸੀਂ ਕੁਝ ਇੰਜੈਕਸ਼ਨ ਲੈਣੇ, ਜਿਹਨੂੰ ਮੈਂ ਪਹਿਲਾਂ ਵੀ ਦੱਸ ਚੁੱਕਿਆ, ਕੁਝ ਮਹਿੰਗੇ ਇੰਜੈਕਸ਼ਨ ATG ਕਹਿੰਦੇ ਆ, ਉਹਦੇ ਨਾਲ ਬਿਲਕੁਲ ਇਮਿਊਨ ਸਿਸਟਮ ਉਹਦਾ ਡਾਊਨ ਕਰਨਾ ਹੁੰਦਾ। ਓਪਰੇਸ਼ਨ ਦੇ ਦੌਰਾਨ ਇੱਕ ਨੋਰਮਲ ਇਨਸਾਨ ਨੂੰ ਐਨਸਥੀਜ਼ੀਆ ਜਦੋਂ ਆਪਾਂ ਦਿੰਦੇ ਹਾਂ, ਬੇਹੋਸ਼ੀ ਦਿੰਦੇ ਹਾਂ, ਉਹਦੇ ਵਿੱਚ ਉਹਨਾਂ ਰਿਸਕ ਨਹੀਂ ਹੁੰਦਾ ਜਿੰਨਾ ਕਿ ਗੁਰਦਾ ਫੇਲ ਵਾਲੇ ਇਨਸਾਨ ਨੂੰ ਆਪਾਂ ਬੇਹੋਸ਼ੀ ਜਾਂ ਐਨਸਥੀਜ਼ੀਆ ਦੀਆਂ ਮੈਡੀਸਿਨਸ ਦਿੱਤੀਆਂ, ਤਾਂ ਉਹਦੇ ਵਿੱਚ ਬਲੱਡ ਪ੍ਰੈਸ਼ਰ ਵਧਣ ਦਾ, ਦਿਮਾਗ ਦੀ ਨਸ ਦੇ ਉੱਤੇ ਜਾਣ ਦਾ, ਜ਼ੋਰ ਜਾਣ ਦਾ, ਫੇਫੜਿਆਂ ਦੀ ਪ੍ਰੋਬਲਮ ਹੁੰਦਾ, ਤੇ ਰਿਸਕ ਜਿਹੜਾ ਬੇਹੋਸ਼ੀ ਨਾਲ ਰਿਲੇਟਡ ਹੈ ਉਹ ਅਲੱਗ ਹੁੰਦਾ। ਟ੍ਰਾਂਸਪਲਾਂਟ ਜਦੋਂ ਕਰ ਦਿੰਦੇ ਹਾਂ ਉਸ ਤੋਂ ਬਾਅਦ ਜਿਹੜਾ ਤਾਂ ਡੋਨਰ ਹੈਗਾ ਉਹ ਤਾਂ 1-2 ਦਿਨ ਦੇ ਵਿੱਚ ਠੀਕ ਹੋ ਕੇ ਘਰ ਚਲੇ ਜਾਂਦਾ। ਜਿਹੜਾ ਰਿਸੀਪੀਐਂਟ ਹੈ ਜਿਹਨੇ ਗੁਰਦਾ ਲਿਆ, ਤੁਸੀਂ ਇਹ ਨਾ ਭੁੱਲੋ ਕਿ ਉਹ ਗੁਰਦਾ ਫੇਲੀਅਰ ਦਾ ਪੇਸ਼ੈਂਟ ਹੈ, ਇਮਿਊਨਿਟੀ 0 ਹੈ ਉਹਦੀ, ਉਹ ਫਿਰ ICU 'ਚ ਰਹਿੰਦਾ, ICU ਦੇ ਵਿੱਚ ਉਹਨੂੰ ਕੰਪਲੀਕੇਸ਼ਨਸ ਦਾ ਰਿਸਕ ਰਹਿੰਦਾ, 7 ਦਿਨ ਤੋਂ ਬਾਅਦ ਇਨਫੈਕਸ਼ਨ ਦਾ ਰਿਸਕ ਰਹਿੰਦਾ, ਉਸ ਤੋਂ ਬਾਅਦ ਜੋ ਲਗਾਤਾਰ ਦਵਾਈ ਖਾਏਗਾ ਠੀਕ ਰਹੇਗਾ। ਪਰ ਜਿਸ ਤਰ੍ਹਾਂ ਹੁਣ ਇੱਕ ਸਰੋਤੇ ਨੇ ਕੁਐਸਚਨ ਪੁੱਛਿਆ ਸੀਗਾ ਕਿ ਉਹਨਾਂ ਨੂੰ ਹੈਪੇਟਾਈਟਿਸ ਸੀ ਹੋ ਗਿਆ, ਫਿਰ ਇਹੋ ਜਿਹੇ ਵਾਇਰਸ ਤੇ ਬੈਕਟੀਰੀਅਲ ਡਿਜ਼ੀਜ਼ ਦਾ ਰਿਸਕ ਰਹਿੰਦਾ। ਸੋ ਉਸ ਪੇਸ਼ੈਂਟ ਨੂੰ ਓਪਰੇਸ਼ਨ ਤੋਂ ਬਾਅਦ ਜਦੋਂ ਮਹੀਨੇ ਬਾਅਦ ਅਸੀਂ ਡਿਸਚਾਰਜ ਕਰਦੇ ਹਾਂ, ਉਸ ਤੋਂ ਬਾਅਦ ਵੀ ਪ੍ਰੋਪਰ ਮਾਸਕ ਪਾ ਕੇ ਰੱਖਣਾ, ਆਪਣੇ ਆਪ ਨੂੰ ਭੀੜ 'ਚ ਜਾਣ ਤੋਂ ਬਚਾਉਣਾ, ਆਪਣੇ ਆਪ ਨੂੰ ਇਨਫੈਕਟਿਡ ਜਗ੍ਹਾ ਤੋਂ ਜਾਣ ਤੋਂ ਬਚਾਉਣਾ, ਹਰ ਵਾਰ ਹੈਂਡ ਕਲੀਨਿੰਗ ਦੀ ਪ੍ਰੈਕਟਿਸ ਅਪਣਾਉਣੀ ਹੈ, ਮੈਡੀਸਿਨ ਪ੍ਰੋਪਰ ਖਾਣੀ ਹੈ, ਔਰ ਇੱਕ ਸਾਫ ਸੁਥਰਾ ਜਿਹਨੂੰ ਸੰਤੋਸ਼ੀ ਵਾਲਾ ਜੀਵਨ ਜੀਣਾ ਹੈ, ਤਾਂ ਉਹ ਪੇਸ਼ੈਂਟ ਫਿਰ।
1: ਤੁਸੀਂ ਜਿਵੇਂ ਇੰਨੇ ਲੰਬੇ ਸਮੇਂ ਤੋਂ ਇਸ ਵਿਭਾਗ ਦੇ ਵਿੱਚ ਕੰਮ ਕਰ ਰਹੇ ਹੋ, ਤਾਂ ਤੁਸੀਂ ਕੀ ਦੇਖਿਆ ਅੱਜ ਤੱਕ ਵੀ ਕਿੰਨਾ ਕੁ ਸਮਾਂ ਗੁਰਦਾ ਬਦਲਣ ਤੋਂ ਬਾਅਦ ਕੋਈ ਵਿਅਕਤੀ ਜਿਉਂ ਸਕਦਾ ਗਾ?
0: ਇਹੋ ਜਿਹਾ ਪੇਸ਼ੈਂਟ ਆਰਾਮ ਨਾਲ 20-25 ਸਾਲ ਕੱਢ ਜਾਂਦਾ। ਅੱਜ ਦੀ ਡੇਟ 'ਚ ਜਿਹੜਾ ਲੌਂਗੈਸਟ ਸਰਵਾਈਵਰ ਇੰਡੀਆ 'ਚ ਹੈਗਾ ਉਹ ਟ੍ਰਾਂਸ

0: ਕਰਾਰ ਲੈਂਦੇ ਆ ਜਾਂ ਫਿਰ ਜਿਹੜੇ ਸੋਚ ਰਹੇ ਕਿ ਅਸੀਂ ਕਰਾਈਏ, ਕਿ ਕਿਸ ਤਰ੍ਹਾਂ ਦੀ ਜੀਵਨ ਸ਼ੈਲੀ ਉਹਨਾਂ ਨੂੰ ਅਪਣਾਉਣੀ ਚਾਹੀਦੀ ਹੈ?
1: ਜੀਵਨ ਸ਼ੈਲੀ ਬਾਰੇ ਖੁਸ਼ਪ੍ਰੀਤ ਜੀ, ਮੈਂ ਆਲਰੇਡੀ ਦੱਸ ਚੁੱਕਿਆ, ਹੈਲਦੀ ਲਾਈਫ ਸਟਾਈਲ, ਹੈਲਦੀ ਖਾਣ ਪੀਣ, ਪ੍ਰੋਪਰ ਮੈਡੀਸਿਨ ਰੂਟੀਨ ਬਣਾ ਕੇ, ਕੋਈ ਬਾਹਰ ਦੀ ਦਵਾਈ, ਕੋਈ ਬਾਹਰ ਤੋਂ ਐਬ ਵਾਲੀ ਚੀਜ਼ ਨਹੀਂ ਲੈਣੀ, ਡਾਕਟਰੀ ਸਲਾਹ ਹਮੇਸ਼ਾ ਰਹਿਣੀ ਹੈ ਔਰ ਡਾਕਟਰੀ ਫੋਲੋਅਪ ਨਹੀਂ ਛੱਡਣਾ, ਇਹ ਹੈਗੀ ਹੈ ਸਲਾਹ ਇਹਨਾਂ ਲਈ ਹੈਲਦੀ ਜੀਵਨ ਲਈ। ਲੇਕਿਨ ਇੱਕ ਮੈਂ ਹੋਰ ਅਪੀਲ ਕਰਨਾ ਚਾਹੂੰਗਾ, ਗੁਰਦਾ ਟ੍ਰਾਂਸਪਲਾਂਟ ਜੋ ਹੈਗਾ ਅੱਜ ਦੀ ਡੇਟ 'ਚ, ਤੁਸੀਂ ਜੇ ਦੇਖੋ ਜਿੰਨਿਆਂ ਲੋਕਾਂ ਨੂੰ ਨੀਡ ਹੈ ਉਨੇ ਲੋਕਾਂ ਨੂੰ ਉਨੇ ਗੁਰਦੇ ਅਵੇਲੇਬਲ ਨਹੀਂ ਹੈ। ਸੋ ਦੂਸਰਾ ਹੈ ਕਿ ਅਵੇਅਰਨੈਸ ਦੀ ਬੜੀ ਘਾਟ ਹੈ। ਤੋ ਮੈਂ ਸਰੋਤਿਆਂ ਨੂੰ ਇਹੀ ਕਹੂੰਗਾ ਕਿ ਜਿਹਨੂੰ ਇਸ ਚੀਜ਼ ਸਮਝ ਆ ਗਈ ਉਹ ਦੂਸਰਿਆਂ ਨੂੰ ਅਵੇਅਰ ਕਰੇ। ਸੋ ਜਿਹੜਾ ਪੇਸ਼ੈਂਟ ਇਸ 'ਚੋਂ ਨਿਕਲ ਚੁੱਕਿਆ ਉਹ ਦੂਸਰੇ ਲੋਕਾਂ ਨੂੰ ਅਵੇਅਰ ਕਰੇ ਕਿ ਯਾਰ ਤੁਸੀਂ ਟ੍ਰਾਂਸਪਲਾਂਟ ਕਰਾ ਕੇ ਇੱਕ ਹੈਲਦੀ ਲਾਈਫ ਸਟਾਈਲ ਬਤੀਤ ਕਰ ਸਕਦੇ ਹੋ। ਸੋ ਅਵੇਅਰਨੈਸ ਕੰਪੇਨ, ਮੈਂ ਤੁਹਾਡੇ ਥਰੂ ਰੇਡੀਓ ਐਫ ਐਮ ਦੇ ਸਰੋਤਾਂ ਨੂੰ ਅਪੀਲ ਕਰਾਂਗਾ, ਅਵੇਅਰਨੈਸ ਬਹੁਤ ਜ਼ਰੂਰੀ ਹੈ ਔਰ ਆਪਾਂ ਇੱਕ ਡੈੱਡ ਜੀਵਨ ਤੋਂ ਲੈ ਕੇ ਆਪਾਂ ਹੈਲਦੀ ਜੀਵਨ ਬਤੀਤ ਕਰ ਸਕਦੇ ਹਾਂ।
0: ਡਾਕਟਰ ਸਾਹਿਬ ਬਹੁਤ ਬਹੁਤ ਧੰਨਵਾਦ ਤੁਹਾਡਾ ਆਪਣੇ ਕੀਮਤੀ ਸਮੇਂ ਚੋਂ ਸਮਾਂ ਕੱਢ ਕੇ ਸਾਡੇ ਸਰੋਤਿਆਂ ਦੇ ਰੂਬਰੂ ਹੋਣ ਲਈ।
1: ਥੈਂਕ ਯੂ ਜੀ, ਸ਼ੁਕਰੀਆ ਜੀ।
0: ਜੀ ਇਸ ਦੇ ਨਾਲ ਮੈਨੂੰ ਯਾਨੀ ਖੁਸ਼ਪ੍ਰੀਤ ਸ਼ੇਰਗਿੱਲ ਨੂੰ ਆਗਿਆ ਦਿਓ। ਨਮਸਕਾਰ ਸਰੋਤਿਓ।
2: ਹੁਣੇ ਤੁਸੀਂ ਸੁਣ ਰਹੇ ਸੀ ਸਿਲਸਿਲਾ ਸਿਹਤ ਸੰਭਾਲ, ਵਿਸ਼ਾ ਸੀ ਕਿਡਨੀ ਟ੍ਰਾਂਸਪਲਾਂਟੇਸ਼ਨ ਸੰਬੰਧੀ ਅਹਿਮ ਨੁਕਤਿਆਂ ਦੇ ਇਲਾਜ ਸੰਬੰਧੀ ਜਾਣਕਾਰੀ। ਇਸ ਵਿਸ਼ੇ 'ਤੇ ਜਾਣਕਾਰੀ ਦੇ ਰਹੀ ਸੀ ਡਾਕਟਰ ਕਮਲਜੀਤ ਕੌੜਾ, ਏਮਸ ਹਸਪਤਾਲ ਬਠਿੰਡਾ, ਅਤੇ ਇਹਨਾਂ ਨਾਲ ਗੱਲਬਾਤ ਕਰ ਰਹੀ ਸੀ ਖੁਸ਼ਪ੍ਰੀਤ ਕੌਰ ਸ਼ੇਰਗਿੱਲ। ਅੱਜ ਦਾ ਪ੍ਰੋਗਰਾਮ ਮੁੜ ਪ੍ਰਸਾਰਿਤ ਸੀ।
3: ਪੇਸ਼ ਹੈ ਸਭ ਕਾ ਫੇਵਰੇਟ
4: ਅਰਖ ਗੁਲਾਬ, ਅਰਖ ਕੇਵੜਾ, ਚੰਦਨ ਤੇਲ ਏਵਮ ਖਸ ਤੇਲ ਸੇ ਨਿਰਮਿਤ ਹਰਬਲ ਸ਼ਰਬਤ, ਮੌਜ ਬਹਾਰ, ਤਨ ਮਨ ਕੋ ਤਾਜ਼ਾ ਕਰ ਜਾਏ।
5: ਸਰੋਤਿਓ, ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਪ੍ਰਸਾਰਣਾਂ ਬਾਰੇ ਤੁਸੀਂ ਵੀ ਸਾਡੇ ਨਾਲ ਮਸ਼ਵਰਾ ਕਰ ਸਕਦੇ ਹੋ। ਤੁਸੀਂ ਆਪਣੇ ਨੇਕ ਸੁਝਾਅ ਸਾਡੇ ਨਾਲ ਸਾਂਝੇ ਕਰਨ ਲਈ ਖਤ ਸਾਨੂੰ ਲਿਖ ਸਕਦੇ ਹੋ। ਸਾਡੇ ਪਤੇ ਇੰਚਾਰਜ ਪ੍ਰੋਗਰਾਮ ਸਰੋਤਾ ਮੰਚ, ਮਾਰਫਤ ਕੇਂਦਰ ਨਿਰਦੇਸ਼ਕ ਆਕਾਸ਼ਵਾਣੀ ਬਠਿੰਡਾ ਤੇ, ਅਤੇ ਖਤਾਂ ਦੇ ਨਾਲ ਹੀ ਸਾਡੇ ਵਟਸਐਪ ਨੰਬਰ 7713 7316 ਦੇ ਉੱਤੇ ਵੀ ਵਟਸਐਪ ਸੁਨੇਹਾ ਸਾਨੂੰ ਭੇਜ ਸਕਦੇ ਹੋ। ਇਸ ਦੇ ਨਾਲ ਨਾਲ ਤੁਸੀਂ ਚੱਲਦੇ ਪ੍ਰੋਗਰਾਮ ਵਿੱਚ 0164-2440-3131 ਨੰਬਰ ਡਾਇਲ ਕਰਕੇ ਵੀ ਆਪਣੇ ਕੀਮਤੀ ਸੁਝਾਅ ਸਾਡੇ ਨਾਲ ਸਾਂਝੇ ਕਰ ਸਕਦੇ ਹੋ। ਸੋ ਜ਼ਰੂਰ ਸੁਣੋ ਆਕਾਸ਼ਵਾਣੀ ਐਫ ਐਮ ਬਠਿੰਡਾ ਦਾ ਪ੍ਰੋਗਰਾਮ ਸਰੋਤਾ ਮੰਚ ਤੇ ਦਿਓ ਆਪਣੇ ਨੇਕ ਸੁਝਾਅ। ਪ੍ਰੋਗਰਾਮ ਦਾ ਸਮਾਂ ਹਰ ਮੰਗਲਵਾਰ ਦੁਪਹਿਰ 1:15 ਤੋਂ 2 ਵਜੇ ਤੱਕ ਅਤੇ ਸ਼ੁੱਕਰਵਾਰ ਦੁਪਹਿਰ 12:10 ਤੋਂ 1:10 ਤੱਕ।
2: ਇੱਕ ਜ਼ਰੂਰੀ ਸੂਚਨਾ ਸਾਡੀਆਂ ਭੈਣਾਂ ਨੂੰ ਦੱਸ ਦਈਏ ਕਿ 0164-2440-3131 ਨੰਬਰ ਡਾਇਲ ਕਰਕੇ ਸਾਡੀਆਂ ਭੈਣਾਂ 1:15 ਪ੍ਰੋਗਰਾਮ ਹੈਲੋ ਫਰਮਾਇਸ਼ ਦੇ ਤਹਿਤ ਸਿਲਸਿਲਾ ਜ਼ਾਇਕਾ 'ਚ ਸ਼ਿਰਕਤ ਕਰ ਸਕਦੀਆਂ ਨੇ ਅਤੇ ਸਾਡੇ ਨਾਲ ਆਪਣੇ ਬਣਾਏ ਪਕਵਾਨ, ਭੋਜਨ ਜਾਂ ਕੋਈ ਵੀ ਰੈਸਿਪੀ ਸਾਂਝੀ ਕਰ ਸਕਦੀਆਂ ਨੇ।

0: ਇਸ ਦੇ ਨਾਲ ਹੀ ਮੈਨੂੰ ਅਮਰਜੀਤ ਮਾਨ ਨੂੰ ਪ੍ਰੋਗਰਾਮ ਘਰ ਪਰਿਵਾਰ ਖਤਮ ਕਰਨ ਦੀ ਦਿਓ ਆਗਿਆ ਨਮਸਕਾਰ। ਪ੍ਰੋਗਰਾਮ ਦੇ ਨਿਰਮਾਤਾ ਸ਼੍ਰੀ ਬਲਜੀਤ ਸ਼ਰਮਾ।
1: ਪ੍ਰੋਗਰਾਮ ਘਰ ਪਰਿਵਾਰ
0: ਤੁਸੀਂ ਜਿਨ ਕੀਤਾ ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ ਬੈਂਡ 101.1 ਮੈਗਾਹਰਟਸ ਸਟੂਡੀਓ ਦੀ ਘੜੀ 'ਤੇ ਸਮਾਂ 1:09 ਅਤੇ 40 ਸਕਿੰਟ 1:10 'ਤੇ ਤੁਸੀਂ ਸੁਣੋਗੇ ਪ੍ਰਦੇਸ਼ਿਕ ਖਬਰਾਂ ਆਕਾਸ਼ਵਾਣੀ ਜਲੰਧਰ ਤੋਂ। ਖਬਰਾਂ ਦੇ ਲਈ ਕੁਝ ਪਲ ਕਰੋ ਇੰਤਜ਼ਾਰ।

ਨਮਸਕਾਰ, ਇਹ ਆਕਾਸ਼ਵਾਣੀ ਹੈ। ਹੁਣ ਤੁਸੀਂ ਬਲਵਿੰਦਰ ਸਿੰਘ ਬਾਘਾ ਤੋਂ ਪ੍ਰਦੇਸ਼ਿਕ ਖਬਰਾਂ ਸੁਣੋ। ਪੰਜਾਬ ਭਰ 'ਚ ਸੁਚਾਰੂ ਅਤੇ ਪਾਰਦਰਸ਼ੀ ਢੰਗ ਨਾਲ ਵੋਟਰ ਸੂਚੀਆਂ ਦੀ ਵਿਸ਼ੇਸ਼ ਗਹਿਣ ਸੋਧ SIR ਦੇ ਮੱਦੇਨਜ਼ਰ ਰਾਜ ਦੇ 117 ਵਿਧਾਨ ਸਭਾ ਹਲਕਿਆਂ ਦੇ ਸਾਰੇ 24,453 ਵੋਟ ਕੇਂਦਰਾਂ 'ਤੇ ਕੱਲ੍ਹ ਵਿਸ਼ੇਸ਼ ਕੈਂਪ ਲਗਾਏ ਗਏ। ਇਨ੍ਹਾਂ ਕੈਂਪਾਂ ਨੂੰ ਲੋਕਾਂ ਵੱਲੋਂ ਮਿਲੇ ਭਰਵੇਂ ਹੁੰਗਾਰੇ ਦੇ ਚਲਦਿਆਂ 1,10,193 ਵੋਟਰਾਂ ਦੀ ਮੈਪਿੰਗ ਕੀਤੀ ਗਈ। ਇਹ ਜਾਣਕਾਰੀ ਮੁੱਖ ਚੋਣ ਅਫਸਰ ਪੰਜਾਬ ਸ਼੍ਰੀਮਤੀ ਅਨੰਤਾ ਮਿੱਤਰਾ ਨੇ ਕਿਹਾ ਕਿ ਇਸ ਕਾਰਵਾਈ ਦੇ ਨਾਲ ਪੰਜਾਬ ਭਰ 'ਚ ਵੋਟਾਂ ਦੀ ਮੈਪਿੰਗ ਦਾ ਅੰਕੜਾ 85% ਨੂੰ ਪਾਰ ਕਰ ਗਿਆ ਏ। ਪੰਜਾਬ ਵਿੱਚ SIR ਦੇ ਅਧੀਨ ਗਣਨਾ ਦਾ ਅਮਲ 25 ਜੂਨ ਤੋਂ ਸ਼ੁਰੂ ਹੋਣ ਜਾ ਰਿਹਾ ਏ। ਹਰਿਆਣਾ ਵਿਧਾਨ ਸਭਾ ਵੱਲੋਂ ਕਰਾਏ ਜਾ ਰਹੇ ਭਾਰਤੀ ਖੇਤਰ ਦੇ ਉੱਤਰੀ ਜ਼ੋਨ 2 ਲਈ

0: ਰਾਸ਼ਟਰਮੰਡਲ ਸੰਸਦੀ ਸੰਘ ਕਾਨਫਰੰਸ ਦੀ ਅੱਜ ਚੰਡੀਗੜ੍ਹ ਵਿੱਚ ਸ਼ੁਰੂਆਤ ਹੋ ਰਹੀ ਹੈ। ਇਹ ਕਾਨਫਰੰਸ ਬੁੱਧਵਾਰ ਤੱਕ ਜਾਰੀ ਰਹੇਗੀ। ਹਰਿਆਣਾ ਵਿਧਾਨ ਸਭਾ ਦੇ ਸਪੀਕਰ ਹਰਵਿੰਦਰ ਕਲਿਆਣ ਨੇ ਕਿਹਾ ਹੈ ਕਿ ਲੋਕ ਸਭਾ ਸਪੀਕਰ ਓਮ ਬਿਰਲਾ ਕਾਨਫਰੰਸ ਦਾ ਉਦਘਾਟਨ ਕਰਨਗੇ। ਰਾਜ ਸਭਾ ਦੇ ਉਪ ਸਭਾਪਤੀ ਹਰਵੰਸ਼ ਰਾਜ ਦੇ ਮੁੱਖ ਮੰਤਰੀ ਨੈਬ ਸਿੰਘ ਸੈਣੀ ਅਤੇ 15 ਰਾਜ ਵਿਧਾਨ ਸਭਾਵਾਂ ਦੇ ਪ੍ਰੈਜ਼ਾਈਡਿੰਗ ਅਫਸਰ ਅਤੇ ਵਿਧਾਇਕ ਇਸ ਸਮਾਗਮ ਵਿੱਚ ਸ਼ਾਮਲ ਹੋਣਗੇ। ਤਿੰਨ ਦਿਨਾਂ ਕਾਨਫਰੰਸ ਦੌਰਾਨ ਰਾਸ਼ਟਰ ਨਿਰਮਾਣ ਵਿੱਚ ਵਿਧਾਨ ਸਭਾਵਾਂ ਦੀ ਭੂਮਿਕਾ, ਵਿਕਸਿਤ ਭਾਰਤ 2047, ਆਰਟੀਫਿਸ਼ੀਅਲ ਇੰਟੈਲੀਜੈਂਸ ਅਤੇ ਲੋਕ ਰਾਜੀ ਸੰਸਥਾਵਾਂ ਨੂੰ ਵਧੇਰੇ ਪ੍ਰਭਾਵਸ਼ਾਲੀ ਬਣਾਉਣ ਵਰਗੇ ਵਿਸ਼ਿਆਂ ਤੇ ਵਿਚਾਰ ਵਟਾਂਦਰਾ ਕੀਤਾ ਜਾਵੇਗਾ। ਦੇਸ਼ ਦਾ ਭਰੋਸੇਮੰਦ ਲੋਕ ਪ੍ਰਸਾਰਕ ਆਕਾਸ਼ਵਾਣੀ ਅੱਜ ਆਪਣੇ 90 ਸਾਲ ਪੂਰੇ ਹੋਣ ਦਾ ਜਸ਼ਨ ਮਨਾ ਰਿਹਾ ਹੈ। ਇਸ ਦਿਨ 8 ਜੂਨ 1936 ਨੂੰ ਇੰਡੀਅਨ ਸਟੇਟ ਬ੍ਰੌਡਕਾਸਟਿੰਗ ਸਰਵਿਸ ਦਾ ਨਾਮ ਬਦਲ ਕੇ ਆਲ ਇੰਡੀਆ ਰੇਡੀਓ ਰੱਖਿਆ ਗਿਆ ਸੀ। ਸਾਲ 1956 ਵਿੱਚ ਆਲ ਇੰਡੀਆ ਰੇਡੀਓ ਦਾ ਨਾਮ ਬਦਲ ਕੇ ਆਕਾਸ਼ਵਾਣੀ ਕਰ ਦਿੱਤਾ ਗਿਆ। ਅੱਜ ਆਕਾਸ਼ਵਾਣੀ ਵੱਲੋਂ 591 ਸਟੇਸ਼ਨ ਚਲਾਏ ਜਾਂਦੇ ਨੇ ਜੋ ਭਾਰਤ ਦੀ 98% ਆਬਾਦੀ ਤੱਕ ਪਹੁੰਚਦੇ ਨੇ ਅਤੇ 23 ਭਾਸ਼ਾਵਾਂ ਅਤੇ 146 ਉਪ ਭਾਸ਼ਾਵਾਂ ਵਿੱਚ ਪ੍ਰਸਾਰਣ ਕਰਦੇ ਨੇ। ਆਕਾਸ਼ਵਾਣੀ ਦਾ ਆਦਰਸ਼ ਵਾਕੇ ਬਹੁਜਨ ਹਿਤਾਏ ਬਹੁਜਨ ਸੁਖਾਏ। ਇਸ ਦੌਰਾਨ ਆਕਾਸ਼ਵਾਣੀ ਜਲੰਧਰ ਵੱਲੋਂ ਅੱਜ KL ਸਹਿਗਲ ਆਡੀਟੋਰੀਅਮ ਵਿਖੇ ਇੱਕ ਸ਼ਾਸਤਰੀ ਸੰਗੀਤ ਸਮਾਰੋਹ ਇੱਕ ਸ਼ਾਮ ਸ਼ਾਸਤਰੀ ਸੰਗੀਤ ਦੇ ਨਾਮ ਕਰਾਇਆ ਜਾ ਰਿਹਾ ਹੈ। ਭਾਰਤ ਵਿੱਚ ਆਕਾਸ਼ਵਾਣੀ ਦੇ ਪ੍ਰਸਾਰਣ ਦੇ 90 ਸਾਲ ਪੂਰੇ ਹੋਣ ਨੂੰ ਸਮਰਪਿਤ ਇਹ ਸੰਗੀਤ ਸਮਾਰੋਹ ਸ਼ਾਮ 6:30 ਤੇ ਸ਼ੁਰੂ ਹੋਵੇਗਾ। ਆਕਾਸ਼ਵਾਣੀ ਦੇ ਪ੍ਰੋਗਰਾਮ ਮੁਖੀ ਪਰਮਜੀਤ ਸਿੰਘ ਨੇ ਦੱਸਿਆ ਕਿ ਸ਼ਾਸਤਰੀ ਸੰਗੀਤ ਦੇ ਵੱਖ ਵੱਖ ਰੂਪਾਂ ਵਿੱਚ ਗਾਇਨ ਦੇ ਨਾਲ ਨਾਲ ਸਾਜ਼ਾਂ ਦੀ ਜੁਗਲਬੰਦੀ ਵੀ ਪੇਸ਼ ਕੀਤੀ ਜਾਵੇਗੀ। ਪਿਓਤੀ ਦੀ ਜੋੜੀ ਪੰਡਿਤ ਮਨੂ ਕੁਮਾਰ ਸੀਨ ਅਤੇ ਸੁਪ੍ਰਿਆ ਸੀਨ ਸ਼ਾਸਤਰੀ ਸਤਾਰ ਸੰਤੂਰ ਜੁਗਲਬੰਦੀ ਪੇਸ਼ ਕਰਨਗੇ। ਪੰਡਿਤ ਸੀਨ ਆਕਾਸ਼ਵਾਣੀ ਦੇ ਜਾਣੇ ਪਹਿਚਾਣੇ ਕਲਾਕਾਰ ਨੇ। ਤਬਲੇ ਤੇ ਮਧੁਰੇਸ਼ ਭੱਟ ਅਤੇ ਸਿਧਾਰਥ ਚਟਰਜੀ ਉਹਨਾਂ ਦਾ ਸਾਥ ਦੇਣਗੇ। ਦਿਪਨ ਕੁਮਾਰ ਅਤੇ ਸਤਨਿੰਦਰ ਸਿੰਘ ਵੱਲੋਂ ਖਿਆਲ ਜੁਗਲਬੰਦੀ ਪੇਸ਼ ਕੀਤੀ ਜਾਵੇਗੀ। ਤਬਲੇ ਤੇ ਪੰਡਿਤ ਕਾਲੇ ਰਾਮ ਅਤੇ ਪੰਡਿਤ ਜੈਦੇਵ ਉਹਨਾਂ ਦਾ ਸਾਥ ਦੇਣਗੇ। ਗੁਰੂ ਰਵਿਦਾਸ ਮਹਾਰਾਜ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇੱਕ ਕੀਰਤਨ ਸਮਾਗਮ ਕੱਲ੍ਹ ਕਪੂਰਥਲਾ ਦੇ ਗੁਰੂ ਨਾਨਕ ਸਟੇਡੀਅਮ ਵਿੱਚ ਬਹੁਤ ਹੀ ਸ਼ਰਧਾ ਅਤੇ ਉਤਸ਼ਾਹ ਨਾਲ ਕਰਵਾਇਆ ਗਿਆ। ਇਹ ਸੰਤਾਂ ਮਹਾਂਪੁਰਖਾਂ ਦੀ ਸਰਪ੍ਰਸਤੀ ਹੇਠ ਕਰਵਾਏ ਜਾ ਰਹੇ ਸਾਲਾਨਾ ਸਮਾਗਮਾਂ ਦੀ ਲੜੀ ਵਿੱਚ ਤੀਸਰਾ ਵੱਡਾ ਕੀਰਤਨ ਦਰਬਾਰ ਸੀ, ਜਿਸ ਵਿੱਚ ਭਾਰੀ ਗਿਣਤੀ ਵਿੱਚ ਸੰਗਤਾਂ ਨੇ ਹਾਜ਼ਰੀ ਭਰੀ ਅਤੇ ਗੁਰਬਾਣੀ ਕੀਰਤਨ ਸਰਵਣ ਕੀਤਾ। ਰਾਜ ਸਭਾ ਮੈਂਬਰ ਸੰਤ ਬਾਬਾ ਬਲਵੀਰ ਸਿੰਘ ਸਿੱਚੇਵਾਲ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕਰਦਿਆਂ ਪੰਜਾਬ ਸਰਕਾਰ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀਆਂ ਅਨਮੋਲ ਸਿੱਖਿਆਵਾਂ ਅਤੇ ਪਵਿੱਤਰ ਬਾਣੀ ਨੂੰ ਘਰ ਘਰ ਤੱਕ ਪਹੁੰਚਾਉਣਾ ਬਹੁਤ ਹੀ ਸ਼ਲਾਘਾਯੋਗ ਕਦਮ ਹੈ। ਪੰਜਾਬ ਦੇ ਕੈਬਨਿਟ ਮੰਤਰੀ ਸ੍ਰੀ ਮਹਿੰਦਰ ਭਗਤ ਨੇ ਸੰਬੋਧਨ ਕਰਦਿਆਂ ਕਿਹਾ ਕਿ ਅਸੀਂ ਸਾਰੇ ਬਹੁਤ ਭਾਗਾਂ ਵਾਲੇ ਹਾਂ ਜਿਨ੍ਹਾਂ ਨੂੰ ਇਤਿਹਾਸ ਦੇ ਇਸ ਮਹਾਨ ਪੜਾਅ ਦਾ ਹਿੱਸਾ ਬਣਨ ਦਾ ਮੌਕਾ ਮਿਲਿਆ ਹੈ। ਸੈਰ ਸਪਾਟਾ ਵਿਭਾਗ ਦੇ ਐਡਵਾਈਜ਼ਰ ਦੀਪਕ ਬਾਲੀ ਨੇ ਐਲਾਨ ਕੀਤਾ ਕਿ ਜਲਦ ਹੀ 4 ਵਿਸ਼ੇਸ਼ ਸ਼ੋਭਾ ਯਾਤਰਾਵਾਂ ਕੱਢੀਆਂ ਜਾਣਗੀਆਂ ਜੋ ਕਾਸ਼ੀ, ਬਠਿੰਡਾ, ਫਰੀਦਕੋਟ ਅਤੇ ਜੰਮੂ ਤੋਂ ਸ਼ੁਰੂ ਹੋ ਕੇ ਸ੍ਰੀ ਖੁਰਾਲਗੜ੍ਹ ਸਾਹਿਬ ਵਿਖੇ ਸੰਪੰਨ ਹੋਣਗੀਆਂ। ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜ੍ਹੀ ਵੱਲੋਂ ਗੁਰਾਇਆ ਅਤੇ ਫਲੌਰ ਬਲਾਕਾਂ ਦੇ ਪਿੰਡਾਂ ਦੇ ਦੌਰੇ ਕਰਕੇ ਲੋਕਾਂ ਦੀਆਂ ਮੁਸ਼ਕਲਾਂ ਸੁਣਨ ਦੀ ਸ਼ੁਰੂ ਕੀਤੀ ਲੜੀ ਤਹਿਤ ਪਿੰਡ ਰੁੜਕਾ ਕਲਾਂ, ਰੁੜਕੀ, ਅਕਲਪੁਰ, ਪਿੰਡ ਗੰਨਾ ਅਤੇ ਗੁਰਾਇਆ ਦੇ ਮੁਹੱਲਾ ਲਾਂਗੜੀਆਂ ਦਾ ਦੌਰਾ ਕਰਕੇ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ ਗਈਆਂ। ਉਹਨਾਂ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਪ੍ਰਸ਼ਾਸਨ ਨਾਲ ਤਾਲਮੇਲ ਕਰਕੇ ਉਹਨਾਂ ਦੇ ਮਸਲਿਆਂ ਦਾ ਢੁਕਵਾਂ ਹੱਲ ਯਕੀਨੀ ਬਣਾਇਆ ਜਾਵੇਗਾ। ਇਸ ਦੌਰਾਨ ਚੇਅਰਮੈਨ ਨੇ ਯੂਥ ਫੁੱਟਬਾਲ ਕਲੱਬ ਰੁੜਕਾ ਕਲਾਂ ਪਹੁੰਚ ਕੇ ਮੈਕਸੀਕੋ 'ਚ ਹੋਏ ਸਟਰੀਟ ਚਾਈਲਡ ਵਰਲਡ ਕੱਪ ਵਿੱਚ ਸ਼ਾਨਦਾਰ ਪ੍ਰਦਰਸ਼ਨ ਸਦਕਾ ਰਨਰ ਅਪ ਦਾ ਮਾਨ ਹਾਸਲ ਕਰਕੇ ਭਰਤੀ ਟੀਮ ਦੀ ਹੌਸਲਾ ਅਫਜ਼ਾਈ ਵੀ ਕੀਤੀ। ਉਹਨਾਂ ਕਿਹਾ ਕਿ ਨੌਜਵਾਨਾਂ ਨੂੰ ਖੇਡਾਂ ਨਾਲ ਜੋੜ ਕੇ ਨਸ਼ਿਆਂ ਤੋਂ ਦੂਰ ਰੱਖਿਆ ਜਾ ਸਕਦਾ ਹੈ। ਅਤੇ ਇਸ ਦੇ ਨਾਲ ਹੀ ਪ੍ਰਦੇਸ਼ਿਕ ਖਬਰਾਂ ਖਤਮ ਹੋਈਆਂ। ਸਾਡਾ ਐਕਸ ਹੈਂਡਲ ਹੈ @AIR RNU ਜਲੰਧਰ। ਰਾਸ਼ਟਰੀ ਖਬਰਾਂ ਦਾ ਸਾਡਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਬਾਅਦ ਦੁਪਹਿਰ 1:40 ਤੇ। ਨਮਸਕਾਰ।
1: ਹੁਣੇ ਤੁਸੀਂ ਸੁਣ ਰਹੇ ਸੀ ਪ੍ਰਦੇਸ਼ਕ ਖਬਰਾਂ ਆਕਾਸ਼ਵਾਣੀ ਜਲੰਧਰ ਤੋਂ। FM ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਸਟੂਡੀਓ ਦੀ ਘੜੀ ਦੇ ਸਮਾਂ 1:15 ਤੇ 36 ਸਕਿੰਟ ਤੇ ਹੁਣ ਪੇਸ਼ ਹੈ ਪ੍ਰੋਗਰਾਮ ਹੈਲੋ ਫਰਮਾਇਸ਼।
2: ਹੈਲੋ ਫਰਮਾਇਸ਼।

ਆਕਾਸ਼ਵਾਣੀ ਬਠਿੰਡਾ ਦੇ ਰੱਬ ਵਰਗੇ ਪਿਆਰੇ ਸਰੋਤਿਓ, ਮਿਤੀ 8 ਜੂਨ ਦਿਨ ਸੋਮਵਾਰ, ਪ੍ਰੋਗਰਾਮ ਆਪਣਾ ਵਿਰਸਾ ਆਪਣਾ ਸੱਭਿਆਚਾਰ ਦੇ ਤਹਿਤ ਬਲਜੀਤ ਸ਼ਰਮਾ ਜੀ ਲੈ ਕੇ ਆ ਰਹੇ ਨੇ ਸੁਰਾਂ ਦੀ ਰਾਣੀ ਸੁਦੇਸ਼ ਕੁਮਾਰੀ ਦੀ ਕਹਾਣੀ, ਜਿਨ੍ਹਾਂ ਦੇ ਸ਼ੁਰੂਆਤੀ ਹਿੱਟ ਗੀਤ ਹਰ ਟੇਪ ਰਿਕਾਰਡਰ ਦੀ ਸ਼ਾਨ ਬਣੇ।

0: जी 0164-22-43-331 नंबर डायल हो चुके हैं जी।
1: हेलो,
2: हाँ जी, सत श्री अकाल जी।
1: सत श्री अकाल जी, स्वागत है तुहाडा। की नाम ते कित्थों गल कर रहे हो?
2: असि डाबा पिंड तो बोलते हैं जी, अमरजीत नाम है जी।
1: जी, ते की बनाओगे फिर अज?
2: अज जी कद्दू दा परौंठा बनाउणा जी।
1: जी, बना के दसो फिर।
2: हाँ जी, कद्दू की सब्जी बना ले जी सुखी।
1: हाँ जी,
2: एक थोड़ी जी जमैन पा ले, जीरा पा ले, जिवें आपां सब्जी बनाउणी है जी।
1: हाँ जी, हाँ जी, हाँ जी।
2: ਤੇ ਜਦੋਂ ਆਪਾਂ ਆਟਾ ਗੁੰਨਦੇ ਹਾਂ ਜੀ, ਵਿੱਚ ਪਾਣੀ ਨਾ ਪਾਵੇ, ਉਹ ਸਬਜ਼ੀ ਨਾਲ ਹੀ ਆਟਾ ਗੁੰਨ ਲੇ ਜੀ।
1: ਹਾਂਜੀ,
2: ਤੇ ਫਿਰ ਪਰੌਂਠਾ ਬਣਾ ਲੇ ਜੀ ਵਧੀਆ, ਦਹੀਂ ਨਾਲ ਮੱਖਣੀ ਨਾਲ ਖਾਓ, ਬਹੁਤ ਵਧੀਆ ਬਣਦਾ ਜੀ, ਬਹੁਤ ਸਵਾਦ ਲੱਗਦਾ ਜੀ।
1: ਹਾਂਜੀ,
2: ਹਾਂਜੀ,
1: ਠੀਕ ਹੈ ਜੀ।
2: ਤੇ ਕੋਈ ਦਲਗਾ ਬਣਾਉਣੇ ਹੁੰਦੇ ਆ ਜੀ, ਉਹ ਤਾਂ ਨਾ ਜੀ ਆਪਣੀ ਕਣਕ ਕੱਚੀ ਭੁੰਨੀ ਕਰ ਲਓ ਜੀ।
1: ਹਾਂਜੀ,
2: ਤੇ ਉਹਨੂੰ ਮਿਕਸੀ ਚ ਗ੍ਰੈਂਡ ਕਰ ਲਓ ਜੀ, ਬਾਹਲਾ ਨਾ ਤਾਂ ਬੀਜੀ ਹੋਵੇ ਨਾ ਬਾਹਲਾ ਮੋਟਾ ਹੋਵੇ।
1: ਮਤਲਬ ਤੁਸੀਂ ਘਰ ਦੇ ਵਿੱਚ ਹੀ ਆਪਣਾ ਦਲੀਆ ਤਿਆਰ ਕਰਦੇ ਹੋ?
2: ਹਾਂਜੀ, ਹਾਂਜੀ,
1: ਹਾਂਜੀ। ਤੇ
2: ਉਹ ਆਪਣੇ ਦੇਖਣਾ ਵੀ ਥੋੜਾ ਜਿਹਾ ਘਿਓ ਪਾ ਲਏ ਵਿੱਚ, ਜਿਵੇਂ 2 ਚਮਚੇ ਪਾ ਲਏ, ਜਿੰਨਾ ਆਪਦਾ ਵੀ ਮਰਜ਼ੀ ਪਾ ਲਏ, ਕੋਈ ਥੋੜਾ ਪਾਉਂਦਾ ਕੋਈ ਜ਼ਿਆਦਾ ਪਾ ਲੈਂਦਾ।
1: ਹਾਂਜੀ,
2: ਤੇ ਉਹਦੇ ਵਿੱਚ ਦੋ ਉਹਨਾਂ ਕੁ ਜਿੰਨਾ ਕੁ ਦਲਗਾ ਬਣਾਉਣਾ ਉਹਨਾਂ ਕੁ ਦਲਗਾ ਬਣਾ ਕੇ, ਤੇ ਥੋੜਾ ਜਿਹਾ ਭੁੰਨ ਜੇ ਲਵੇ, ਭੁੰਨੀ ਤਾਂ ਹੁੰਦੀ ਹੈ।
1: ਹਾਂਜੀ,
2: ਤੇ ਥੋੜਾ ਜਿਹਾ ਕਾਲੀਆਂ ਲੂਣ ਮਿਰਚਾਂ ਪਾ ਦੇ ਜੀ। ਤੇ ਜਦੋਂ ਦਲਗਾ ਤਿਆਰ ਹੋ ਜਾਏ ਜੀ, ਮਿੱਠਾ ਉਦੋਂ ਪਾਵੇ, ਥੋੜਾ ਜਿਹਾ ਹੀ ਪਾਵੇ ਮਿੱਠਾ ਵੀ, ਤੇ ਫਿਰ ਉਹ ਜਦੋਂ ਦੇਖਣਾ ਵੀ ਰਲਾ ਲੇ, ਜਦੋਂ ਚੀਨੀ ਵਿੱਚ ਮਿਕਸ ਹੋ ਜੇ, ਤੇ ਉਹ ਤੇ ਮੁੜ ਕੇ ਜਦੋਂ ਛੱਡ ਕੇ ਘਿਓ ਪਾ ਕੇ ਖਾਓ, ਦੁੱਧ ਪਾ ਕੇ ਖਾਓ ਜੀ, ਦਲਗਾ ਏਡਾ ਸਵਾਦ ਲੱਗਦਾ, ਮਿੰਟ ਚ ਨਾਲ ਦੀ ਨਾਲ ਟਕਾਰ ਆ ਜਾਂਦਾ ਖਾ ਕੇ।
1: ਠੀਕ ਹੈ ਜੀ, ਠੀਕ ਹੈ।
2: ਹਾਂਜੀ, ਬਹੁਤ ਵਧੀਆ ਜੀ।
1: ਠੀਕ ਹੈ ਜੀ, ਚਲੋ ਜੀ, ਬਹੁਤ ਬਹੁਤ ਸ਼ੁਕਰੀਆ ਤੁਹਾਡਾ, ਤੇ
2: ਧੰਨਵਾਦ ਜੀ।
1: ਆਪਣੇ ਜਿਹੜੇ ਹੈਗੇ ਸਰੋਤੇ ਵੀ ਇਹਨੂੰ ਬਣਾ ਕੇ ਭੈਣਾ ਹੋਰ ਵੀ ਬਣਾ
2: ਕੇ
1: ਘਰੇ
2: ਬਹੁਤ ਚਾਹੁੰਗਾ ਜੀ, ਸਾਨੂੰ ਦਈਏ ਦਿਲ ਦੇ ਦਾ।
1: ਹਾਂਜੀ, ਠੀਕ ਹੈ ਜੀ, ਬਹੁਤ ਬਹੁਤ ਸ਼ੁਕਰੀਆ ਤੁਹਾਡਾ।
3: ਸਰੋਤੇ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਪ੍ਰਸਾਰਣਾਂ ਬਾਰੇ ਤੁਸੀਂ ਵੀ ਸਾਡੇ ਨਾਲ ਮਸ਼ਵਰਾ ਕਰ ਸਕਦੇ ਹੋ। ਤੁਸੀਂ ਆਪਣੇ ਨੇਕ ਸੁਝਾਅ ਸਾਡੇ ਨਾਲ ਸਾਂਝੇ ਕਰਨ ਲਈ ਖਤ ਸਾਨੂੰ ਲਿਖ ਸਕਦੇ ਹੋ। ਸਾਡੇ ਪਤੇ ਇੰਚਾਰਜ ਪ੍ਰੋਗਰਾਮ ਸਰੋਤਾ ਮੰਚ ਮਾਰਫਤ ਕੇਂਦਰ ਨਿਰਦੇਸ਼ਕ ਆਕਾਸ਼ਵਾਣੀ ਬਠਿੰਡਾ ਤੇ, ਅਤੇ ਖਤਾਂ ਦੇ ਨਾਲ ਹੀ ਸਾਡੇ ਵਟਸਐਪ ਨੰਬਰ 7713-73-146 ਦੇ ਉੱਤੇ ਵੀ ਵਟਸਐਪ ਸੁਨੇਹਾ ਸਾਨੂੰ ਭੇਜ ਸਕਦੇ ਹੋ। ਇਸ ਦੇ ਨਾਲ ਨਾਲ ਤੁਸੀਂ ਚੱਲਦੇ ਪ੍ਰੋਗਰਾਮ ਵਿੱਚ 0164-22-43-31 ਨੰਬਰ ਡਾਇਲ ਕਰਕੇ ਵੀ ਆਪਣੇ ਕੀਮਤੀ ਸੁਝਾਅ ਸਾਡੇ ਨਾਲ ਸਾਂਝੇ ਕਰ ਸਕਦੇ ਹੋ। ਸੋ ਜ਼ਰੂਰ ਸੁਣੋ ਆਕਾਸ਼ਵਾਣੀ ਐਫ ਐਮ ਬਠਿੰਡਾ ਦਾ ਪ੍ਰੋਗਰਾਮ ਸਰੋਤਾ ਮੰਚ, ਤੇ ਦਿਓ ਆਪਣੇ ਨੇਕ ਸੁਝਾਅ। ਪ੍ਰੋਗਰਾਮ ਦਾ ਸਮਾਂ ਹਰ ਮੰਗਲਵਾਰ ਦੁਪਹਿਰ 1:15 ਤੋਂ 2 ਵਜੇ ਤੱਕ, ਅਤੇ ਸ਼ੁੱਕਰਵਾਰ ਦੁਪਹਿਰ 12:10 ਤੋਂ 1:10 ਤੱਕ।

0: ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਹੈਲੋ ਫਰਮਾਇਸ਼ ਦੇ ਤਹਿਤ ਸਿਲਸਿਲਾ ਜ਼ਾਇਕਾ ਤੇ ਪ੍ਰੋਗਰਾਮ ਦੀ ਮੇਜ਼ਬਾਨ ਮੈਂ ਅਮਰਜੀਤ ਮਾਨ ਤੇ ਮੇਰੇ ਨਾਲ ਇੱਕ ਭੈਣ ਜੁੜ ਚੁੱਕੇ ਨੇ ਜੀ। ਹੈਲੋ
1: ਹੈਲੋ
2: ਸਤਿ ਸ਼੍ਰੀ ਅਕਾਲ ਮੈਡਮ ਜੀ।
1: ਹਾਂਜੀ ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ। ਕੀ ਨਾਮ ਤੇ ਕਿੱਥੋਂ ਗੱਲ ਕਰ ਰਹੇ ਹੋ?
2: ਜੀ ਮੈਂ ਪ੍ਰਕਾਸ਼ ਰਜੇਰਾ ਬੋਲ ਰਹੀ ਹਾਂ
1: ਜੀ,
2: ਬਠਿੰਡੇ ਤੋਂ
1: ਜੀ। ਤੇ ਕੀ ਬਣਾਓਗੇ ਫਿਰ ਅੱਜ ਤੁਸੀਂ?
2: ਅੱਜ ਮੈਂ ਜੀ ਹੁਣ ਇਹਨਾਂ ਦਿਨਾਂ ਦੇ ਵਿੱਚ ਆਪਣਾ ਆਮ ਦਾ ਆਚਾਰ ਖਤਮ ਹੋ ਜਾਂਦਾ, ਆਪਣਾ ਕੋਈ ਮਸਾਲਾ ਬਚਿਆ ਹੁੰਦਾ ਉਹ ਵੀ ਆਪਾਂ ਪਰੌਂਠੇ ਬਣਾਉਣੇ ਸ਼ੁਰੂ ਕਰ ਦਾਂਗੇ ਜੀ।
1: ਹਾਂਜੀ ਫਿਰ ਦੱਸ ਦਿਓ
2: ਜੀ। ਪਹਿਲਾਂ ਆਟਾ ਗੁੰਨ ਲਓ।
1: ਹਾਂਜੀ।
2: ਤੇ ਆਟੇ ਦੇ ਵਿੱਚ ਥੋੜਾ ਜਿਹਾ ਬੇਸਣ ਜ਼ਰੂਰ ਪਾਉਣਾ।
1: ਹਾਂਜੀ।
2: ਬੇਸਣ ਵੀ ਪਾਉਣਾ ਤੇ ਨਮਕ ਵੀ ਪਾਉਣਾ।
1: ਹਾਂਜੀ।
2: ਆਟੇ ਨੂੰ ਗੁੰਨ ਕੇ ਰੱਖ ਦੋ ਥੋੜੀ ਦੇਰ ਵਾਸਤੇ, 5-10 ਮਿੰਟ ਪਹਿਲਾਂ ਗੁੰਨ ਕੇ ਰੱਖੀ ਆਟੇ ਨੂੰ।
1: ਹਾਂਜੀ।
2: ਤੇ ਉਸ ਤੋਂ ਬਾਅਦ ਆਪਾਂ ਆਚਾਰ ਦੇ ਮਸਾਲੇ ਨੂੰ ਥੋੜਾ ਜਿਹਾ ਨਿਚੋੜ ਕੇ ਕੋਲੀ ਚ ਕਰ ਲੈਣਾ, ਜਿਆਦਾ ਤੇਲ ਨਾ ਹੋਵੇ ਮਸਾਲੇ ਦੇ ਵਿੱਚ।
1: ਹਾਂਜੀ।
2: ਫਿਰ ਉਹ

0: ਵਿੱਚ ਆਪਾਂ ਬਰੀਕ ਬਰੀਕ ਕੱਟ ਕੇ ਪਿਆਜ, ਹਰੀ ਮਿਰਚ, ਹਰਾ ਧਨੀਆ, ਤੇ ਸਰਦੀਆਂ ਦੇ ਵਿੱਚ ਆਪਣੇ ਕੋਲ ਦੇਖੋ ਬਹੁਤ ਕੁਛ ਹੁੰਦਾ, ਆਪਾਂ ਵਿੱਚ ਗਾਜਰ ਵੀ ਬਰੀਕ ਵੀ ਕੱਟ ਕੇ ਪਾ ਸਕਦੇ ਹਾਂ, ਗੋਭੀ ਵੀ ਖਾ ਸਕਦੇ ਹਾਂ, ਹੁਣ ਇਹਨਾਂ ਦਿਨਾਂ ਦੇ ਵਿੱਚ ਆਪਣੇ ਕੋਲ ਕੱਟ ਹੋਊਗਾ, ਮੇਥੀ ਵੀ ਪਾ ਸਕਦੇ ਹਾਂ ਸਰਦੀਆਂ ਦੇ ਵਿੱਚ। ਪਿਆਜ ਤੇ ਹਰੀਆਂ ਮਿਰਚਾਂ ਤੇ ਆਹ ਮਿਕਸ ਕਰ ਲੈਣਾ ਮਸਾਲੇ ਦੇ ਵਿੱਚ, ਫਿਰ ਪਰੌਂਠਾ ਜਿਵੇਂ ਆਪਾਂ ਆਲੂ ਦੇ ਪਰੌਂਠੇ ਬਣਾਉਂਦੇ ਉਸੇ ਤਰ੍ਹਾਂ ਰੋਟੀ ਦਾ ਪੇੜਾ ਵੇਲ ਕੇ ਉਹਦੇ ਵਿੱਚ ਆ ਮਸਾਲਾ ਛਿਲਾ ਦੇਣਾ, ਫਿਰ ਉਸ ਨੂੰ ਫੋਲਡ ਕਰਕੇ ਵੇਲ ਕੇ ਤੇ ਆਪਾਂ ਤਵੇ ਤੇ ਪਾਵਾਂਗੇ, ਤੇ ਆਪਾਂ ਅਚਾਰ ਵਾਲੇ ਤੇਲਾਂ ਦੇ ਵਿੱਚ ਪਰੌਂਠੇ ਨੂੰ ਸੇਕਾਂਗੇ।
1: ਠੀਕ ਹੈ,
0: ਹਾਂ, ਫਿਰ ਇਹ ਪਰੌਂਠਾ ਤੁਸੀਂ ਆਪਣੇ ਕੋਲ ਕੋਈ ਸਬਜ਼ੀ ਨੀ ਹੁੰਦੀ ਕਈ ਵਾਰੀ ਕੀ ਬਣਾਈਏ ਕੀ ਬਣਾਈਏ, ਹੈ ਨਾ, ਜੀਰਾ ਪਾ ਦੋ, ਜੀਰਾ ਪਾ ਕੇ ਤੇ ਇਹਨਾਂ ਨੂੰ ਛਿਮਕ ਲੋ ਵਿੱਚ, ਤੇ ਨਮਕ ਤੇ ਹਲਦੀ ਆਪਦੇ ਸਵਾਦ ਅਨੁਸਾਰ ਪਾ ਲੋ, ਤੇ ਵਿੱਚ ਥੋੜਾ ਜਿਹਾ ਮਸ਼ਹੂਰ ਪਾ ਦੋ, ਹਾਂ, ਤੇ ਫਿਰ ਇਹ ਰੋਟੀ ਨਾਲ ਤੰਦੂਰ ਦੀ ਰੋਟੀ ਬਣਦੀ ਹੈ ਤੇ ਤਵੇ ਤੇ ਹੱਥਾਂ ਨਾਲ ਰੋਟੀ ਤੁਸੀਂ ਪਾਓਗੇ ਨਾ ਜਿਵੇਂ ਆਪਾਂ ਤੰਦੂਰ ਦੀ ਰੋਟੀ ਬਣਾਉਣੀ ਹੈ ਤੇ ਉਹ ਆਪਾਂ ਉਸ ਤਰ੍ਹਾਂ ਤੰਦੂਰ ਵਰਗੀ ਰੋਟੀਆਂ ਤਵੇ ਤੇ ਵੀ ਬਣਾ ਸਕਦੇ ਹਾਂ।
1: ਹਾਂਜੀ,
0: ਹਾਂ, ਤੇ ਫਿਰ ਇਸੇ ਸਬਜ਼ੀ ਦੇ ਨਾਲ ਇਹਨੂੰ ਪਿਆਜ਼ ਭੁੰਨੇ ਹੋਏ ਹਰੀ ਮਿਰਚਾਂ ਤੇ ਪਿਆਜ਼ ਦੇ ਨਾਲ ਤੁਸੀਂ ਖਾਓਗੇ,
1: ਟੇਸਟੀ ਲੱਗੂਗੀ ਲੱਸੀ ਨਾਲ ਹੋਊਗੀ ਤਾਂ ਹੋਰ ਵੀ ਦੁੱਗਣਾ ਹੋ ਜਾਂਦਾ ਨਾ ਹੋਰ ਵੀ ਦੁੱਗਣਾ ਹੋ ਜਾਂਦਾ ਹੋਰ ਕੀ ਸਬਜ਼ੀ ਜਿਵੇਂ ਆਪਾਂ ਜੇ ਸਬਜ਼ੀ ਦੇ ਨਾਲ ਖਾਂਦੇ ਹਾਂ ਨਾ ਡੇਲੀ, ਹੈ ਨਾ,
0: ਕਿਉਂਕਿ
1: ਹਰ ਦਿਨ ਆਪਾਂ ਜਿਸ ਤਰੀਕੇ ਨਾਲ ਖਾਂਦੇ ਆ ਔਰ ਇੱਕ ਦਿਨ ਥੋੜਾ ਵੱਖਰੇ ਤਰੀਕੇ ਨਾਲ ਖਾਂਦੇ ਆ ਤੇ ਉਹਦੇ ਚ ਸਵਾਦ, ਘਰ ਦੇ ਪਰਿਵਾਰ ਦੇ ਮੈਂਬਰ ਬੱਚੇ ਵੀ ਰੋਟੀ ਵੱਧ ਖਾ ਲੈਂਦੇ ਆ।
0: ਠੀਕ ਹੈ ਜੀ, ਬਹੁਤ ਬਹੁਤ ਸ਼ੁਕਰੀਆ।

0: ਅੱਜ ਪੱਤੇ ਗੰਢਿਆਂ ਦੀ ਸਬਜ਼ੀ ਮਤਲਬ ਸੁੱਕੇ ਗੰਢੇ ਨਿੱਕੇ ਨਿੱਕੇ
1: ਹਾਂਜੀ
0: ਤਰੀ ਵਾਲੀ ਇਹਨਾਂ ਦੀ ਸਾਫ਼ ਗੰਢਿਆਂ ਦੀ
1: ਕੱਲੇ ਤਰੀ ਪਾ ਕੇ ਤਰੀ ਬਣਾ ਕੇ ਕਿ ਦੁੱਧ ਪਾ ਕੇ ਬਣਾਓਗੇ
0: ਮਸਾਲਾ ਬਣਾਓ ਗੰਢੇ ਬਣਾ
1: ਲਈਏ
0: ਜਦੋਂ ਇਹਨਾਂ ਨੂੰ ਵਧੀਆ ਮਸਾਲਾ ਬਣ ਗਿਆ ਫਿਰ ਗੰਢੇ ਲੈ ਲੋ
1: ਹਾਂਜੀ
0: ਨਿੱਕੇ ਨਿੱਕੇ ਲੈ ਲਓ ਵੱਡੇ ਵੱਡੇ ਗੰਢੇ ਛੋਟੇ ਛੋਟੇ
1: ਹਾਂਜੀ
0: ਆਪਣੇ ਹੱਥ ਲੱਗ ਜਾਂਦੇ ਗੰਢੇ ਛੋਟੇ ਛੋਟੇ ਉਹਨਾਂ ਦੇ ਜਿਹੜੇ ਵਿਚਲੇ ਨੱਕ ਹੈ ਉਹ ਤਿੱਖੀ ਕਰਦ ਦੇ ਨਾਲ ਉਹਨਾਂ ਨੂੰ ਵਿੱਚੋਂ ਕੱਢ ਦਿਓ ਜੋ ਮੋਟਾ ਵਿੱਚ ਵਿਚਾਰੇ ਬੰਦੇ ਨੱਕ ਆਪਾਂ ਚੀਰ ਦੇਵੇ ਦੋ ਗੰਢਿਆਂ ਦੇ
1: ਹਾਂਜੀ ਹਾਂਜੀ ਹਾਂਜੀ ਹਾਂਜੀ
0: ਹਾਂ ਤੇ ਨਾਲ ਮਗਰੀਆਂ ਪੁੱਛਾ ਵੀ ਕੱਢ ਦਿਓ ਤੇ ਉਹ ਗੰਢਾ ਕਿਸਣ ਨਾ ਦਿਓ ਜਾਵਾਂਗੇ
1: ਹਾਂਜੀ
0: ਤੇ ਮਸਾਲਾ ਤੇ ਪਾ ਕੇ ਤੇ ਮਸਾਲਾ ਭੁੰਨ ਲਓ
1: ਹਾਂਜੀ
0: ਭੁੰਨ ਕੇ ਮਸਾਲਾ ਵਧੀਆ ਮਸਾਲਾ ਭੁੰਨ ਭੁੰਨ ਕੇ
1: ਹਾਂਜੀ
0: ਜਦੋਂ ਵੀ ਘਿਓ ਛੱਡ ਗਿਆ
1: ਹਾਂਜੀ
0: ਮਸਾਲਾ
1: ਤੇ
0: ਵਿੱਚ ਗੰਢੇ ਪਾ ਦਿਓ
1: ਠੀਕ ਹੈ ਜੀ
0: ਗੰਢੇ ਬਣੀ ਜਾਂਦੇ ਬਾਹਰ ਵੀ ਨੀ ਗੰਢੇ ਹੁਣ ਵੀ ਜਿਹੜੇ ਆਪਾਂ ਗੰਢੇ ਬਾਹਰ ਬਣਾ ਲਈਏ ਥੋੜੇ ਜਿਹੇ ਗੰਢੇ ਪਾਓ ਤਰੀ ਜ਼ਿਆਦੇ ਰੱਖੋ ਉਹਦੀ
1: ਹਾਂਜੀ ਪਤਲੀ ਪਤਲੀ ਸਵਾਦ ਲੱਗਦੀ ਆਪਾਂ ਕਹਿੰਦੇ ਨੇ ਦੁੱਧ ਪਾ ਕੇ
0: ਪਤਲੀ ਹਾਂ ਕੜੀ ਪੱਤਾ ਹੈਗਾ ਤਾਂ ਆਪਣੇ ਘਰੇ ਕੜੀ ਪੱਤਾ ਪਾ ਲੋ ਅਮਚੂਰ ਪਾਉਣਾ ਵੀ ਪੈ ਸਕਦਾ ਟਮਾਟਰ ਨੀ ਪੈਂਦਾ ਇਹਦੇ ਚ
1: ਹਾਂਜੀ ਹਾਂਜੀ ਕਿਉਂਕਿ
0: ਫਿਰ ਆਪਾਂ ਦੁੱਧ ਪਾਵਾਂਗੇ ਨਾ ਦੁੱਧ ਨਾਲ ਫਟ ਜਾਣਗੇ
1: ਹਾਂਜੀ
0: ਮੁੜਕੇ ਜਦੋਂ ਬਣਤੀ ਜਮਾਂ ਵਧੀਆ ਆਉਣ ਲੱਗ ਗਏ ਉਹਨਾਂ ਨੂੰ ਲਾਉਣ ਤੋਂ 2 ਮਿੰਟ ਹੀ ਪਹਿਲਾਂ ਦੁੱਧ ਪਾ ਲੋ ਉਹਦੇ ਚ
1: ਹਾਂਜੀ
0: ਬਾਹਰ ਨਾ ਸੇਕ ਲਵਾਓ ਦੁੱਧ
1: ਨੂੰ
0: ਪਾ ਕੇ ਲਾ ਲੋ ਲਾ ਕੇ ਤੇ ਫਿਰ ਆਪਾਂ ਖਾ ਲਾਂਗੇ ਉਹਨੇ ਜਣੇ
1: ਤੇ ਫਿਰ ਨਾਲ ਆਪਾਂ ਕੀ ਲਵਾਂਗੇ ਪੀਣ ਵਾਸਤੇ
0: ਚਟਨੀ ਕੁੰਡੇ ਦੇ ਵਿੱਚ ਇਹਨਾਂ ਵਧੀਆ ਬੀ ਭੰਨ ਲਓ ਐਨ ਵਧੀਆ ਇੱਕ ਜਾਣ ਕਰ ਲਓ ਜਮਾ ਜਦੋਂ ਉਹ ਬਣ ਗਈ ਵਧੀਆ ਵਿੱਚ ਚਟਨੀ ਤੇ ਲਸਣ ਲੈ ਲਓ ਲਸਣ ਦੀਆਂ 2-3 ਗੰਢੀਆਂ ਛਿੱਲ ਲਓ ਛਿੱਲ ਕੇ ਵਿੱਚੋਂ ਕੋਠੀਆਂ ਪਾ ਲਓ ਲਸਣ ਦੀਆਂ ਉਹਨਾਂ ਨੂੰ ਵਿੱਚ ਗ੍ਰੈਂਡ ਕਰ ਲਓ ਵਧੀਆ ਦੀਆਂ ਘੋਟ ਲਓ ਵਧੀਆ ਬਣ ਜਾ ਮਸਾਲਾ ਮਸਾਲੇ ਨੂੰ ਵੀ ਬਣ ਜਾਓ ਫਿਰ ਉਹ ਵਿੱਚ 2 ਨਿੰਬੂ ਨਿਚੋੜ ਲਓ ਨਿੰਬੂ ਨਿਚੋੜ ਕੇ ਫਿਰ ਉਹਨੂੰ ਫਿਰ ਰਗੜੋ ਤੇ ਨਿੰਬੂ ਵਿੱਚ ਜਾਨ ਹੋ ਜੂ ਇਹਨਾਂ ਦੀ ਇੱਕ ਜਾਨ ਬਣ ਜਾਣਗੇ ਸਾਰੇ ਇੱਕ ਜਾਨ ਬਣ ਕੇ ਤੇ ਫਿਰ ਘਰ ਲੋ ਘਿਓ ਧਰੋ ਤੇਲ ਨਾ ਧਰੋ ਕੜਾਹੀ ਚ ਜੇ ਤਾਂ ਘਰ ਦੇਸੀ ਘਿਓ ਹੈਗਾ ਤਾਂ ਦੇਸੀ ਭਰ ਲੋ ਨਹੀਂ ਫਿਰ ਦੂਜਾ ਤਾਂ ਹੈਗਾ ਹੀ ਉਹਦੇ ਵਿੱਚ ਉਹਨੂੰ ਤੜਕ ਲੋ ਪਾਣੀ ਨੀ ਪਾਉਣਾ ਰਹੀ ਜਮਾਂ ਵੀ ਤੜਕ ਕੇ ਫਿਰ ਜੇ ਐ ਵਧੀਆ ਬਣ ਗਈ ਉਹ ਤੇ ਫਿਰ ਉਹ ਭਾਂਡੇ ਚ ਕੱਢ ਕੇ ਰੱਖ ਲੋ ਲੱਸੀ ਲੈ ਕੇ ਵਿੱਚ ਰੋਟੀਆਂ ਡੁਬੋ ਕੇ ਡੁਬੋ ਖਾਈਏ ਬਹੁਤ ਸਵਾਦ ਲੱਗਦੀ ਹੈ
1: ਸਹੀ ਗੱਲ ਹੈ ਠੀਕ ਹੈ ਜੀ ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ
0: ਧੰਨਵਾਦ
1: ਹਾਂਜੀ ਹਾਂਜੀ ਸ਼ੁਕਰੀਆ

0: ਨਾਨ ਵੇਲੇ ਇਮਲੀ ਮਸਲ ਦਿਆਂਗੇ ਆਪਾਂ ਤੇ ਉਹ ਮੈਂ ਉਹਨੂੰ ਮਸਲ ਲੈਣਾ ਸਾਰੇ ਨੂੰ ਉਹਦੇ ਵਿੱਚ ਖੰਡ ਪਾ ਲੈਣੀ ਹੈਗੀ ਤੇ ਬਸ ਵਿੱਚ ਮਾੜਾ ਮੋਟਾ ਕਾਲਾ ਨਮਕ ਪਾ ਲੈਣਾ ਗਾ ਤੇ ਬਸ ਇਸ ਨੂੰ ਪੀ ਲੈਣਾ ਗਾ ਜੀ ਜੇ ਮਤਲਬ ਕਿ ਕੋਈ ਕਿਸੇ ਨੇ ਐਵੇਂ ਨਹੀਂ ਪਸੰਦ ਆਉਂਦਾ ਹੈਗਾ ਗਾ ਫਿਰ ਆਪਾਂ ਉਹਦੇ ਵਿੱਚ ਜਿਵੇਂ ਮੈਂਗੋ ਸ਼ੇਕ ਬਣਾਉਂਦੇ ਉਹਦੇ ਵਿੱਚ ਦੁੱਧ ਪਾਉਣਾ ਉਵੇਂ ਦੁੱਧ ਵੀ ਪਾ ਸਕਦੇ ਹਾਂ ਬਿਲਕੁਲ ਉਹਦਾ ਟੇਸਟ ਮੈਂਗੋ ਸ਼ੇਕ ਵਰਗਾ ਹੀ ਬਣੇਗਾ ਜੀ
1: ਜੀ ਤੇ ਬਾਕੀ ਹੁਣ ਗਰਮੀ ਦੇ ਵਿੱਚ ਚੰਗਾ ਵੀ ਹੈਗਾ ਨਾ
0: ਹਾਂਜੀ ਮੈਮ ਸਾਰੀਆਂ ਚੀਜ਼ਾਂ ਗਰਮੀਆਂ ਦੇ ਵਿੱਚ ਬਹੁਤ ਚੰਗੀਆਂ ਨੇ ਸਿਹਤ ਦੇ ਲਈ ਜੀ
1: ਹਾਂਜੀ ਠੀਕ ਹੈ ਜੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਇੰਨੀ ਬਹੁਤ ਹੀ ਵਧੀਆ ਤੁਸੀਂ ਜਾਣਕਾਰੀ ਹੈ ਨਾ ਸਾਂਝੀ ਕੀਤੀ ਤੇ ਉਮੀਦ ਹੈ ਕਿ ਸਾਡੇ ਸਰੋਤੇ ਘਰੇ ਬਣਾ ਕੇ ਹੈ ਨਾ ਜ਼ਰੂਰ ਵਰਤਣਗੇ ਤੇ ਇਸ ਵਾਰ ਗਰਮੀਆਂ ਤੋਂ ਬਿਮਾਰੀਆਂ ਤੋਂ ਨਿਜਾਤ ਪਾਉਣਗੇ ਬਹੁਤ ਬਹੁਤ ਸ਼ੁਕਰੀਆ ਤੁਹਾਡਾ
0: ਓਕੇ ਧੰਨਵਾਦ ਜੀ

ਹੁਣ ਤੁਸੀਂ ਸੁਣ ਰਹੇ ਸੀ ਸਿਲਸਿਲਾ ਜ਼ਾਇਕਾ। ਇਸ ਪ੍ਰੋਗਰਾਮ 'ਚ ਸਾਨੂੰ ਤਕਨੀਕੀ ਸਾਥ ਸਮੂਹ ਟੈਕਨੀਕਲ ਸਟਾਫ ਵੱਲੋਂ ਮਿਲਿਆ। ਪ੍ਰੋਗਰਾਮ ਦੇ ਨਿਰਮਾਤਾ ਸ਼੍ਰੀ ਬਲਜੀਤ ਸ਼ਰਮਾ ਅਤੇ ਇਸ ਦੇ ਨਾਲ ਹੀ ਮੈਨੂੰ ਅਮਰਜੀਤ ਮਾਨ ਨੂੰ ਪ੍ਰੋਗਰਾਮ ਹੈਲੋ ਫਰਮਾਇਸ਼ ਖਤਮ ਕਰਨ ਦੀ ਦਿਓ ਆਗਿਆ। ਨਮਸਕਾਰ। ਤੁਸੀਂ ਜਿਨ ਕਿਤੇ ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ ਬੈਂਡ 101.1 ਮੈਗਾਹਰਟ ਸਟੂਡੀਓ ਦੀ ਘੜਤੀ ਸਮਾਂ 1:59 ਦੋ ਵਜੇ ਤੁਸੀਂ ਸੁਣੋਗੇ ਅੰਗਰੇਜ਼ੀ ਵਿੱਚ ਖ਼ਬਰਾਂ ਦਾ ਬੁਲੇਟਿਨ ਅਤੇ 2:15 ਤੇ ਹਿੰਦੀ ਵਿੱਚ ਖ਼ਬਰਾਂ ਦਾ ਬੁਲੇਟਿਨ। ਆਕਾਸ਼ਵਾਣੀ ਦਿੱਲੀ ਤੋਂ ਖ਼ਬਰਾਂ ਦੇ ਲਈ ਕੁਝ ਪਲ ਕਰੋ ਇੰਤਜ਼ਾਰ।

0: ਜੀ ਸਟੂਡੀਓ ਦੀ ਘੜੀ ਦਾ ਸਮਾਂ 2:34 ਅਤੇ 11 ਸਕਿੰਟ। ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਸੁਰੀਲੀ ਦੁਪਹਿਰ ਅਤੇ ਪ੍ਰੋਗਰਾਮ ਦੀ ਮੇਜ਼ਬਾਨ ਮੈਂ ਮਨਜੀਤ ਮਾਨ ਅਤੇ ਮੇਰੇ ਨਾਲ ਜੁੜ ਚੁੱਕੇ ਨੇ ਇੱਕ ਸਰੋਤਾ।
1: ਹੈਲੋ ਹਾਂਜੀ, ਬਹੁਤ ਹੀ ਪਿਆਰ ਕਿਸ਼ਤਕਾਰ ਬਿੰਦ, ਸਤਿ ਸ਼੍ਰੀ ਅਕਾਲ ਜੀ।
0: ਹਾਂਜੀ ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਅਤੇ ਕਿੱਥੋਂ ਗੱਲ ਕਰ ਰਹੇ ਹੋ?
1: ਹਾਂ ਭੈਣ ਜੀ, ਪਿੰਡ ਲਾਲ ਬਾਈ ਤੋਂ ਮੈਂ ਨਛੱਤਰ ਸਿੰਘ ਗੱਲ ਕਰ ਰਿਹਾ ਭੈਣ ਜੀ।
0: ਜੀ ਗੀਤ ਕਿਹੜਾ ਸੁਣੋਗੇ?
1: ਗੀਤ ਭੈਣ ਜੀ ਸੁਣਾ ਦਿਓ, ਮੈਂ ਮਸਦੀਪ ਰਣਜੀਤ ਕੌਰ ਦੀ ਆਵਾਜ਼ 'ਚ ਵੀ ਗੀਤ ਦੇ ਬੋਲ ਹੈਗੇ ਜੀ, ਭਾਬੋ ਲੈ ਕੇ ਨਾਲ ਸੁਣੀ ਹਾਂ।
0: ਜੀ ਸ਼ੁਕਰੀਆ ਜੀ ਕਾਲ ਕਰਨ ਦੇ ਲਈ,
1: ਬਹੁਤ ਬਹੁਤ ਧੰਨਵਾਦ ਭੈਣ ਜੀ ਤੁਹਾਡਾ ਵੀ।
0: ਹਾਂਜੀ

ਆਕਾਸ਼ਵਾਣੀ ਬਠਿੰਡਾ ਦੇ ਰੱਬ ਵਰਗੇ ਪਿਆਰੇ ਸਰੋਤਿਓ, ਮਿਤੀ 8 ਜੂਨ ਦਿਨ ਸੋਮਵਾਰ, ਪ੍ਰੋਗਰਾਮ ਆਪਣਾ ਵਿਰਸਾ ਆਪਣਾ ਸੱਭਿਆਚਾਰ ਦੇ ਤਹਿਤ ਬਲਜੀਤ ਸ਼ਰਮਾ ਜੀ ਲੈ ਕੇ ਆ ਰਹੇ ਨੇ ਸੁਰਾਂ ਦੀ ਰਾਣੀ ਸੁਦੇਸ਼ ਕੁਮਾਰੀ ਦੀ ਕਹਾਣੀ, ਜਿਨ੍ਹਾਂ ਦੇ ਸ਼ੁਰੂਆਤੀ ਹਿੱਟ ਗੀਤ ਹਰ ਟੇਪ ਰਿਕਾਰਡਰ ਦੀ ਸ਼ਾਨ ਬਣੇ।

0: 01-64-43-341 ਨੰਬਰ ਡਾਇਲ ਹੋ ਚੁੱਕਿਆ ਜੀ।
1: ਹੈਲੋ ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਤੁਹਾਡਾ, ਕੀ ਨਾਮ ਤੇ ਕਿੱਥੋਂ ਗੱਲ ਕਰ ਰਹੇ ਹੋ?
2: ਮੈਂ ਬਿਲਕੁਲ ਘੜੀਆਲ ਬੋਲਦਾ ਆਪਣੇ ਗੁਰਨਿਆਣੇ ਤੋਂ
1: ਜੀ। ਗੀਤ ਕਿਹੜਾ ਸੁਣੋਗੇ?
2: ਕੁਲਦੀਪ ਮਾਨਸੀ ਵਾਚ ਸੁਣਾ ਲਓ।
1: ਠੀਕ ਹੈ ਜੀ, ਬਹੁਤ ਬਹੁਤ ਸ਼ੁਕਰੀਆ,
2: ਧੰਨਵਾਦ।

0: ਸਟੂਡੀਓ ਦੇ ਕਰਦੇ ਸਮਾਂ 2:44 ਅਤੇ 21 ਸਕਿੰਟ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਸੁਰੀਲੀ ਦੁਪਹਿਰ। ਪ੍ਰੋਗਰਾਮ ਦੀ ਮੇਜ਼ਬਾਨ ਮੈਂ ਅਮਰਜੀਤ ਮਾਨ, ਮੇਰੇ ਨਾਲ ਜੁੜ ਚੁੱਕੇ ਨੇ ਇੱਕ ਸਰੋਤਾ। ਹੈਲੋ, ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਤੁਹਾਡਾ। ਕੀ ਨਾਮ ਤੇ ਕਿੱਥੋਂ ਗੱਲ ਕਰ ਰਹੇ ਹੋ?
1: ਕਾਮਲ, ਸਤਿ ਸ਼੍ਰੀ ਅਕਾਲ ਜੀ।
0: ਹਾਂਜੀ, ਬਹੁਤ ਬਹੁਤ ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਗੱਲ ਕਰ ਰਹੇ
1: ਹੋ? ਬੋਲ ਰਹੇ
0: ਜੀ। ਗੀਤ ਕਿਹੜਾ ਸੁਣੋਗੇ?
1: ਅੱਡੀ ਮਾਰ ਕੇ ਜੀ।
0: ਪ੍ਰਕਾਸ਼ ਕੌਰ ਦੀ ਆਵਾਜ਼ ਵਿੱਚ
1: ਸੁਣੋ। ਪ੍ਰਕਾਸ਼ ਕੌਰ ਦੀ ਆਵਾਜ਼ ਵਿੱਚ ਸੁਣਾਉਣੀ ਹੈ ਅੱਡੀ ਮਾਰ ਕੇ।
0: ਹਾਂਜੀ, ਬਹੁਤ ਬਹੁਤ ਸ਼ੁਕਰੀਆ,
1: ਧੰਨਵਾਦ।
0: ਹਾਂਜੀ,
2: ਅੱਡੀ ਮਾਰ ਕੇ ਗੱਡੀ।

0: ਪਿਆਰ ਪਿਆਰੇਗਾ ਭਯਤੀ ਮਾਰ ਕੇ ਭਯਤੀ ਮਾਰ ਕੇ ਖਟੀਦਾ ਪਈਆ ਪੰਨਿਆ ਪਿਆਰ ਪਿਆਰੇਗਾ।
1: ਸਿਫਰ 164-22-40-331 ਨੰਬਰ ਡਾਇਲ ਹੋ ਚੁੱਕਿਆ ਜੀ।
2: ਹੈਲੋ
3: ਹੈਲੋ ਅਮਰਜੀਤ ਪਾਲ ਜੀ, ਸਤਿ ਸ਼੍ਰੀ ਅਕਾਲ।
2: ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਤੁਹਾਡਾ। ਕੀ ਨਾਮ ਤੇ ਕਿੱਥੋਂ ਗੱਲ ਕਰ ਰਹੇ ਹੋ?
3: ਮੈਂ ਜਸਵੀਰ ਪਾਲ ਜੀ ਬੋਲ ਰਿਹਾ ਜੀ, ਟੇਲਰ ਮਾਸਟਰ ਪਿੰਡ ਸੇਮਰਾ ਤੋਂ ਜੀ, ਪਰੰਪਰਾਪੁਰ ਦੇ ਨਜ਼ਦੀਕ ਹੈ ਜੀ।
2: ਠੀਕ ਹੈ ਜੀ, ਗੀਤ ਕਿਹੜਾ ਸੁਣੋਗੇ?
3: ਗੀਤ ਸੁਣਾਵੇ ਜੀ ਰਣਜੀਤ ਕੌਰ ਜੀ ਦਾ ਘੜਿਆ ਤਣਾ ਤੋਂ
2: ਜੀ। ਸ਼ੁਕਰੀਆ ਜੀ ਕਾਲ ਕਰਨ ਦੇ ਲਈ।
3: ਹਾਂਜੀ ਮੇਰੇ ਵੱਲੋਂ ਜੀ।

0: 01422431 ਨੰਬਰ ਡਾਇਲ ਹੋ ਚੁੱਕਿਆ ਜੀ।
1: ਹੈਲੋ
0: ਅਮਰ ਸਿੰਘ ਸ਼ੌਂਕੀ ਦਾ ਗੀਤ ਸੁਣਾ ਦੇ ਨੇ, ਬਹੁਤ ਬਹੁਤ ਸ਼ੁਕਰੀਆ ਤੁਹਾਡਾ।
2: ਹਾਂਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ।

0: 01642431 ਨੰਬਰ ਡਾਇਲ ਹੋ ਚੁੱਕਿਆ ਜੀ।
1: ਹੈਲੋ,
2: ਸਤਿ
1: ਸ਼੍ਰੀ ਅਕਾਲ ਜੀ, ਕੀ ਨਾਮ ਤੇ ਕਿੱਥੋਂ ਗੱਲ ਕਰ ਰਹੇ ਹੋ?
2: ਜੱਗਾ ਬੋਲੇ ਚੱਕੀ ਰਮਨ ਕੋਟਪਾੜਾ ਜੀ।
1: ਗੀਤ ਕਿਹੜਾ ਸੁਣੋਗੇ?
2: ਅਮਰਜੋਤ ਦੀ ਆਵਾਜ਼ ਚੰਗੀ ਜੀ, ਕੰਦੇ ਸਰਹੰਦ ਦੀ ਦੁਆਰੇ ਜੀ, ਗੱਲ ਕਰ ਰਹੇ ਹਾਂ।
1: ਸ਼ੁਕਰੀਆ ਜੀ ਕਾਲ ਕਰਨ ਦੇ ਲਈ।
2: ਠੀਕ ਹੈ, ਧੰਨਵਾਦ
1: ਜੀ।

0: ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ ਬੈਂਡ 101.1 ਮੈਗਾਹਰਟਸ ਸਟੂਡੀਓ ਦੀ ਘੜੀ ਦੇ ਸਮਾਂ 2:59 ਤੇ 45 ਸਕਿੰਟ 3 ਵਜੇ ਤੁਸੀਂ ਸੁਣੋਗੇ ਪ੍ਰੋਗਰਾਮ ਸਖੀ ਸਹੇਲੀ ਤੇ 4 ਵਜੇ ਪ੍ਰੋਗਰਾਮ ਸਿਹਤਨਾਮਾ ਵਿਵਿਧ ਭਾਰਤੀ ਮੁੰਬਈ ਤੋਂ ਜੋ ਕਿ 5 ਵਜੇ ਤੱਕ ਜਾਰੀ ਰਹੇਗਾ।
1: रहे हैं विविध भारती राष्ट्रीय सेवा देश की सुरीली धड़कन। सखी सहेली कार्यक्रम के लिए कीजिए बस थोड़ा सा इंतजार।

ਹੁਣੇ ਤੁਸੀਂ ਵਿਵਿਧ ਭਾਰਤੀ ਦੇ ਪ੍ਰੋਗਰਾਮ ਸੁਣ ਰਹੇ ਸੀ। ਐਫਐਮ ਬੈਂਡ 101.1 ਮੈਗਾਹਰਟਜ਼ ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਐਫਐਮ ਬਠਿੰਡਾ ਦੇ ਪ੍ਰਸਾਰਣ। ਇਸ ਵੇਲੇ ਸਾਡੇ ਸਟੂਡੀਓ ਦੀ ਕੜੀ ਮੁਤਾਬਿਕ ਸਮਾਂ ਹੋ ਰਿਹਾ ਹੈ ਸ਼ਾਮ ਦੇ 5:15। ਪੇਸ਼ ਹੈ ਪ੍ਰੋਗਰਾਮ ਸਾਡੇ ਪਿੰਡ ਸਾਡੇ ਖੇਤ।

0: आवाज दी दुनिया दे दोस्तों नमस्कार। तुहाड़ा दोस्त लवलीन सहदेवा प्रोग्राम साडे पिंड साडे खेत लैके तुहाड़ी सेवा विच हाजिर है। अज इस प्रोग्राम तहत तुसी सुनोगे साडा विशेष प्रोग्राम अपना विरसा अपना सभ्याचार, जो आधारित है प्रसिद्ध प्लेबैक गायक लोक गायिका अते सुरां दी राणी सुदेश कुमारी ते आवाज ते निर्माता निर्देशक जनाब बलजीत शर्मा, संपादन गुरदीप गिल दा।
1: ਦੇ ਅਦਬੀ ਸੂਝਵਾਨ ਸਤਿਕਾਰੇ ਤੇ ਸਰੋਤਿਓ ਸਤਿ ਸ੍ਰੀ ਅਕਾਲ, ਨਮਸਕਾਰ, ਆਦਾਬ। ਦੋਸਤੋ, ਤੁਸੀਂ ਸੁਣ ਰਹੇ ਹੋ ਆਪਣਾ ਖਾਸ ਪਸੰਦੀਦਾ ਰੇਡੀਓ ਸ਼ੋ ਆਪਣਾ ਵਿਰਸਾ ਆਪਣਾ ਸੱਭਿਆਚਾਰ। ਦੋਸਤੋ, ਅੱਜ ਦਾ ਇਹ ਵਿਸ਼ੇਸ਼ ਪ੍ਰੋਗਰਾਮ ਆਪ ਜੀ ਦਾ ਦੋਸਤ ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ ਤੇ ਆਕਾਸ਼ਵਾਣੀ FM ਬਠਿੰਡਾ ਦੇ ਬਹੁਤ ਹੀ ਮਿਹਨਤੀ ਐਡੀਟਰ ਮਮਤਾ ਅਰੋੜਾ ਜੀ ਆਪ ਜੀ ਦੀ ਖਿਦਮਤ ਦੇ ਵਿੱਚ ਲੈ ਕੇ ਹਾਜ਼ਰ ਹਾਂ। ਅੱਜ ਸਾਡਾ ਵਿਸ਼ਾ ਹੋਵੇਗਾ ਸੁਰਾਂ ਦੀ ਰਾਣੀ ਸੁਦੇਸ਼ ਕੁਮਾਰੀ ਦੀ ਕਹਾਣੀ।

ਅੱਜ ਦੀ ਕਹਾਣੀ ਜੋ ਪੰਜਾਬੀ ਦੋ ਗਾਣਾ ਗਾਇਕੀ ਦੀ ਪਹਿਚਾਣ ਬਣੀ ਹੋਈ ਹੈ। ਦੋਸਤੋ, ਸੁਦੇਸ਼ ਕੁਮਾਰੀ ਜੀ ਨੇ ਬਹੁਤ ਹੀ ਘੱਟ ਉਮਰ ਦੇ ਵਿੱਚ ਆਪਣੀ ਗਾਇਕੀ ਦੀ ਸ਼ੁਰੂਆਤ ਕੀਤੀ ਸੀ ਤੇ 2000 ਦੇ ਦਸ਼ਕ ਤੱਕ ਸੰਗੀਤ ਜਗਤ ਦੇ ਵਿੱਚ ਉਹ ਇੱਕ ਪ੍ਰਮੁੱਖ ਹਸਤੀ ਬਣ ਗਏ ਸਨ। ਸੁਦੇਸ਼ ਕੁਮਾਰੀ ਜੀ ਦਾ ਜਨਮ ਦੋਸਤੋ 4 ਫਰਵਰੀ 1973 ਨੂੰ ਹੋਇਆ ਤੇ ਉਹਨਾਂ ਦਾ ਜਨਮ ਸਥਾਨ ਜਲੰਧਰ ਹੈ। ਉਹ ਇੱਕ ਸਿੱਖ ਪਰਿਵਾਰ ਦੇ ਨਾਲ ਸੰਬੰਧ ਰੱਖਦੇ ਨੇ। ਉਹਨਾਂ ਦੇ ਪਿਤਾ ਜੀ ਦਾ ਨਾਮ ਜਾਗੀਰ ਕੁਮਾਰ ਤੇ ਮਾਤਾ ਜੀ ਦਾ ਨਾਮ ਸ਼ੀਲਾ ਦੇਵੀ ਹੈ। ਉਹਨਾਂ ਦਾ ਵਿਆਹ ਰਸ਼ਮੀ ਲਾਲ ਜੀ ਦੇ ਨਾਲ ਹੋਇਆ ਤੇ ਉਹਨਾਂ ਦੇ 3 ਬੱਚੇ ਨੇ ਦੋਸਤੋ, ਬੇਟੀ ਸਾਧਨਾ ਸਰਗਮ ਅਤੇ ਨੈਂਸੀ ਤੇ ਇੱਕ ਬੇਟਾ ਹੈ ਜਿਸ ਦਾ ਨਾਮ ਹੈ ਹਰਕੀਰਤ ਕੁਮਾਰ। ਪੰਜਾਬ ਦੀ ਮਿੱਟੀ ਵਿੱਚ ਜੰਮੀ ਇਹ ਆਵਾਜ਼ ਬਚਪਨ ਤੋਂ ਹੀ ਗੀਤਾਂ ਨਾਲ ਜੁੜੀ ਹੋਈ ਸੀ। ਘਰ ਦੇ ਕੰਮ ਕਰਦਿਆਂ ਵੀ ਉਹ ਗੁਣਗੁਣਾਉਂਦੀ ਰਹਿੰਦੀ ਸੀ ਜਿਵੇਂ ਸੁਰ ਉਸ ਦੇ ਸਾਹ ਨਾਲ ਜੁੜੇ ਹੋਣ।

ਨੇ ਕਿ ਸਫਲਤਾ ਕਿਸੇ ਨੂੰ ਇੱਕ ਦਿਨ ਵਿੱਚ ਨਹੀਂ ਮਿਲਦੀ। ਸੁਦੇਸ਼ ਕੁਮਾਰੀ ਨੇ ਵੀ ਰੋਜ਼ਾਨਾ ਰਿਆਜ਼ ਕੀਤਾ, ਲੋਕ ਗੀਤ ਸਿੱਖੇ, ਸਟੇਜਾਂ ਤੇ ਛੋਟੀਆਂ ਪੇਸ਼ਕਾਰੀਆਂ ਕੀਤੀਆਂ। ਸੁਰਾਂ ਦੀ ਸ਼ੁਰੂਆਤ ਕਦੇ ਵੱਡੀ ਨਹੀਂ ਹੁੰਦੀ, ਸੁਰਾਂ ਦੀ ਸ਼ੁਰੂਆਤ ਕਦੇ ਵੱਡੀ ਨਹੀਂ ਹੁੰਦੀ, ਪਰ ਜਜ਼ਬਾ ਵੱਡਾ ਹੋਵੇ ਤਾਂ ਰਾਹ ਬਣ ਜਾਂਦਾ ਏ। ਪਰ ਜਜ਼ਬਾ ਵੱਡਾ ਹੋਵੇ ਤਾਂ ਰਾਹ ਬਣ ਜਾਂਦਾ ਏ। ਇੱਕ ਛੋਟੀ ਆਵਾਜ਼ ਵੀ ਇਤਿਹਾਸ ਲਿਖ ਜਾਂਦੀ ਹੈ।

ਦੋਸਤੋ ਸੁਦੇਸ਼ ਕੁਮਾਰੀ ਜੀ ਦਾ ਸੰਗੀਤ ਨਾਲ ਪਹਿਲਾ ਰਿਸ਼ਤਾ ਤੇ ਪਹਿਲਾ ਪਿਆਰ ਸੀ। ਪਹਿਲਾਂ ਉਹ ਲੋਕ ਗੀਤਾਂ ਵੱਲ ਖਿੱਚੀ ਗਈ। ਪਿੰਡਾਂ ਦੀਆਂ ਬੋਲੀਆਂ, ਵਿਆਹਾਂ ਦੀਆਂ ਰਸਮਾਂ ਦੇ ਗੀਤ, ਲੋਕ ਗੀਤ, ਗੀਤ, ਇਹੀ ਉਸ ਦੀ ਅਸਲੀ ਸਿੱਖਿਆ ਸੀ। ਦੋਸਤੋ ਉਸ ਸਮੇਂ ਕਿਸੇ ਨੇ ਨਹੀਂ ਸੋਚਿਆ ਸੀ ਕਿ ਇਹ ਆਵਾਜ਼ ਪੰਜਾਬੀ ਦੋ ਗਾਣਾ ਗਾਇਕੀ ਦੀ ਰਾਣੀ ਬਣੇਗੀ। ਜਦੋਂ ਪਹਿਲੀ ਵਾਰ ਸੁਦੇਸ਼ ਕੁਮਾਰੀ, ਸੁਦੇਸ਼ ਰਾਣੀ ਮਾਈਕ ਦੇ ਸਾਹਮਣੇ ਖੜੀ ਹੋਈ, ਹੱਥ ਕੰਬ ਰਹੇ ਸਨ ਪਰ ਦਿਲ ਮਜ਼ਬੂਤ ਸੀ। ਉਹ ਪਲ ਉਸ ਦੀ ਜ਼ਿੰਦਗੀ ਬਦਲ ਗਿਆ। ਜਦੋਂ ਸੋਹਰੇ ਦਿਲ ਦੇ ਵਿੱਚੋਂ ਨਿਕਲਣ ਉਹ ਕਦੇ ਰੁਕਦੇ ਨਹੀਂ, ਜੋ ਸੁਪਨੇ

ਤੁਸੀਂ ਟਿਊਨ ਕੀਤਾ ਏ 101.1 ਮੈਗਾਹਰਟਜ਼ ਆਕਾਸ਼ਵਾਣੀ FM ਬਠਿੰਡਾ ਤੇ ਤੁਸੀਂ ਸੁਣ ਰਹੇ ਹੋ ਸੁਰਾਂ ਦੀ ਰਾਣੀ ਸੁਦੇਸ਼ ਕੁਮਾਰੀ। ਦੋਸਤੋ, ਅੱਜ ਅਸੀਂ ਗੱਲ ਕਰਾਂਗੇ ਕਿ ਇੱਕ ਸਾਦੀ ਜਿਹੀ ਆਵਾਜ਼ ਪੰਜਾਬੀ ਸੰਗੀਤ ਦੀ ਦੁਨੀਆਂ ਵਿੱਚ ਕਿਸ ਤਰ੍ਹਾਂ ਆਪਣੀ ਪਹਿਚਾਣ ਬਣਾਉਣ ਲੱਗਦੀ ਹੈ। ਦੋਸਤੋ, ਪੰਜਾਬੀ ਸੰਗੀਤ ਵਿੱਚ ਡੁਐਟ ਗਾਇਕੀ ਇੱਕ ਖਾਸ ਰਵਾਇਤ ਹੈ। ਇਹ ਇੱਕ ਆਵਾਜ਼ ਸਵਾਲ ਬਣਦੀ ਹੈ, ਦੂਜੀ ਜਵਾਬ ਬਣਦੀ ਹੈ ਤੇ ਕਹਾਣੀ ਸੁਰਾਂ ਵਿੱਚ ਜ਼ਿੰਦਾ ਹੋ ਜਾਂਦੀ ਹੈ। ਸੁਦੇਸ਼ ਕੁਮਾਰੀ ਨੇ ਵੀ ਇਸੇ ਰਾਹ ਨੂੰ ਅਪਣਾਇਆ। ਉਹਨਾਂ ਦੀ ਆਵਾਜ਼ ਨੂੰ ਪਹਿਲਾਂ ਉਹਨਾਂ ਗਾਇਕਾਂ ਨਾਲ ਜੋੜਿਆ ਗਿਆ ਜੋ ਪਹਿਲਾਂ ਹੀ ਮਸ਼ਹੂਰ ਸਨ। ਇੱਕ ਸਾਂਝ, ਇੱਕ ਨਵਾਂ ਅਨੁਭਵ ਸੀ, ਨਵੀਂ ਆਵਾਜ਼, ਤਾਜ਼ਾ ਅੰਦਾਜ਼, ਲੋਕਾਂ ਲਈ ਨਵੀਂ ਖੁਸ਼ੀ। ਦੋਸਤੋ, ਜਦੋਂ ਦੋ ਸੁਰ ਮਿਲਦੇ ਨੇ ਤਾਂ ਗੀਤ ਨਹੀਂ ਬਣਦਾ, ਉਹ ਇੱਕ ਕਹਾਣੀ ਬਣ ਜਾਂਦਾ ਏ ਜੋ ਦਿਲਾਂ ਵਿੱਚ ਵਸ ਜਾਂਦੀ ਹੈ। ਸੁਦੇਸ਼ ਕੁਮਾਰੀ ਜੀ ਦੇ ਸ਼ੁਰੂਆਤੀ ਡੁਐਟ ਗੀਤਾਂ ਨੇ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ, ਰੇਡੀਓ ਤੇ ਆਪਣੀ ਮੰਗ ਵਧਾਈ। ਕੈਸਟਾਂ ਵਿੱਚ ਸੁਦੇਸ਼ ਕੁਮਾਰੀ ਨੇ ਆਪਣੀ ਵਿਸ਼ੇਸ਼ ਥਾਂ ਬਣਾਈ।

ਦੋਸਤੋ ਸੁਦੇਸ਼ ਕੁਮਾਰੀ ਜੀ ਦੀ ਸਭ ਤੋਂ ਵੱਡੀ ਖੂਬੀ ਸੀ ਸਾਫ ਆਵਾਜ਼, ਸਿੱਧੀ ਭਾਵਨਾ, ਕੁਦਰਤੀ ਅਦਾਇਗੀ, ਕੋਈ ਬਨਾਵਟ ਨਹੀਂ, ਸਿਰਫ ਸੱਚਾ ਸੁੱਚਾ ਸੰਗੀਤ ਤੇ ਸੱਚੀ ਸੁੱਚੀ ਪਰਫਾਰਮੈਂਸ। ਕਹਿੰਦੇ ਨੇ ਕਿ ਪਹਿਲਾਂ ਰਿਕਾਰਡਿੰਗ ਸੈਸ਼ਨ ਹਮੇਸ਼ਾ ਯਾਦ ਰਹਿੰਦਾ ਏ, ਮਾਈਕ੍ਰੋਫੋਨ ਸਾਹਮਣੇ ਚੁੱਪ, ਦਿਲ ਦੀ ਧੜਕਣ ਤੇਜ਼ ਪਰ ਸੁਰ ਸੱਚੇ। ਜਦੋਂ ਸੁਦੇਸ਼ ਕੁਮਾਰੀ ਜੀ ਦੇ ਪਹਿਲੇ ਗੀਤ ਲੋਕਾਂ ਤੱਕ ਪਹੁੰਚੇ ਤਾਂ ਲੋਕਾਂ ਦੀ ਪ੍ਰਤੀਕਿਰਿਆ ਬੜੀ ਪੋਜ਼ਿਟਿਵ ਸੀ, ਲੋਕਾਂ ਨੇ ਉਹਨਾਂ ਨੂੰ ਸਵੀਕਾਰ ਕੀਤਾ, ਨਵੇਂ ਗਾਇਕਾਂ ਨਾਲ ਉਹਨਾਂ ਦੀ ਆਵਾਜ਼ ਨੂੰ ਪਸੰਦ ਕੀਤਾ ਗਿਆ ਤੇ ਉਹਨਾਂ ਦੇ ਡੁਐਟ ਗੀਤਾਂ ਦੀ ਮੰਗ ਵਧਣ ਲੱਗੀ।

ਸੁਦੇਸ਼ ਕੁਮਾਰੀ ਦੀ ਆਵਾਜ਼ ਦੀ ਖਾਸੀਅਤ ਸੀ ਉਹਨਾਂ ਦੀ ਡੂਏਟੀ ਕੈਮਿਸਟਰੀ, ਕਿਸੇ ਵੀ ਆਵਾਜ਼ ਨਾਲ ਰਲ ਮਿਲ ਜਾਣਾ, ਘੁਲ ਜਾਣਾ, ਕਹਾਣੀ ਨੂੰ

ਇਸ ਦੌਰ ਵਿੱਚ ਪੰਜਾਬੀ ਸੰਗੀਤ ਬਦਲ ਰਿਹਾ ਸੀ, ਨਵੀਆਂ ਆਵਾਜ਼ਾਂ ਆ ਰਹੀਆਂ ਸਨ, ਡੁਇਟ ਗੀਤ ਮਸ਼ਹੂਰ ਹੋ ਰਹੇ ਸਨ ਤੇ ਸੁਦੇਸ਼ ਕੁਮਾਰੀ ਆਪਣੀ ਮਿਹਨਤ ਨਾਲ ਆਪਣੇ ਰਾਹ ਪੱਧਰੇ ਕਰ ਰਹੀ ਸੀ। ਦੋਸਤੋ, ਹੁਣ ਅਸੀਂ ਗੱਲ ਕਰਦੇ ਹਾਂ ਸੁਦੇਸ਼ ਕੁਮਾਰੀ ਜੀ ਦੀ ਪਹਿਲੀ ਸਫਲਤਾ ਦੀ, ਖੁਸ਼ੀ ਦੀ। ਜਦੋਂ ਪਹਿਲੀ ਵਾਰ ਉਹਨਾਂ ਦਾ ਗੀਤ ਹਿੱਟ ਹੋਇਆ, ਖੁਸ਼ੀ ਅੱਖਾਂ ਵਿੱਚ ਸੀ, ਭਰੋਸਾ ਵੱਧ ਗਿਆ ਸੀ ਤੇ ਸਫ਼ਰ ਸ਼ੁਰੂ ਹੋ ਚੁੱਕਾ ਸੀ। ਇਸ ਤੋਂ ਅਗਲੇ ਮੋੜ ਤੇ ਹੁਣ ਕਹਾਣੀ ਹੋਰ ਦਿਲਚਸਪ ਹੋ ਰਹੀ ਸੀ। ਵੱਡੇ ਗਾਇਕਾਂ ਨਾਲ ਸਾਂਝ, ਪਹਿਲੇ ਸੁਪਰ ਹਿੱਟ ਡਿਊਟ ਤੇ ਸਟੇਜ ਸ਼ੋਜ਼ ਦੀ ਸ਼ੁਰੂਆਤ। ਸਫ਼ਰ ਦੀ ਸ਼ੁਰੂਆਤ ਦੋਸਤੋ ਛੋਟੀ ਹੁੰਦੀ ਹੈ, ਪਰ ਸੁਪਨੇ ਵੱਡੇ ਹੋਣ ਤਾਂ ਰਾਹ ਆਪਣੇ ਆਪ ਬਣ ਜਾਂਦੇ ਨੇ ਤੇ ਤੁਹਾਡਾ ਨਾਮ ਅਮਰ ਹੋ ਜਾਂਦਾ ਏ।

ਦੋਸਤੋ ਤੁਸੀਂ ਸੁਣ ਰਹੇ ਹੋ ਸੁਰਾਂ ਦੀ ਰਾਣੀ ਸੁਦੇਸ਼ ਕੁਮਾਰੀ ਦੀ ਕਹਾਣੀ। ਹੁਣ ਅਸੀਂ ਗੱਲ ਕਰਾਂਗੇ ਉਹਨਾਂ ਪਹਿਲੇ ਡਿਊਟ ਗੀਤਾਂ ਦੀ ਜਿਨ੍ਹਾਂ ਨੇ ਸੁਦੇਸ਼ ਕੁਮਾਰੀ ਨੂੰ ਘਰ ਘਰ ਪਹੁੰਚਾ ਦਿੱਤਾ। ਦੋਸਤੋ ਹਰ ਕਲਾਕਾਰ ਦੀ ਜ਼ਿੰਦਗੀ ਵਿੱਚ ਇੱਕ ਮੋੜ ਆਉਂਦਾ ਏ ਜਿੱਥੇ ਸ਼ੁਰੂਆਤ ਪਹਿਚਾਣ ਬਣ ਜਾਂਦੀ ਹੈ। ਸੁਦੇਸ਼ ਕੁਮਾਰੀ ਲਈ ਵੀ ਇਹ ਇੱਕ ਮੋੜ ਸੀ। ਉਸਦੇ ਪਹਿਲੇ ਸਫਲ ਡੂਏਟ ਗੀਤ ਪੰਜਾਬੀ ਸੰਗੀਤ ਵਿੱਚ ਦੋਸਤੋ ਡੂਏਟ ਦਾ ਮਤਲਬ ਹੈ ਦੋ ਦਿਲਾਂ ਦੀ ਗੱਲਬਾਤ, ਇੱਕ ਕਹਾਣੀ ਦੋ ਆਵਾਜ਼ਾਂ ਵਿੱਚ, ਰੋਮਾਂਸ ਪਲੱਸ ਤਕਰਾਰ ਜਮਾਂ ਮਿਠਾਸ, ਇਹ ਤਿੰਨੇ ਚੀਜ਼ਾਂ ਸੁਦੇਸ਼ ਕੁਮਾਰੀ ਜੀ ਦੇ ਵਿੱਚ ਮੌਜੂਦ ਸਨ, ਉਹਨਾਂ ਨੂੰ ਰੱਬੀ ਦਾਤ ਸੀ। ਸਾਦਗੀ ਵਿੱਚ ਦੋਸਤੋ ਜੋ ਰੰਗ ਹੁੰਦਾ ਏ ਉਹ ਕਿਤੇ ਹੋਰ ਨਹੀਂ ਮਿਲਦਾ। ਸੱਚੇ ਸੁਰਾਂ ਦੀ ਪਹਿਚਾਣ ਹਮੇਸ਼ਾ ਦਿਲਾਂ ਵਿੱਚ ਹੀ ਬਣਦੀ ਹੈ। ਸੱਚੇ ਸੁਰਾਂ ਦੀ ਪਹਿਚਾਣ ਦੋਸਤੋ ਹਮੇਸ਼ਾ ਦਿਲਾਂ ਵਿੱਚ ਹੀ ਬਣਦੀ ਹੈ।

ਦੋਸਤੋ, ਜਦੋਂ ਸੁਦੇਸ਼ ਕੁਮਾਰੀ ਜੀ ਦੇ ਗੀਤ ਪਹਿਲੀ ਵਾਰ ਰੇਡੀਓ ਤੇ ਚੱਲੇ, ਲੋਕਾਂ ਨੇ ਵਾਰ ਵਾਰ ਸੁਣਨ ਦੀ ਬੇਨਤੀ ਕੀਤੀ। ਰਿਕੁਐਸਟ ਸ਼ੋਜ਼ ਵਿੱਚ ਉਹਨਾਂ ਦੀ ਮੰਗ ਵਧੀ। ਨਾਮ ਹੌਲੀ ਹੌਲੀ ਮਸ਼ਹੂਰ ਹੋਣ ਲੱਗਾ। ਦੋਸਤੋ, ਉਸ ਸਮੇਂ ਕੈਸੇਟ ਕਲਚਰ ਦਾ ਬਹੁਤਾ ਅਸਰ ਸੀ। ਕੈਸਟਾਂ ਦੁਕਾਨਾਂ ਤੇ ਵਿਕਦੀਆਂ ਸਨ। ਲੋਕ ਦੋਸਤਾਂ ਨਾਲ ਆਦਾਨ ਪ੍ਰਦਾਨ ਕਰਦੇ। ਹਰ ਘਰ ਵਿੱਚ ਇਹ ਗੀਤ ਸੁਦੇਸ਼ ਕੁਮਾਰੀ ਜੀ ਦੀ ਆਵਾਜ਼ ਵਿੱਚ ਵੱਜਣ ਲੱਗੇ।

ਸਫਲਤਾ ਨਾਲ ਦੋਸਤੋ ਸਟੇਜ ਸ਼ੋਜ਼ ਵੀ ਸ਼ੁਰੂ ਹੋਏ, ਲੋਕ ਲਾਈਵ ਸੁਣਨ ਆਉਣ ਲੱਗੇ, ਤਾਲੀਆਂ ਦੀ ਗੂੰਜ ਵਧੀ, ਪਹਿਚਾਣ ਹੋਰ ਵੀ ਵਧੇਰੇ ਮਜ਼ਬੂਤ ਹੋਈ। ਦੋਸਤੋ ਸੁਦੇਸ਼ ਕੁਮਾਰੀ ਜੀ ਲਈ ਇਹ ਸਮਾਂ ਸੀ ਉਤਸ਼ਾਹ ਦਾ, ਸਿੱਖਣ ਦਾ, ਅੱਗੇ ਵਧਣ ਦਾ। ਦੋਸਤੋ ਜਦੋਂ ਪਹਿਲੀ ਵਾਰ ਸੁਰੇ ਸੁਣੇ ਜਾਂਦੇ ਨੇ ਤਾਂ ਦਿਲ ਕੰਬ ਜਾਂਦਾ ਏ, ਪਰ ਜਦੋਂ ਉਹੀ ਸੁਰ ਲੋਕਾਂ ਦੇ ਹੋ ਜਾਣ ਤਾਂ ਨਾਮ ਬਣ ਜਾਂਦਾ ਏ।

ਦੋਸਤੋ, ਜਦੋਂ ਪਹਿਲੀ ਵਾਰ ਲੋਕ ਕਹਿਣ ਲੱਗਣ ਕਿ ਇਹ ਗਾਇਕਾ ਇਹ ਗਾਇਕ ਬਹੁਤ ਵਧੀਆ ਗਾਉਂਦਾ ਏ, ਤਾਂ ਉਹੀ ਪਲ ਦੋਸਤੋ ਅਸਲੀ ਸਫਲਤਾ ਦਾ ਪਲ ਹੁੰਦਾ ਏ।

ਹੁਣ ਕਹਾਣੀ ਹੋਰ ਵੀ ਵੱਡੀ ਹੋਣ ਵਾਲੀ ਹੈ। ਸੁਦੇਸ਼ ਕੁਮਾਰੀ ਜੀ ਦੀ ਵੱਡੇ ਸਿੰਗਰਾਂ ਨਾਲ ਸਾਂਝ ਵਧਣ ਲੱਗੀ। ਗੋਲਡਨ ਐਰਾ ਡਿਊਟ ਸੁਪਰ ਹਿੱਟ ਗੀਤਾਂ ਦੀ ਲੜੀ ਲਗਾਤਾਰ ਸੁਦੇਸ਼ ਕੁਮਾਰੀ ਜੀ ਦੀ ਮਿੱਠੀ ਆਵਾਜ਼ ਦੇ ਵਿੱਚ ਡਿਊਟ ਤੇ ਸੋਲੋ ਇਸ ਦੇ ਵਿੱਚ ਆਪਣੇ ਉੱਚੇ ਮੁਕਾਮ ਤੇ ਪਹੁੰਚ ਗਈ। ਦੋਸਤੋ, ਪਹਿਲਾ ਕਦਮ ਛੋਟਾ ਹੁੰਦਾ ਏ ਪਰ ਦਿਸ਼ਾ ਦਿਖਾਉਂਦਾ ਏ। ਦੋਸਤੋ, ਪਹਿਲਾ ਕਦਮ ਛੋਟਾ ਹੁੰਦਾ ਏ, ਦਿਸ਼ਾ ਵਿਖਾਉਂਦਾ ਏ। ਜੋ ਸੁਰ ਲੋਕਾਂ ਤੱਕ ਪਹੁੰਚ ਜਾਣ ਦੋਸਤੋ, ਉਹੀ ਇਤਿਹਾਸ ਬਣਾਉਂਦੇ ਨੇ, ਉਹੀ ਇਤਿਹਾਸ ਬਣਾਉਂਦੇ ਨੇ। ਦੋਸਤੋ, ਹੁਣ ਅਸੀਂ ਗੱਲ ਕਰਾਂਗੇ ਗੋਲਡਨ ਡਿਊਟ ਏਰਾ ਸਫਲਤਾ ਦੀ ਚਮਕ।

ਦੋਸਤੋ ਤੁਸੀਂ ਸੁਣ ਰਹੇ ਹੋ ਸੁਰਾਂ ਦੀ ਰਾਣੀ ਸੁਦੇਸ਼ ਰਾਣੀ ਦੀ ਕਹਾਣੀ ਆਕਾਸ਼ਵਾਣੀ ਐਫ ਐਮ ਬਠਿੰਡਾ 101.1 ਮੈਗਾਹਰਟਸ ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ ਤੇ ਐਡੀਟਰ ਮਮਤਾ ਅਰੋੜਾ ਜੀ ਦਾ ਸਾਂਝਾ ਉਪਰਾਲਾ। ਦੋਸਤੋ ਹੁਣ ਅਸੀਂ ਉਸ ਦੌਰ ਵਿੱਚ ਦਾਖਲ ਹੋ ਰਹੇ ਹਾਂ ਜਿੱਥੇ ਸੁਦੇਸ਼ ਕੁਮਾਰੀ ਦਾ ਨਾਮ ਪੰਜਾਬੀ ਡੁਏਟ ਸੰਗੀਤ ਦੀ ਪਹਿਚਾਣ ਬਣ ਗਿਆ। ਇਹ ਉਹ ਸਮਾਂ ਸੀ ਜਦੋਂ ਹਰ ਨਵਾਂ ਡੁਏਟ ਹਿੱਟ ਬਣਦਾ ਸੀ, ਰੇਡੀਓ ਤੇ ਆਵਾਜ਼ ਗੂੰਜਦੀ ਸੀ, ਲੋਕ ਕੈਸਟਾਂ ਖਰੀਦਣ ਲਈ ਲਾਈਨਾਂ ਵਿੱਚ ਖੜੇ ਹੁੰਦੇ ਸਨ। ਦੋਸਤੋ ਸੁਦੇਸ਼ ਕੁਮਾਰੀ ਜੀ ਦੀ ਖਾਸੀਅਤ ਸੀ ਜਜ਼ਬਾਤੀ ਅਭਿਵਿਅਕਤੀ, ਸਾਫ ਸੁਰ ਤੇ ਡਾਇਲੋਗ ਸਟਾਈਲ ਡੁਏਟ। ਜਦੋਂ ਸੁਰ ਨਿਖਰ ਜਾਣ ਤਾਂ ਨਾਮ ਬਣ ਜਾਂਦਾ ਹੈ। ਦੋਸਤੋ ਜਦੋਂ ਸੁਰ ਨਿਖਰ ਜਾਣ ਤਾਂ ਨਾਮ ਬਣਦਾ ਏ, ਜਦੋਂ ਦਿਲ ਨਾਲੇ ਗਾਇਆ ਜਾਵੇ ਤਾਂ ਇਤਿਹਾਸ ਬਣਦਾ ਏ ਤੇ ਲੋਕਾਂ ਦੇ ਵਿੱਚ ਤੁਹਾਡੀ ਵੱਖਰੀ ਪਹਿਚਾਣ ਬਣਦੀ ਹੈ।

ਦੋਸਤੋ ਸੁਦੇਸ਼ ਕੁਮਾਰੀ ਸਿਰਫ ਗਾਇਕਾ ਨਹੀਂ ਸੀ, ਉਹ ਲੋਕਾਂ ਦੀ ਆਵਾਜ਼ ਬਣ ਗਈ ਤੇ ਘਰ ਘਰ ਵਿੱਚ ਸੁਣੀ ਜਾਣ ਲੱਗੀ। ਹਜ਼ਾਰਾਂ ਦੀ ਭੀੜ, ਲਗਾਤਾਰ ਤਾਲੀਆਂ ਦੀ ਗੂੰਜ, ਲਾਈਵ ਐਨਰਜੀ, ਸਟੇਜ ਦੀ ਚਮਕ, ਸੁਦੇਸ਼ ਕੁਮਾਰੀ ਜੀ ਦੀ ਪ੍ਰਸਤੁਤੀ ਹਰ ਚਾਹੁਣ ਵਾਲੇ ਨੂੰ ਵਧੀਆ ਲੱਗ ਰਹੀ ਸੀ। ਸੁਦੇਸ਼ ਕੁਮਾਰੀ ਜੀ ਦੀ ਆਵਾਜ਼ ਪੰਜਾਬ ਦੇ ਸਭ ਤੋਂ ਵੱਡੇ ਸਿੰਗਰਸ ਨਾਲ ਜੋੜ, ਮਸ਼ਹੂਰ ਮੇਲ ਸਿੰਗਰਸ, ਨਵੇਂ ਜਨਰੇਸ਼ਨ ਦੇ ਆਰਟਿਸਟ ਤੇ ਸਟੇਜ ਦੇ ਸਿਤਾਰਿਆਂ ਨਾਲ ਸੁਦੇਸ਼ ਕੁਮਾਰੀ ਜੀ ਨਜ਼ਰ ਆਉਣ ਲੱਗੇ। ਨਵਾਂ ਸਟਾਈਲ ਆਇਆ, ਨਵੇਂ ਗੀਤ ਆਏ, ਲੋਕਾਂ ਦਾ ਪਿਆਰ ਵਧਿਆ। ਦੋਸਤੋ

ਤਾਂ ਸੰਗੀਤ ਨਵਾਂ ਬਣਦਾ ਏ। ਦੋਸਤੋ ਜਦੋਂ ਆਵਾਜ਼ਾਂ ਮਿਲਦੀਆਂ ਨੇ ਤਾਂ ਨਵਾਂ ਸੰਗੀਤ ਬਣਦਾ ਏ। ਜਦੋਂ ਦਿਲ ਇੱਕ ਹੋ ਜਾਣ, ਜਦੋਂ ਦਿਲ ਇੱਕ ਹੋ ਜਾਣ ਤਾਂ ਜਹਾਨ ਰੰਗੀਨ ਬਣਦਾ ਏ। ਸੁਦੇਸ਼ ਕੁਮਾਰੀ ਜੀ ਨੇ ਨਵੇਂ ਜਵਾਨ ਗਾਇਕਾਂ ਨਾਲ ਵੀ ਗਾਇਆ, ਇਸ ਨਾਲ ਉਹ ਹਰ ਜਨਰੇਸ਼ਨ ਦੀ ਆਵਾਜ਼ ਬਣ ਗਏ। ਦੋਸਤੋ ਸੁਦੇਸ਼ ਕੁਮਾਰੀ ਜੀ ਦੀ ਆਵਾਜ਼ ਦੀ ਸੰਗੀਤਕ ਲਚਕ ਦੀ ਗੱਲ ਕਰੀਏ ਤਾਂ ਇਹ ਉਹਨਾਂ ਦੀ ਸਭ ਤੋਂ ਵੱਡੀ ਤਾਕਤ ਹੈ। ਹਰ ਸਟਾਈਲ ਵਿੱਚ ਗਾ ਸਕਣਾ, ਹਰ ਆਵਾਜ਼ ਨਾਲ ਘੁਲ ਜਾਣਾ। ਦੋਸਤੋ ਸੁਦੇਸ਼ ਕੁਮਾਰੀ ਸਿਰਫ ਪੰਜਾਬ ਹੀ ਨਹੀਂ ਬਾਹਰਲੇ ਦੇਸ਼ਾਂ ਦੇ ਵਿੱਚ ਵੀ ਮਸ਼ਹੂਰ ਹੋ ਗਈ। ਸੁਰ ਜਦੋਂ ਸਰਹੱਦਾਂ ਪਾਰ ਕਰ ਜਾਣ, ਸੁਰ ਜਦੋਂ ਸਰਹੱਦਾਂ ਪਾਰ ਕਰ ਜਾਣ ਤਾਂ ਕਲਾ ਬਣ ਜਾਂਦੀ ਹੈ। ਜਦੋਂ ਦਿਲਾਂ ਨਾਲ ਜੁੜ ਜਾਣ ਤਾਂ ਦੁਨੀਆ ਆਪਣੀ ਲੱਗਦੀ ਹੈ, ਦੁਨੀਆ ਆਪਣੀ ਲੱਗਦੀ ਹੈ।

ਦੋਸਤੋ ਹੁਣ ਅਸੀਂ ਸੁਦੇਸ਼ ਕੁਮਾਰੀ ਜੀ ਦੇ ਸੰਗੀਤਕ ਸਫ਼ਰ ਨੂੰ ਹੋਰ ਡੂੰਘਾਈ ਨਾਲ ਸਮਝਦੇ ਹਾਂ। ਹਰ ਸਾਂਝ, ਹਰ ਇੱਕ ਨਵਾਂ ਰੰਗ ਦੋਸਤੋ ਇਸ ਦੇ ਨਾਲ ਨਵੀਂ ਕੈਮਿਸਟਰੀ ਬਣਦੀ ਹੈ, ਨਵਾਂ ਸੰਗੀਤਕ ਅੰਦਾਜ਼ ਆਉਂਦਾ ਏ ਤੇ ਲੋਕਾਂ ਨੂੰ ਵੀ ਨਵਾਂ ਤਜਰਬਾ ਮਿਲਦਾ ਏ। ਦੋਸਤੋ ਆਕਾਸ਼ਵਾਣੀ ਤੇ ਸਰੋਤਾ ਅਕਸਰ ਹੀ ਫਰਮਾਇਸ਼ ਕਰਦੇ ਕਿ ਇਹ ਗੀਤ ਫਿਰ ਚਲਾਓ, ਇਹ ਆਵਾਜ਼ ਬਹੁਤ ਵਧੀਆ ਏ। ਦੋਸਤੋ ਜਦੋਂ ਗੀਤ ਦਿਲ ਨੂੰ ਛੂਹ ਲਵੇ ਤਾਂ ਵਾਰ ਵਾਰ ਸੁਣਿਆ ਜਾਂਦਾ ਏ, ਜਦੋਂ ਸੁਰ ਪਸੰਦ ਆ ਜਾਣ ਤਾਂ ਨਾਮ ਹਮੇਸ਼ਾ ਯਾਦ ਰਹਿ ਜਾਂਦਾ ਏ। ਦੋਸਤੋ ਸੁਦੇਸ਼ ਕੁਮਾਰੀ ਜੀ ਦੀ ਸਟੇਜ ਪਰਫਾਰਮੈਂਸ ਪਾਵਰ ਬੜੀ ਸਟਰੋਂਗ ਸੀ। ਸਟੇਜ ਸ਼ੋਅ ਦੇ ਵਿੱਚ ਦਰਸ਼ਕਾਂ ਦੀ ਭੀੜ ਵਧਦੀ ਗਈ, ਲਾਈਵ ਪਰਫਾਰਮੈਂਸਿਸ ਹਿੱਟ ਹੋਏ, ਤਾਲੀਆਂ ਨਾਲ ਹਮੇਸ਼ਾ ਸਟੇਜ ਗੂੰਜਦਾ ਰਿਹਾ। ਦੋਸਤੋ ਨਵਾਂ ਜ਼ਮਾਨਾ, ਨਵਾਂ ਸੰਗੀਤ ਤੇ ਪੰਜਾਬੀ ਮਿਊਜ਼ਿਕ ਬਦਲ ਰਿਹਾ ਸੀ। ਮਾਡਰਨ ਬੀਟਸ ਆ ਰਹੀਆਂ ਸਨ, ਫੋਕ ਪਲੱਸ ਪੌਪ ਮਿਕਸ ਹੋ ਰਿਹਾ ਸੀ ਤੇ ਨਵੇਂ ਸਿੰਗਰ ਲਗਾਤਾਰ ਉੱਭਰ ਰਹੇ ਸਨ। ਸੁਦੇਸ਼ ਕੁਮਾਰੀ ਜੀ ਨੇ ਲਗਭਗ ਹਰ ਨਵੀਂ ਜਨਰੇਸ਼ਨ ਦੇ ਗਾਇਕ ਦੇ ਨਾਲ ਗਾਇਆ। ਸੁਦੇਸ਼ ਕੁਮਾਰੀ ਜੀ ਦੀ ਖਾਸੀਅਤ ਸੀ ਕਿ ਉਹ ਹਰੇਕ ਨਵੇਂ ਕਲਾਕਾਰ ਨਾਲ ਆਸਾਨੀ ਨਾਲ ਮਿਕਸ ਅਪ ਹੋ ਜਾਂਦੇ ਸੀ, ਸਟਾਈਲ ਅਪਡੇਟ ਕਰ ਲੈਂਦੇ ਸੀ ਪਰ ਆਪਣੀ ਪਹਿਚਾਣ ਨਹੀਂ ਗਵਾਉਂਦੇ ਸਨ। ਇਹੀ ਕਾਰਨ ਸੀ ਕਿ ਪੁਰਾਣੇ ਸੁਣਨ ਵਾਲੇ ਵੀ ਨਾਲ ਰਹੇ ਤੇ ਨਵੇਂ ਯੁਵਾ ਵੀ ਜੁੜ ਗਏ। ਦੋਸਤੋ ਜੋ ਕਲਾ ਸਮੇਂ ਨਾਲ ਬਦਲ ਜਾਵੇ ਉਹੀ ਜਿਉਂਦੀ ਰਹਿੰਦੀ ਹੈ, ਜੋ ਹਰ ਜਨਰੇਸ਼ਨ ਨੂੰ ਆਪਣੇ ਨਾਲ ਜੋੜ ਲਵੇ ਉਹੀ ਸਦੀਵੀ ਬਣ ਜਾਂਦੀ ਹੈ।

ਸੁਦੇਸ਼ ਕੁਮਾਰੀ ਜੀ ਦੀ ਆਵਾਜ਼ ਹਰੇਕ ਯੂਥ ਪਾਰਟੀਜ਼ ਦੇ ਵਿੱਚ, ਡੀਜੇ ਰੀਮਿਕਸਿਸ ਦੇ ਵਿੱਚ ਤੇ ਸੋਸ਼ਲ ਸਮਾਗਮਾਂ ਦੇ ਵਿੱਚ ਲਗਾਤਾਰ ਸੁਣਾਈ ਦੇਣ ਲੱਗੀ। ਸੁਦੇਸ਼ ਕੁਮਾਰੀ ਜੀ ਨੇ ਦੋਸਤੋ ਸਾਬਤ ਕਰ ਦਿੱਤਾ ਕਿ ਸੱਚਾ ਟੈਲੈਂਟ ਸਮੇਂ ਨਾਲ ਨਹੀਂ ਮਰਦਾ, ਉਹ ਹੋਰ ਮਜ਼ਬੂਤ ਹੁੰਦਾ ਏ। ਦੋਸਤੋ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਐਫ ਐਮ ਬਠਿੰਡਾ 101.1 ਮੈਗਾਹਰਟਸ ਤੇ। ਦੋਸਤੋ ਅੱਜ ਅਸੀਂ ਗੱਲ ਕਰਾਂਗੇ ਉਸ ਦੁਨੀਆਂ ਦੀ ਜਿੱਥੇ ਸੰਗੀਤ ਸਿਰਫ ਸੁਣਿਆ ਨਹੀਂ ਜਾਂਦਾ, ਜਿਉਂਿਆ ਜਾਂਦਾ ਏ।

ਸਟੂਡੀਓ ਵਿੱਚ ਗਾਉਣਾ ਇੱਕ ਵੱਖਰੀ ਗੱਲ ਹੈ, ਪਰ ਸਟੇਜ ਤੇ ਗਾਉਣਾ ਇੱਕ ਅਲੱਗ ਹੀ ਦੁਨੀਆ ਹੈ। ਦਰਸ਼ਕ ਸਾਹਮਣੇ ਹੁੰਦੇ ਨੇ, ਹਰ ਸੁਰ ਦੀ ਤੁਰੰਤ ਪ੍ਰਤੀਕਿਰਿਆ ਮਿਲਦੀ ਹੈ, ਊਰਜਾ ਲਾਈਵ ਹੁੰਦੀ ਹੈ। ਸੁਦੇਸ਼ ਕੁਮਾਰੀ ਜੀ ਦੇ ਸ਼ੁਰੂਆਤੀ ਸਟੇਜ ਸ਼ੋਜ਼ ਦੇ ਵਿੱਚ ਛੋਟੀਆਂ ਭੀੜਾਂ, ਬਹੁਤ ਵੱਡਾ ਜੋਸ਼ ਤੇ ਪਹਿਚਾਣ ਹੌਲੀ ਹੌਲੀ ਉਹਨਾਂ ਦੀ ਅੱਗੇ ਵਧਦੀ ਗਈ। ਜਦੋਂ ਮੰਚ ਤੇ ਕਦਮ ਰੱਖਿਆ ਜਾਂਦਾ ਏ ਤਾਂ ਸਿਰਫ ਕਲਾਕਾਰ ਨਹੀਂ ਹੁੰਦਾ, ਉਸ ਨਾਲ ਸੈਂਕੜੇ ਦਿਲ ਵੀ ਜੁੜ ਜਾਂਦੇ ਨੇ ਤੇ ਦੋਸਤੋ ਇਹ ਦਿਲ ਮਿਲ ਕੇ ਆਪਸ ਵਿੱਚ ਇੱਕ ਸੁਰ ਬਣ ਜਾਂਦੇ ਨੇ।

ਦੋਸਤੋ, ਸੁਦੇਸ਼ ਕੁਮਾਰੀ ਜੀ ਦਾ ਭੀੜ ਨਾਲ ਬਹੁਤ ਜੁੜਾ ਸੀ। ਇਹ ਸੁਦੇਸ਼ ਕੁਮਾਰੀ ਜੀ ਦੀ ਖਾਸੀਅਤ ਸੀ, ਦਰਸ਼ਕਾਂ ਨਾਲ ਗੱਲਬਾਤ, ਗੀਤਾਂ ਨੂੰ ਜਿਉਂਦੇ ਤਰੀਕੇ ਨਾਲ ਪੇਸ਼ ਕਰਨਾ, ਹਰ ਸ਼ੋਅ ਨੂੰ ਯਾਦਗਾਰ ਬਣਾਉਣਾ। ਸਟੇਜ ਤੇ ਜਦੋਂ ਉਹ ਗਾਉਂਦੇ ਸਨ ਤਾਂ ਭੀੜ ਲਗਾਤਾਰ ਉਹਨਾਂ ਦੇ ਨਾਲ ਰਲ ਕੇ ਤਾਲੀਆਂ ਵਜਾਉਂਦੀ, ਇੰਜੋਏ ਕਰਦੀ, ਲੋਕ ਉਹਨਾਂ ਦੇ ਨਾਲ ਹੀ ਗਾਉਂਦੇ ਤੇ ਮਾਹੌਲ ਉਤਸ਼ਾਹ ਦੇ ਨਾਲ ਭਰ ਜਾਂਦਾ। ਦੋਸਤੋ, ਸੁਦੇਸ਼ ਕੁਮਾਰੀ ਜੀ ਦੇ ਡੁਏਟ ਸਟੇਜ ਮੈਜਿਕ ਦਾ ਕੋਈ ਵੀ ਮੁਕਾਬਲਾ ਨਹੀਂ ਕਰ ਸਕਦਾ ਸੀ। ਡੁਏਟ ਸ਼ੋਅ ਦੇ ਵਿੱਚ ਇੱਕ ਸਵਾਲ, ਇੱਕ ਜਵਾਬ ਅਤੇ ਸਾਰੀ ਕਹਾਣੀ ਜੀਵੰਤ ਰਹਿੰਦੀ ਸੀ। ਲੋਕ ਕਹਿੰਦੇ ਸਨ ਇਹ ਗੀਤ ਲਾਈਵ ਹੋਰ ਵੀ ਵਧੀਆ ਲੱਗਦਾ ਹੈ, ਇਹ ਆਵਾਜ਼ ਦਿਲ ਨੂੰ ਛੂ ਲੈਂਦੀ ਹੈ। ਲਾਈਵ ਸੁਰਾਂ ਦੀ ਦੋਸਤੋ ਤਾਕਤ ਵੱਖਰੀ ਹੁੰਦੀ ਹੈ, ਇਹ ਸਿੱਧੇ ਦਿਲ ਵਿੱਚ ਵੱਜਦੇ ਨੇ।

ਦੋਸਤੋ ਇਸੇ ਤਰ੍ਹਾਂ ਹੀ ਵੱਖ ਵੱਖ ਸ਼ਹਿਰਾਂ ਦੇ ਵਿੱਚ ਸੁਦੇਸ਼ ਕੁਮਾਰੀ ਜੀ ਦਾ ਗਾਇਕੀ ਸਫ਼ਰ ਸਟੇਜ ਸ਼ੋਜ਼ ਦੇ ਨਾਲ ਅੱਗੇ ਵੱਧਦਾ ਗਿਆ। ਪੰਜਾਬ ਦੇ ਸ਼ਹਿਰਾਂ ਤੋਂ ਵਿਦੇਸ਼ੀ ਸਟੇਜਾਂ ਤੱਕ ਸੁਦੇਸ਼ ਕੁਮਾਰੀ ਜੀ ਦੀ ਧਮਕ ਪੈਣ ਲੱਗੀ। ਸੁਦੇਸ਼ ਕੁਮਾਰੀ ਜੀ ਦੀ ਆਵਾਜ਼ ਦੀ ਗੂੰਜ ਸੁਣਾਈ ਦਿੱਤੀ ਜਾਣ ਲੱਗੀ। ਹਰ ਸ਼ੋਅ ਨੂੰ ਉਹਨਾਂ ਨੇ ਮਜ਼ਬੂਤ ਬਣਾਇਆ। ਇਸ ਨਾਲ ਉਹਨਾਂ ਦਾ ਵੀ ਆਤਮ ਵਿਸ਼ਵਾਸ ਵਧਿਆ, ਉਹਨਾਂ ਦੀ ਆਵਾਜ਼ ਹੋਰ ਨਿਖਰੀ ਤੇ ਲੋਕਾਂ ਨਾਲ ਉਹਨਾਂ ਦਾ ਰਿਸ਼ਤਾ ਹੋਰ ਵੀ ਗਹਿਰਾ ਹੋ ਗਿਆ। ਦੋਸਤੋ, ਮੰਚ ਸਿਰਫ ਸਟੇਜ ਨਹੀਂ ਹੁੰਦਾ, ਉਹ ਦਿਲਾਂ ਦਾ ਮੇਲ ਹੁੰਦਾ ਏ। ਜਿੱਥੇ ਸੁਰਾਂ ਨਾਲ ਜਜ਼ਬਾਤ ਮਿਲਣ, ਉਹੀ ਅਸਲੀ ਖੇਲ ਹੁੰਦਾ ਏ, ਉਹੀ ਅਸਲੀ ਖੇਲ ਹੁੰਦਾ ਏ।

ਹੁਣ ਅਸੀਂ ਉਹਨਾਂ ਗੀਤਾਂ ਦੀ ਗੱਲ ਕਰਾਂਗੇ ਜਿਨ੍ਹਾਂ ਨੇ ਸੁਦੇਸ਼ ਕੁਮਾਰੀ ਜੀ ਨੂੰ ਘਰ ਘਰ ਪਹੁੰਚਾ ਦਿੱਤਾ। ਦੋਸਤੋ, ਇੱਕ ਗੀਤ ਸਿਰਫ ਧੁਣ ਨਹੀਂ ਹੁੰਦਾ, ਇਹ ਯਾਦ ਹੁੰਦਾ ਏ, ਇਹ ਜਜ਼ਬਾਤ ਹੁੰਦਾ ਏ ਤੇ ਲੋਕਾਂ ਦੀ ਜ਼ਿੰਦਗੀ ਹੁੰਦਾ ਏ। ਡੂਇਟ ਗੀਤਾਂ ਦੀ ਦੋਸਤੋ ਸੁਦੇਸ਼ ਕੁਮਾਰੀ ਜੀ ਨੇ ਜੋ ਗਾਏ ਉਹਨਾਂ ਦੀ ਖਾਸੀਅਤ ਸੀ ਰੋਮਾਂਸ, ਨਖਰਾ, ਮਜ਼ਾਕ ਤੇ ਪੰਜਾਬੀ ਰੰਗ। ਗੀਤ ਜਦੋਂ ਦਿਲ ਤੋਂ ਨਿਕਲੇ ਤਾਂ ਉਹ ਹਿੱਟ ਬਣ ਜਾਂਦੇ ਨੇ, ਜੋ ਲੋਕਾਂ ਦੇ ਮਨ ਨੂੰ ਛੂ ਲੈਣ ਉਹ ਕਦੇ ਪੁਰਾਣੇ ਨਹੀਂ ਹੁੰਦੇ। ਸੁਦੇਸ਼ ਕੁਮਾਰੀ ਜੀ ਦੇ ਦੋਸਤੋ ਜਦੋਂ ਗੀਤ ਰੇਡੀਓ ਤੇ ਚੱਲਦੇ ਤਾਂ ਲੋਕ ਆਪਣਾ ਕੰਮ ਰੋਕ ਕੇ ਉਹਨਾਂ ਨੂੰ ਸੁਣਦੇ ਤੇ ਸੁਦੇਸ਼ ਕੁਮਾਰੀ ਦੀ ਆਵਾਜ਼ ਫਿਜ਼ਾ ਦੇ ਵਿੱਚ ਗੂੰਜਦੀ ਰਹਿੰਦੀ। ਸੁਦੇਸ਼ ਕੁਮਾਰੀ ਜੀ ਦੇ ਗੀਤ ਵਿਆਹਾਂ ਦੀ ਜਾਣ ਸਨ, ਮੇਲਿਆਂ ਦੀ ਸ਼ਾਨ ਸਨ ਤੇ ਪਾਰਟੀਆਂ ਦੀ ਰੌਣਕ ਸਨ।

ਦੋਸਤੋ ਸੁਦੇਸ਼ ਕੁਮਾਰੀ ਜੀ ਦੀ ਅਡੈਪਟੇਸ਼ਨ ਕਲਾ ਬੜੀ ਸਟਰੋਂਗ ਸੀ। ਉਹ ਲਗਾਤਾਰ ਆਪਣੀ ਆਵਾਜ਼ ਨੂੰ ਅਪਡੇਟ ਕਰਦੇ ਰਹੇ, ਨਵੇਂ ਸਟਾਈਲ ਸਿੱਖਦੇ ਰਹੇ, ਇਸ ਦੇ ਨਾਲ ਉਹਨਾਂ ਨੇ ਆਪਣੀ ਪਹਿਚਾਣ ਨੂੰ ਵੀ ਨਹੀਂ ਛੱਡਿਆ। ਦੋਸਤੋ ਹੁਣ ਅਸੀਂ ਗੱਲ ਕਰਦੇ ਹਾਂ ਪੁਰਾਣੇ ਤੇ ਨਵੇਂ ਮਿਲਾਪ ਦੀ। ਫੋਕ ਨੂੰ ਮਾਡਰਨ ਨਾਲ ਜੋੜਨਾ, ਪੁਰਾਣੇ ਰੰਗ ਨੂੰ ਨਵੇਂ ਅੰਦਾਜ਼ ਦੇ ਵਿੱਚ ਪੇਸ਼ ਕਰਨਾ ਸੁਦੇਸ਼ ਕੁਮਾਰੀ ਜੀ ਦੀ ਖਾਸੀਅਤ ਸੀ। ਹੁਣ ਉਹ ਸਿਰਫ ਪੁਰਾਣੇ ਗਾਇਕਾਂ ਨਾਲ ਸੁਣਨ ਵਾਲੀ ਗਾਇਕਾ ਦੇ ਤੌਰ ਤੇ ਨਹੀਂ ਜਾਣੇ ਜਾਂਦੇ ਸਨ, ਉਹਨਾਂ ਦੀ ਨਵੇਂ ਯੁਵਾ ਵਰਗ ਦੇ ਵਿੱਚ ਵੀ ਪਹਿਚਾਣ ਲਗਾਤਾਰ ਬਣਦੀ ਗਈ ਤੇ ਉਹ ਉਹਨਾਂ ਦੀ ਪਹਿਲੀ ਪਸੰਦ ਬਣ ਗਏ। ਦੋਸਤੋ ਸੁਦੇਸ਼ ਕੁਮਾਰੀ ਜੀ ਨੇ ਸਾਬਤ ਕੀਤਾ ਕਿ ਟੈਲੈਂਟ ਸਮੇਂ ਦੇ ਨਾਲ ਖਤਮ ਨਹੀਂ ਹੁੰਦਾ, ਉਹ ਵੱਧਦਾ ਰਹਿੰਦਾ ਏ।

ਦੋਸਤੋ ਸਦੇਸ਼ ਕੁਮਾਰੀ ਜੀ ਨੇ ਬਹੁਤ ਸਾਰੇ ਧਾਰਮਿਕ ਗੀਤ ਵੀ ਗਾਏ। ਦੋਸਤੋ ਹੁਣ ਅਸੀਂ ਗੱਲ ਕਰਨ ਲੱਗੇ ਹਾਂ ਕਿ ਵੱਖ ਵੱਖ ਗਾਇਕ ਜੋੜੀਆਂ ਦੇ ਨਾਲ ਜੋ ਕੈਸਟਸ ਦੇ ਰੂਪ ਵਿੱਚ ਜਾਂ ਹਿੱਟ ਗੀਤਾਂ ਦੇ ਰੂਪ ਵਿੱਚ ਸੁਦੇਸ਼ ਕੁਮਾਰੀ ਜੀ ਦੇ ਨਾਲ ਜਿਨ੍ਹਾਂ ਨੇ ਪਰਫੋਰਮ ਕੀਤਾ, ਆਪ ਜੀ ਦੇ ਸਨਮੁੱਖ ਰੱਖਣ ਲੱਗੇ ਹਾਂ। ਸਭ ਤੋਂ ਪਹਿਲਾਂ ਜੀ ਅਸੀਂ ਜ਼ਿਕਰ ਕਰਾਂਗੇ ਹਾਜ਼ਰੀ ਗੀਤ ਦਾ, ਜੋ ਸੁਦੇਸ਼ ਕੁਮਾਰੀ ਜੀ ਨੇ ਦੀਪ ਢਿੱਲੋਂ ਨਾਲ ਗਾਇਆ। ਦੋਸਤੋ ਸੁਰਜੀਤ ਭੁੱਲਰ ਜੀ ਦੇ ਨਾਲ ਸੁਦੇਸ਼ ਕੁਮਾਰੀ ਜੀ ਦੀ ਆਵਾਜ਼ ਦੇ ਵਿੱਚ ਇਹ ਗੀਤ ਗਾਇਆ, ਜੋ ਲੋਕਾਂ ਨੇ, ਸਰੋਤਿਆਂ ਨੇ ਬਹੁਤ ਹੀ ਪਸੰਦ ਕੀਤਾ।

ਧਰਮਪ੍ਰੀਤ ਦੀ ਆਵਾਜ਼ ਦੇ ਨਾਲ ਸਾਂਝ ਪਾਈ ਸੁਦੇਸ਼ ਕੁਮਾਰੀ ਜੀ ਨੇ ਗੀਤ ਹਿੱਟ ਹੋਇਆ ਸਾਉਣ ਦੀਆਂ ਝੜੀਆਂ। ਇਹਦੇ ਤੋਂ ਇਲਾਵਾ ਪ੍ਰਭ ਗਿੱਲ ਦੇ ਨਾਲ ਦੇਸੀ ਪਿਆਰ, ਵੀਰ ਦਵਿੰਦਰ ਜੀ ਦੇ ਨਾਲ ਮੈਸੇਜ, ਗੋਰਾ ਚੱਕ ਵਾਲੇ ਦੇ ਨਾਲ ਟੂਰ, ਕਰਮਜੀਤ ਅਨਮੋਲ ਦੇ ਨਾਲ ਸੁਦੇਸ਼ ਕੁਮਾਰੀ ਜੀ ਨੇ ਬਹੁਤ ਹੀ ਵਧੀਆ ਗੀਤ ਦੋਸਤੋ ਗਾਇਆ ਜੋ ਮੇਰੀ ਵੀ ਪਸੰਦ ਹੈ, ਚੂੜੇ ਵਾਲੀ ਬਾਂ। ਸੰਦੀਪ ਅਖਤਰ ਨੌਜਵਾਨ ਗਾਇਕ ਦੇ ਨਾਲ ਦਿਲ ਦੇ ਦੇ ਮੁਟਿਆਰੇ, ਅਮਰ ਅਰਸੀ ਦੇ ਨਾਲ ਰੰਗਲੀ ਕੋਠੀ, ਕਰਮਜੀਤ ਅਨਮੋਲ ਦੇ ਨਾਲ ਹੀ ਇੱਕ ਹੋਰ ਗੀਤ ਪਾਬੰਦੀ। ਸੁਦੇਸ਼ ਕੁਮਾਰੀ ਜੀ ਦੀ ਸੋਲੋ ਆਵਾਜ਼ ਦੇ ਵਿੱਚ ਗੀਤ ਆਇਆ ਸੀ ਜੀ ਪਿਆਰ ਦੇ ਚੱਕਰ, ਸੁਰਿੰਦਰ ਛਿੰਦਾ ਜੀ ਦੇ ਨਾਲ ਵੀ ਸੁਦੇਸ਼ ਕੁਮਾਰੀ ਜੀ ਨੇ ਗਾਇਆ। ਗੀਤ ਸੀ ਤੋਹਫੇ, ਬਾਬੂ ਚੰਡੀਗੜੀਆ ਸਿੰਗਰ ਜੀ ਦੇ ਨਾਲ ਸੁਦੇਸ਼ ਕੁਮਾਰੀ ਜੀ ਨੇ ਗਾਇਆ ਚਾਹ ਦਾ ਕੱਪ। ਗੁਰਵਿੰਦਰ ਬਰਾੜ ਜੀ ਦੇ ਨਾਲ ਸੁਦੇਸ਼ ਕੁਮਾਰੀ ਜੀ ਨੇ ਬਹੁਤ ਹੀ ਵਧੀਆ ਸੌਂਗ ਸਰੋਤਿਆਂ ਦੀ ਝੋਲੀ ਪਾਇਆ ਐਤਵਾਰ। ਮਨਿੰਦਰ ਮੰਗਾ ਦੇ ਨਾਲ ਦੋ ਹਿੱਟ ਗੀਤ ਸੁਦੇਸ਼ ਕੁਮਾਰੀ ਜੀ ਨੇ ਗਾਏ, ਪਤੰਗ ਤੇ ਪੂਣੀਆਂ। ਬਲਵੀਰ ਬੋਪਾ ਰਾਏ ਜੀ ਦੇ ਨਾਲ ਸੁਦੇਸ਼ ਕੁਮਾਰੀ ਜੀ ਦੀ ਆਵਾਜ਼ ਦੇ ਵਿੱਚ ਬਹੁਤ ਹੀ ਪੰਜਾਬੀ ਇੱਕ ਸੱਭਿਆਚਾਰਕ ਗੀਤ ਆਇਆ। ਦੋਸਤੋ, ਪੰਜਾਬੀ ਫੀਮੇਲ ਸਿੰਗਰਸ ਦੇ ਵਿੱਚੋਂ ਸੁਦੇਸ਼ ਕੁਮਾਰੀ ਜੀ ਨੇ ਆਪਣੀ ਮਿੱਠੀ ਆਵਾਜ਼ ਨਾਲ ਆਪਣੀ ਵੱਖਰੀ ਪਹਿਚਾਣ ਬਣਾਈ। ਉਹਨਾਂ ਨੇ ਬਹੁਤ ਸਾਰੇ ਕਲਾਕਾਰਾਂ ਨਾਲ ਗੀਤ ਗਾਏ ਨੇ, ਸੁਰਜੀਤ ਭੁੱਲਰ, ਪ੍ਰਭ ਗਿੱਲ, ਦਲਜੀਤ ਦਸਾਂਝ, ਵੀਰ ਦਵਿੰਦਰ, ਮੰਗੀ ਮਾਹਲ, ਧਰਮਪ੍ਰੀਤ, ਪ੍ਰੀਤ ਹਰਪਾਲ, ਦੀਪ ਢਿੱਲੋਂ, ਇਹ ਸਾਰੇ ਲਗਭਗ ਸੁਦੇਸ਼ ਕੁਮਾਰੀ ਜੀ ਦੇ ਨਾਲ ਦੋ ਗਾਣਾ ਹਿੱਟ ਗੀਤਾਂ ਦੇ ਵਿੱਚ ਵਿਖਾਈ ਦਿੰਦੇ ਰਹੇ।

ਦੋਸਤੋ, ਅੱਜ ਦਾ ਇਹ ਪਲ ਸਿਰਫ ਇੱਕ ਐਪੀਸੋਡ ਨਹੀਂ, ਇਹ ਇੱਕ ਯਾਤਰਾ ਦਾ ਅੰਤ ਹੈ, ਪਰ ਯਾਦਾਂ ਦਾ ਨਹੀਂ। ਅਸੀਂ ਲੰਬਾ ਸਫ਼ਰ ਕੀਤਾ, ਬਚਪਨ ਤੋਂ ਲੈ ਕੇ ਸਟੇਜ ਤੱਕ, ਰੇਡੀਓ ਤੋਂ ਲੈ ਕੇ ਹਿੱਟ ਗੀਤਾਂ ਤੱਕ, ਪੁਰਾਣੇ ਦੌਰ ਤੋਂ ਲੈ ਕੇ ਨਵੇਂ ਜ਼ਮਾਨੇ ਤੱਕ। ਪਰ ਇਸ ਪੂਰੇ

ਦੋਸਤੋ, ਘੜੀ ਦੀਆਂ ਸੂਈਆਂ ਇਜਾਜ਼ਤ ਨਹੀਂ ਦੇ ਰਹੀਆਂ। ਹੁਣ ਆਪਣੇ ਦੋਸਤ ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ ਤੇ ਆਕਾਸ਼ਵਾਣੀ ਦੇ ਸਭ ਤੋਂ ਮਿਹਨਤੀ ਐਡੀਟਰ ਮਮਤਾ ਅਰੋੜਾ ਜੀ ਨੂੰ ਅੱਜ ਦਾ ਇਹ ਆਪਣਾ ਵਿਰਸਾ ਆਪਣਾ ਸੱਭਿਆਚਾਰ ਪ੍ਰੋਗਰਾਮ ਸੰਪੂਰਨ ਕਰਨ ਦੀ ਦਿਓ ਆਗਿਆ। ਫੇਰ ਮਿਲਣ ਦੀ ਆਸ ਨਾਲ ਰੱਬ ਰਾਖਾ ਦੋਸਤੋ, ਖੁਸ਼ ਰਹੋ, ਆਬਾਦ ਰਹੋ, ਆਮੀਨ। ਵਾਚਕ ਤੇ ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ, ਐਡੀਟਰ ਵਿਸ਼ੇਸ਼ ਦਿਸ਼ਾ ਨਿਰਦੇਸ਼ ਤੇ ਤਕਨੀਕੀ ਸਹਿਯੋਗ ਮਮਤਾ ਅਰੋੜਾ ਜੀ ਤੇ ਸਤਪਾਲ ਬਰਾੜੇ ਸਾਹਿਬ।

ਆਕਾਸ਼ਵਾਣੀ ਦੇ ਅਦਬੀ ਸੂਝਵਾਨ ਸਤਿਕਾਰੇ ਤੇ ਰੱਬ ਵਰਗੇ ਪਿਆਰੇ ਸਰੋਤਿਓ, ਪ੍ਰੋਗਰਾਮ ਹਰ ਅਕਾਲ ਉਸਤਤ ਦੇ ਵਿੱਚ ਦਿਨ ਮੰਗਲਵਾਰ ਸ਼ਾਮ 5:30 ਵਜੇ ਤੁਸੀਂ ਸਰਵਣ ਕਰੋਗੇ ਸ਼੍ਰੀਮਦ ਭਗਵਦ ਗੀਤਾ ਇੱਕ ਯਥਾਰਥ ਰੂਪ ਦਾ ਪਹਿਲਾ ਅਧਿਆਇ ਸ਼ਲੋਕਾਂ ਤੇ ਅਰਥਾਂ ਸਹਿਤ।

0: ਤੇ
1: ਸੋ ਸਰਵਣ ਕਰਨਾ ਨਾ ਭੁੱਲਣਾ। ਦਿਨ ਮੰਗਲਵਾਰ, ਮਿਤੀ 9 ਜੂਨ 2026, ਪ੍ਰਸਾਰਣ ਸਮਾਂ ਰਹੇਗਾ ਸ਼ਾਮ 5:30 ਵਜੇ। ਵਾਚਕ ਤੇ ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ, ਸੰਪਾਦਨ ਵਿਸ਼ੇਸ਼ ਦਿਸ਼ਾ ਨਿਰਦੇਸ਼ ਤੇ ਤਕਨੀਕੀ ਸਹਿਯੋਗ ਮਮਤਾ ਅਰੋੜਾ।

ਐਫਐਮ ਬੈਂਡ 101.1 ਮੈਗਾਹਰਟਜ਼ ਤੇ ਤੁਸੀਂ ਸੁਣਦੇ ਹੋ ਆਕਾਸ਼ਵਾਣੀ ਐਫਐਮ ਬਠਿੰਡਾ ਦੇ ਪ੍ਰਸਾਰਣ। ਇਸ ਵੇਲੇ ਸਾਡੇ ਸਟੂਡੀਓ ਦੀ ਕੜੀ ਮੁਤਾਬਿਕ ਸਮਾਂ ਹੋ ਰਿਹਾ ਹੈ ਸ਼ਾਮ ਦੇ 6:19:45। ਹੁਣ ਤੋਂ ਥੋੜੀ ਦੇਰ ਬਾਅਦ ਯਾਨੀ 6:20 ਤੇ ਪ੍ਰਾਦੇਸ਼ਿਕ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਰਾਹੀਂ ਰਿਲੇਅ ਕੀਤਾ ਜਾਏਗਾ। ਥੋੜੀ ਦੇਰ ਲਈ ਇਸ ਦਾ ਸਾਡੇ ਨਾਲ ਇੰਤਜ਼ਾਰ ਕਰੋ।

0: ਅੱਜਕੱਲ ਭਾਰਤ ਦੇ ਹਰ ਪਿੰਡ ਦੀਆਂ ਛੱਤਾਂ ਬਦਲ ਗਈਆਂ ਹਨ। ਜਿੱਥੇ ਕਦੇ ਛੱਤਾਂ ਤੇ ਸਿਰਫ ਪਾਪੜ ਅਤੇ ਕੱਪੜੇ ਸੁਕਾਏ ਜਾਂਦੇ ਸਨ, ਉੱਥੇ ਹੁਣ ਬਿਜਲੀ ਬਿੱਲ ਜ਼ੀਰੋ ਹੋ ਰਹੇ ਹਨ। ਹਰ ਪਿੰਡ ਵਿੱਚ ਲੋਕ ਸੋਲਰ ਪੈਨਲ ਲਗਾ ਰਹੇ ਹਨ। ਤੁਸੀਂ ਵੀ ਲਗਾ ਲਓ। 78,000 ਦੀ ਸਬਸਿਡੀ ਦੇ ਰਹੀ ਹੈ ਭਾਰਤ ਸਰਕਾਰ। 30 ਲੱਖ ਤੋਂ ਵੱਧ ਪਰਿਵਾਰ ਤਾਂ ਇਸ ਦਾ ਲਾਭ ਲੈ ਚੁੱਕੇ ਹਨ। ਪੀਐਮ ਸੂਰਿਆ ਘਰ ਮੁਫਤ ਬਿਜਲੀ ਯੋਜਨਾ ਨਾਲ ਜੁੜਨ ਲਈ ਰਜਿਸਟਰ ਕਰੋ pmsuryaghar.gov.in।
1: ਹਰ ਘਰ ਸੂਰਿਆ ਘਰ।
2: ਤਿੰਨ ਮਹੀਨਿਆਂ ਚ ਪੈਸੇ ਡਬਲ,
3: ਵਾਹ, ਫਾਸਟ ਤੇ ਹਾਈ ਰਿਟਰਨਸ ਵੀ।
2: ਕੀ ਸਕੀਮ ਹੈ? ਕੱਲ ਤਾਂ ਨਹੀਂ ਸੀ ਇੱਥੇ
4: ਤੇ ਕੱਲ ਹੋਵੇਗੀ ਵੀ ਨਹੀਂ। ਤੂੰ ਕਦੇ 5 ਓਵਰਾਂ ਚ ਡਬਲ ਸੈਂਚੁਰੀ ਮਾਰੀ ਹੈ?
5: ਇਹੋ ਜਿਹੀ ਸਕੀਮ ਦੇ ਬਹਿਕਾਵੇ ਵਿੱਚ ਆ ਕੇ ਅਸੀਂ ਧੋਖਾ ਖਾ ਸਕਦੇ ਹਾਂ।
4: ਤੇ RBI ਕਹਿੰਦਾ ਹੈ ਆਪਣੇ ਪੈਸੇ ਸੁਰੱਖਿਅਤ ਰੱਖੋ ਤੇ ਸਮਝਦਾਰੀ ਨਾਲ ਨਿਵੇਸ਼ ਕਰੋ। ਜੇ ਜ਼ਿਆਦਾ ਰਿਟਰਨਸ ਦੇ ਪਿੱਛੇ ਭੱਜੋਗੇ ਤਾਂ ਰਿਸਕ ਵੀ ਓਨਾ ਹੀ ਲਓਗੇ।
3: ਤੇ ਫਾਸਟ ਰਿਟਰਨਸ ਤੋਂ ਬਚ ਕੇ
4: ਤੇ ਫਾਸਟ ਬੋਲਿੰਗ ਤੋਂ ਵੀ। RBI ਕਹਿੰਦਾ ਹੈ ਜਾਣਕਾਰ ਬਣੋ, ਸਚੇਤ ਰਹੋ।
6: ਨਮਸਕਾਰ, ਇਹ ਆਕਾਸ਼ਵਾਣੀ ਹੈ। ਹੁਣ ਤੁਸੀਂ ਸਰਬਜੀਤ ਕੌਰ ਤੋਂ ਪ੍ਰਾਦੇਸ਼ਿਕ ਖਬਰਾਂ ਸੁਣੋ। ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ। ਲੋਕ ਸਭਾ ਸਪੀਕਰ ਓਮ ਬਿਰਲਾ ਨੇ ਅੱਜ ਚੰਡੀਗੜ੍ਹ ਵਿਖੇ ਹਰਿਆਣਾ ਵਿਧਾਨ ਸਭਾ ਵਿੱਚ CPA ਇੰਡੀਆ ਰੀਜਨ ਜ਼ੋਨ 2 ਕਾਨਫਰੰਸ ਦਾ ਉਦਘਾਟਨ ਕੀਤਾ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ 355 ਨੌਜਵਾਨਾਂ ਨੂੰ ਨਿਯੁਕਤੀ ਪੱਤਰ ਸੌਂਪੇ। ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਇੱਕ ਅੰਤਰਰਾਸ਼ਟਰੀ ਹਥਿਆਰ ਤਸਕਰੀ ਅਤੇ ਹਵਾਲਾ ਨੈਟਵਰਕ ਦਾ ਪਰਦਾਫਾਸ਼ ਕਰਦਿਆਂ ਇੱਕ ਅਫਗਾਨ ਨਾਗਰਿਕ ਸਮੇਤ 4 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ। ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਹਰਜੋਤ ਸਿੰਘ ਬੈਂਸ ਨੇ ਮਿਸ਼ਨ ਕਲੀਨ ਪੰਜਾਬ ਦੀ ਸ਼ੁਰੂਆਤ ਕੀਤੀ ਤੇ ਆਕਾਸ਼ਵਾਣੀ ਦੇ 90 ਸਾਲ ਪੂਰੇ ਹੋਣ ਮੌਕੇ ਅੱਜ ਆਕਾਸ਼ਵਾਣੀ ਜਲੰਧਰ ਵੱਲੋਂ KL ਸਾਈਕਲ ਆਡੀਟੋਰੀਅਮ ਵਿਖੇ ਇੱਕ ਸ਼ਾਸਤਰੀ ਸੰਗੀਤ ਸਮਾਰੋਹ ਇੱਕ ਸ਼ਾਮ ਸ਼ਾਸਤਰੀ ਸੰਗੀਤ ਦੇ ਨਾਮ ਕਰਾਇਆ ਜਾ ਰਿਹਾ ਹੈ। ਹੁਣ ਖਬਰਾਂ ਵਿਸਥਾਰ ਨਾਲ। ਲੋਕ ਸਭਾ ਸਪੀਕਰ ਓਮ ਬਿਰਲਾ ਨੇ ਅੱਜ ਚੰਡੀਗੜ੍ਹ ਵਿਖੇ ਹਰਿਆਣਾ ਵਿਧਾਨ ਸਭਾ ਵਿੱਚ CPA ਇੰਡੀਆ ਰੀਜਨ ਜ਼ੋਨ 2 ਕਾਨਫਰੰਸ ਦਾ ਉਦਘਾਟਨ ਕੀਤਾ। ਇਸ 3 ਦਿਨਾਂ ਸਮਾਗਮ ਵਿੱਚ ਭਾਰਤ ਭਰ ਦੇ ਵਿਧਾਇਕ ਅਤੇ ਪ੍ਰੈਜ਼ਾਈਡਿੰਗ ਅਫਸਰ, ਰਾਸ਼ਟਰ ਨਿਰਮਾਣ ਵਿੱਚ ਵਿਧਾਇਕਾਂ ਦੀ ਭੂਮਿਕਾ, ਵਿਕਸਿਤ ਭਾਰਤ 2047, ਆਰਟੀਫਿਸ਼ਲ ਇੰਟੈਲੀਜੈਂਸ ਅਤੇ ਲੋਕਤੰਤਰੀ ਸੰਸਥਾਵਾਂ ਨੂੰ ਵਧੇਰੇ ਪ੍ਰਭਾਵਸ਼ਾਲੀ ਬਣਾਉਣ ਵਰਗੇ ਮਹੱਤਵਪੂਰਨ ਵਿਸ਼ਿਆਂ ਤੇ ਵਿਚਾਰ ਵਟਾਂਦਰਾ ਕਰਨਗੇ। ਰਾਜ ਸਭਾ ਦੇ ਉਪ ਸਭਾਪਤੀ ਸ੍ਰੀ ਹਰਿਵੰਸ਼ ਅਤੇ 13 ਵਿਧਾਨ ਸਭਾ ਸਪੀਕਰ ਅਤੇ ਦਿੱਲੀ, ਗੋਆ, ਹਰਿਆਣਾ, ਹਿਮਾਚਲ ਪ੍ਰਦੇਸ਼, ਜੰਮੂ ਕਸ਼ਮੀਰ, ਮੱਧ ਪ੍ਰਦੇਸ਼, ਮਹਾਰਾਸ਼ਟਰ, ਪੰਜਾਬ, ਰਾਜਸਥਾਨ, ਸਿੱਕਮ, ਉੱਤਰ ਪ੍ਰਦੇਸ਼ ਅਤੇ ਪੱਛਮੀ ਬੰਗਾਲ ਸਮੇਤ 12 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ 4 ਡਿਪਟੀ ਸਪੀਕਰ ਅਤੇ 7 ਸਕੱਤਰ ਕਾਨਫਰੰਸ ਵਿੱਚ ਹਿੱਸਾ ਲੈ ਰਹੇ ਨੇ। ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਸ੍ਰੀ ਬਿਰਲਾ ਨੇ ਕਿਹਾ,
7: ਅੱਜ ਹਮ ਯਹਾਂ ਏਕੀਕ੍ਰਿਤ ਹੋਏ ਹੈ ਤੋ ਬੜੇ ਐਤਿਹਾਸਿਕ ਲਕਸ਼ ਔਰ ਸੰਕਲਪ ਕੇ ਲਿਏ ਯਹਾਂ ਏਕੀਕ੍ਰਿਤ ਹੋਏ ਹੈ ਔਰ ਇਸ 2 ਦਿਨ ਕੀ ਚਰਚਾ ਸੰਵਾਦ ਸੇ, ਸਾਂਝੇ ਪ੍ਰਯਾਸੋਂ ਸੇ, ਸਾਂਝੀ ਕਾਲ ਯੋਜਨਾ ਸੇ ਔਰ ਭਵਿਸ਼ਯ ਕੇ ਅੰਦਰ ਆਪਣੇ ਆਪਣੇ ਰਾਜ ਕੀ ਵਿਧਾਨ ਸਭਾਓਂ ਕੇ ਅੰਦਰ ਆਪਣੇ ਰਾਜ ਕੇ ਵਿਕਸਿਤ ਰਾਜ ਕੇ ਸੰਕਲਪ ਕੇ ਸਾਥ ਵਿਕਸਿਤ ਭਾਰਤ ਕੇ ਸੰਕਲਪ ਕੇ ਲਿਏ ਸਾਮੂਹਿਕ ਪ੍ਰਯਾਸੋਂ ਕੇ ਲਿਏ ਔਰ ਸਾਮੂਹਿਕ ਸੰਕਲਪ ਕੇ ਲਿਏ ਯਹਾਂ ਏਕੀਕ੍ਰਿਤ ਹੋਏ ਹੈ। ਦੇਸ਼ ਕੇ ਅੰਦਰ ਲੋਕਤਾਂਤ੍ਰਿਕ ਸੰਸਥਾਓਂ ਮੇ ਹਰ ਸੰਸਥਾਓਂ ਕੀ ਮਹੱਤਵਪੂਰਨ ਭੂਮਿਕਾ ਰਹਿਤੀ ਹੈ। ਹਰ ਕਾਲਖੰਡ ਕੇ ਅੰਦਰ ਸਮੇਂ ਸਮੇਂ ਪਰ ਹਮਨੇ ਲੋਕਤਾਂਤ੍ਰਿਕ ਵਿਵਸਥਾਓਂ ਸੇ ਨਿਰਣੇ ਪ੍ਰਯਾਸ ਕਰਤੇ ਹੋਏ ਦੇਸ਼ ਮੇ ਸਮਾਜਿਕ ਆਰਥਿਕ ਪਰਿਵਰਤਨ ਕੀ ਦਿਸ਼ਾ ਤੈਅ ਕੀ ਹੈ।
6: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ 355 ਨੌਜਵਾਨਾਂ ਨੂੰ ਨਿਯੁਕਤੀ ਪੱਤਰ ਸੌਂਪੇ, ਜਿਸ ਨਾਲ ਹੁਣ ਤੱਕ ਦਿੱਤੀਆਂ ਗਈਆਂ ਕੁੱਲ ਸਰਕਾਰੀ ਨੌਕਰੀਆਂ ਦੀ ਗਿਣਤੀ 67,037 ਹੋ ਗਈ ਏ। ਇਸ

ਬਣਾਉਣ ਦੇ ਚੱਲ ਰਹੇ ਮਿਸ਼ਨ ਵਿੱਚ ਇੱਕ ਹੋਰ ਮਹੱਤਵਪੂਰਨ ਮੀਲ ਪੱਥਰ ਏ। ਮੁੱਖ ਮੰਤਰੀ ਨੇ ਕਿਹਾ ਕਿ ਬੇਹੱਦ ਮਾਣ ਅਤੇ ਸੰਤੁਸ਼ਟੀ ਵਾਲੀ ਗੱਲ ਏ ਕਿ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਹੁਣ ਵਿਸ਼ਵ ਪੱਧਰੀ ਸਿਖਲਾਈ ਪ੍ਰਾਪਤ ਅਧਿਆਪਕ ਸਿੱਖਿਆ ਪ੍ਰਦਾਨ ਕਰ ਰਹੇ ਨੇ। ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਇੱਕ ਵੱਡੀ ਕਾਰਵਾਈ ਕਰਦਿਆਂ ਅੰਤਰਰਾਸ਼ਟਰੀ ਹਥਿਆਰ ਤਸਕਰੀ ਤੇ ਹਵਾਲਾ ਨੈਟਵਰਕ ਦਾ ਪਰਦਾਫਾਸ਼ ਕੀਤਾ ਹੈ। ਪੁਲਿਸ ਨੇ ਇੱਕ ਅਫਗਾਨ ਨਾਗਰਿਕ ਸਮੇਤ 4 ਮੁਲਜ਼ਮਾਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਵਿਚੋਂ 8 ਅਤਿਆਧੁਨਿਕ ਪਿਸਤੌਲ ਤੇ 7 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਨੇ। ਪੁਲਿਸ ਜਾਂਚ ਦੌਰਾਨ ਸਾਹਮਣੇ ਆਇਆ ਕਿ ਗ੍ਰਿਫਤਾਰ ਮੁਲਜ਼ਮ ਵਿਦੇਸ਼ ਵਿਚ ਬੈਠੇ ਤਸਕਰਾਂ ਦੇ ਸੰਪਰਕ ਵਿਚ ਸਨ, ਜੋ ਡਰੋਨ ਰਾਹੀਂ ਭਾਰਤ ਪਾਕਿਸਤਾਨ ਸਰਹੱਦ ਨੇੜੇ ਹਥਿਆਰਾਂ ਦੀ ਖੇਪ ਸੁੱਟਦੇ ਸਨ। ਇਨ੍ਹਾਂ ਦਾ ਕੰਮ ਇਨ੍ਹਾਂ ਹਥਿਆਰਾਂ ਨੂੰ ਪ੍ਰਾਪਤ ਕਰਕੇ ਅੱਗੇ ਅਪਰਾਧਕ ਅਨਸਰਾਂ ਤੱਕ ਪਹੁੰਚਾਉਣਾ ਸੀ। ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਮਨਜੀਤ ਸਿੰਘ, ਸ਼ਮਸ਼ੇਰ ਸਿੰਘ, ਗੁਰਲਾਲ ਸਿੰਘ ਅਤੇ ਅਫਗਾਨ ਨਾਗਰਿਕ ਇਸਮਾਇਲ ਖੇਲ ਵਜੋਂ ਹੋਈ ਏ। ਪੁਲਿਸ ਮੁਤਾਬਿਕ ਇਸਮਾਇਲ ਖੇਲ ਮਹਾਰਾਸ਼ਟਰ ਵਿਚ ਡਰਾਈ ਫਰੂਟ ਦੇ ਕਾਰੋਬਾਰ ਨਾਲ ਜੁੜਿਆ ਹੋਇਆ ਸੀ। ਜਾਂਚ ਵਿਚ ਇਹ ਗੱਲ ਵੀ ਸਾਹਮਣੇ ਆਈ ਕਿ ਡਰਾਈ ਫਰੂਟ ਦੇ ਕਾਰੋਬਾਰ ਦੀ ਆੜ ਵਿਚ ਹਵਾਲਾ ਰਾਹੀਂ ਪੈਸਿਆਂ ਦਾ ਲੈਣ ਦੇਣ ਕਰਦਾ ਸੀ। ਇਸ ਨੈਟਵਰਕ ਦੇ ਤਾਰ ਪਾਕਿਸਤਾਨ ਅਤੇ ਅਫਗਾਨਿਸਤਾਨ ਤੱਕ ਜੁੜੇ ਹੋਣ ਦੇ ਸੰਕੇਤ ਮਿਲੇ ਨੇ। ਕੁਝ ਦਿਨ ਪਹਿਲਾਂ ਪੁਲਿਸ ਵੱਲੋਂ ਅਜਿਹੇ ਹੀ ਮਾਮਲੇ ਵਿਚ ਅੰਮ੍ਰਿਤਸਰ ਤੋਂ ਇਕ ਹੋਰ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਇਹ ਖ਼ਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ xhandle@aiar.rn ਜਲੰਧਰ। ਸੂਬੇ ਦੇ ਸ਼ਹਿਰੀ ਖੇਤਰਾਂ ਵਿਚ ਸਫਾਈ ਵਿਵਸਥਾ ਨੂੰ ਦਰੁਸਤ ਕਰਨ ਲਈ ਇਕ ਵਿਲੱਖਣ ਕਦਮ ਚੁੱਕਦਿਆਂ ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਹਰਜੋਤ ਸਿੰਘ ਬੈਂਸ ਨੇ ਅੱਜ ਮਿਸ਼ਨ ਕਲੀਨ ਪੰਜਾਬ ਦੀ ਸ਼ੁਰੂਆਤ ਕੀਤੀ। ਤਕਨਾਲੋਜੀ ਆਧਾਰਿਤ ਇਸ ਮੁਹਿੰਮ ਤਹਿਤ ਉਪਰ ਤੋਂ ਲੈ ਕੇ ਹੇਠਲੇ ਪੱਧਰ ਤੱਕ ਦੇ ਸਾਰੇ ਨਗਰ ਨਿਗਮ ਤੇ ਕੌਂਸਲ ਅਧਿਕਾਰੀ ਰੋਜ਼ਾਨਾ ਸਵੇਰੇ 7 ਵਜੇ ਤੋਂ 8 ਵਜੇ ਤੱਕ ਫੀਲਡ ਵਿਚ ਦਿਖਾਈ ਦੇਣਗੇ। ਇੱਥੇ ਵਿਭਾਗ ਦੇ ਮੁੱਖ ਦਫ਼ਤਰ ਵਿਖੇ ਮਿਸ਼ਨ ਕਲੀਨ ਪੰਜਾਬ ਦਾ ਆਗਾਜ਼ ਕਰਦਿਆਂ ਸ੍ਰੀ ਬੈਂਸ ਨੇ ਫੀਲਡ ਅਧਿਕਾਰੀਆਂ ਨਾਲ ਵੀਡੀਓ ਕਾਲ ਰਾਹੀਂ ਮੁਹਿੰਮ ਦੇ ਪਹਿਲੇ ਦਿਨ ਦੀ ਸਮੀਖਿਆ ਕੀਤੀ। ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਨੂੰ ਆਰਟੀਫਿਸ਼ਲ ਇੰਟੈਲੀਜੈਂਸ ਨਾਲ ਲੈਸ ਮੋਬਾਈਲ ਐਪਲੀਕੇਸ਼ਨ, ਅਚਨਚੇਤ ਚੈਕਿੰਗ ਅਤੇ ਸਫਾਈ ਬਾਰੇ ਹਫ਼ਤਾਵਾਰੀ ਪ੍ਰਗਤੀ ਰਿਪੋਰਟਾਂ ਰਾਹੀਂ ਸਫਲ ਬਣਾਇਆ ਜਾਏਗਾ। ਮੰਤਰੀ ਨੇ ਦੱਸਿਆ ਕਿ ਇਸ ਮੁਹਿੰਮ ਤਹਿਤ ਹਰੇਕ ਸ਼ਹਿਰੀ ਸਥਾਨਕ ਸੰਸਥਾ ਨੂੰ 10 ਕਿਲੋਮੀਟਰ ਦੇ ਜ਼ੋਨਾਂ ਵਿਚ ਵੰਡਿਆ ਜਾਏਗਾ ਅਤੇ ਹਰੇਕ ਜ਼ੋਨ ਦੀ ਅਗਵਾਈ ਇਕ ਨਿਗਰਾਨ ਅਧਿਕਾਰੀ ADC, MC, ਕਮਿਸ਼ਨਰ, ਸਿਹਤ ਕਮਿਸ਼ਨਰ ਜਾਂ EO ਵੱਲੋਂ ਕੀਤੀ ਜਾਏਗੀ। ਸਾਰੇ ਅਧਿਕਾਰੀ ਰੋਜ਼ਾਨਾ ਸਵੇਰੇ 7 ਵਜੇ ਤੋਂ 8 ਵਜੇ ਤੱਕ ਲਾਜ਼ਮੀ ਤੌਰ ਤੇ ਫੀਲਡ ਦਾ ਦੌਰਾ ਕਰਨਗੇ। ਸਥਾਨਕ ਸਰਕਾਰਾਂ ਮੰਤਰੀ ਖੁਦ ਵੀ ਪੂਰੇ ਪੰਜਾਬ ਵਿਚ ਅਚਨਚੇਤ ਚੈਕਿੰਗ ਕਰਨਗੇ। ਨਿਗਰਾਨ ਅਧਿਕਾਰੀ ਰੋਜ਼ਾਨਾ ਰਿਪੋਰਟਾਂ ਭੇਜਣਗੇ ਅਤੇ ਕਿਸੇ ਵੀ ਚੀਜ਼ ਨੂੰ ਛੱਡਿਆ ਨਹੀਂ ਜਾਏਗਾ। ਮੰਤਰੀ ਨੇ ਦੱਸਿਆ ਕਿ AI ਆਧਾਰਿਤ ਐਪ ਇਸ ਮੁਹਿੰਮ ਦੀ ਰੀਅਲ ਟਾਈਮ ਪ੍ਰਗਤੀ ਨੂੰ ਟਰੈਕ ਕਰੇਗਾ। ਅਧਿਕਾਰੀ ਵੀਡੀਓ ਕਾਲਾਂ ਤੇ ਉਪਲਬਧ ਰਹਿਣਗੇ ਅਤੇ ਬਿਨਾਂ ਕਿਸੇ ਅਗਾਊਂ ਸੂਚਨਾ ਦੇ ਕਿਸੇ ਵੀ ਅਚਨਚੇਤ ਚੈਕਿੰਗ ਕੀਤੀ ਜਾ ਸਕਦੀ ਏ। ਉਨ੍ਹਾਂ ਸਪਸ਼ਟ ਕੀਤਾ ਕਿ ਇਸ ਮੁਹਿੰਮ ਦਾ ਉਦੇਸ਼ ਪ੍ਰਤੱਖ ਅਤੇ ਦਸਤਾਵੇਜ਼ੀ ਨਤੀਜੇ ਹਾਸਲ ਕਰਨਾ ਹੈ। ਦੇਸ਼ ਦਾ ਭਰੋਸੇਮੰਦ ਲੋਕ ਪ੍ਰਸਾਰਕ ਆਕਾਸ਼ਵਾਣੀ ਅੱਜ ਆਪਣੇ 90 ਸਾਲ ਪੂਰੇ ਹੋਣ ਦਾ ਜਸ਼ਨ ਮਨਾ ਰਿਹਾ ਹੈ। ਇਸ ਦਿਨ 8 ਜੂਨ 1936 ਨੂੰ ਇੰਡੀਅਨ ਸਟੇਟ ਬ੍ਰਾਡਕਾਸਟਿੰਗ ਸਰਵਿਸ ਦਾ ਨਾਂ ਬਦਲ ਕੇ ਆਲ ਇੰਡੀਆ ਰੇਡੀਓ AIR ਰੱਖਿਆ ਗਿਆ ਸੀ। ਸਾਲ 1956 ਵਿਚ ਆਲ ਇੰਡੀਆ ਰੇਡੀਓ ਦਾ ਨਾਂ ਬਦਲ ਕੇ ਆਕਾਸ਼ਵਾਣੀ ਕਰ ਦਿੱਤਾ ਗਿਆ। ਅੱਜ ਆਕਾਸ਼ਵਾਣੀ ਵੱਲੋਂ 591 ਸਟੇਸ਼ਨ ਚਲਾਏ ਜਾਂਦੇ ਨੇ, ਜੋ ਭਾਰਤ ਦੀ 98% ਆਬਾਦੀ ਤੱਕ ਪਹੁੰਚਦੇ ਨੇ ਤੇ 23 ਭਾਸ਼ਾਵਾਂ ਅਤੇ 146 ਬੋਲੀਆਂ ਵਿਚ ਪ੍ਰਸਾਰਣ ਕਰਦੇ ਨੇ। ਆਕਾਸ਼ਵਾਣੀ ਦਾ ਆਦਰਸ਼ ਵਾਕ ਏ ਬਹੁਜਨ ਹਿਤਾਏ ਬਹੁਜਨ ਸੁਖਾਏ। ਇਸ ਦੌਰਾਨ ਆਕਾਸ਼ਵਾਣੀ ਜਲੰਧਰ ਵੱਲੋਂ ਅੱਜ KL ਸਹਿਗਲ ਆਡੀਟੋਰੀਅਮ ਵਿਖੇ ਇਕ ਸ਼ਾਸਤਰੀ ਸੰਗੀਤ ਸਮਾਰੋਹ ਇਕ ਸ਼ਾਮ ਸ਼ਾਸਤਰੀ ਸੰਗੀਤ ਦੇ ਨਾਮ ਕਰਾਇਆ ਜਾ ਰਿਹਾ ਹੈ। ਭਾਰਤ ਵਿਚ ਆਕਾਸ਼ਵਾਣੀ ਦੇ ਪ੍ਰਸਾਰਣ ਦੇ 90 ਸਾਲ ਪੂਰੇ ਹੋਣ ਨੂੰ ਸਮਰਪਿਤ ਸੰਗੀਤ ਸਮਾਰੋਹ ਹੁਣ ਤੋਂ ਥੋੜੀ ਦੇਰ ਬਾਅਦ ਸ਼ਾਮ 6:30 ਸ਼ੁਰੂ ਹੋ ਰਿਹਾ ਹੈ। ਆਕਾਸ਼ਵਾਣੀ ਦੇ ਪ੍ਰੋਗਰਾਮ ਮੁਖੀ ਪਰਮਜੀਤ ਸਿੰਘ ਨੇ ਦੱਸਿਆ ਕਿ ਸ਼ਾਸਤਰੀ ਸੰਗੀਤ ਦੇ ਵੱਖ ਵੱਖ ਰੂਪਾਂ ਵਿਚ ਗਾਇਨ ਦੇ ਨਾਲ ਨਾਲ ਸਾਜ਼ਾਂ ਦੀ ਜੁਗਲਬੰਦੀ ਵੀ ਪੇਸ਼ ਕੀਤੀ ਜਾਏਗੀ। ਪਿਓਤੀ ਦੀ ਜੋੜੀ ਪੰਡਿਤ ਮਨੁ ਕੁਮਾਰ ਸੇਨ ਅਤੇ ਸੁਪ੍ਰਿਆ ਸੇਨ ਸ਼ਾਸਤਰੀ ਸਿਤਾਰ ਸੰਤੂਰ ਜੁਗਲਬੰਦੀ ਪੇਸ਼ ਕਰਨਗੇ। ਪੰਡਿਤ ਸੇਨ ਆਕਾਸ਼ਵਾਣੀ ਦੇ ਜਾਣੇ ਪਛਾਣੇ ਕਲਾਕਾਰ ਨੇ। ਤਬਲੇ ਅਤੇ ਮਧੁਰੇਸ਼ ਭੱਟ ਅਤੇ ਸਿਤਾਰ ਚੈਟਰਜੀ ਉਨ੍ਹਾਂ ਦਾ ਸਾਥ ਦੇਣਗੇ। ਦਿਵਿਨ ਕੁਮਾਰ ਅਤੇ ਸਤਿੰਦਰ ਸਿੰਘ ਵੱਲੋਂ ਖਿਆਲ ਜੁਗਲਬੰਦੀ ਪੇਸ਼ ਕੀਤੀ ਜਾਏਗੀ। ਤਬਲੇ ਅਤੇ ਪੰਡਿਤ ਕਾਲੇ ਰਾਮ ਅਤੇ ਪੰਡਿਤ ਜਯਾ ਦੇਵ ਉਨ੍ਹਾਂ ਦਾ ਸਾਥ ਦੇਣਗੇ। ਪੰਜਾਬ ਦੇ ਜਲ ਸਰੋਤ ਤੇ ਭੂਮੀ ਤੇ ਜਲ ਸੰਭਾਲ ਮੰਤਰੀ ਸ੍ਰੀ ਬਰਿੰਦਰ ਕੁਮਾਰ ਗੋਇਲ ਨੇ ਅੱਜ ਅਮਰਗੜ੍ਹ ਵਿਧਾਨ ਸਭਾ ਹਲਕੇ ਦੇ ਪਿੰਡ ਮਾਣਕ ਮਾਜਰਾ ਅਤੇ ਦਹਿਲੀਸ ਖੁਰਦ ਵਿਖੇ 13 ਕਰੋੜ ਰੁਪਏ ਦੇ ਸਿੰਜਾਈ ਪ੍ਰੋਜੈਕਟਾਂ ਦੀ ਸ਼ੁਰੂਆਤ ਕੀਤੀ। ਇਸ ਮੌਕੇ ਉਨ੍ਹਾਂ ਨਾਲ ਹਲਕਾ ਵਿਧਾਇਕ ਪ੍ਰੋਫੈਸਰ ਜਸਵੰਤ ਸਿੰਘ ਗੱਜਣ ਮਾਜਰਾ ਵੀ ਮੌਜੂਦ ਰਹੇ। ਇਸ ਸਬੰਧੀ ਸਮਾਗਮ ਨੂੰ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਨੇ ਦੱਸਿਆ ਕਿ ਇਨ੍ਹਾਂ ਪ੍ਰੋਜੈਕਟਾਂ ਨਾਲ ਇਲਾਕੇ ਦੇ 3,832 ਏਕੜ ਤੋਂ ਵੱਧ ਖੇਤੀਯੋਗ ਰਕਬੇ ਨੂੰ ਪਹਿਲੀ ਵਾਰ ਸਿੰਜਾਈ ਲਈ ਨਹਿਰੀ ਪਾਣੀ ਮਿਲੇਗਾ। ਆਖਿਰ ਚ ਖਾਸ ਖ਼ਬਰਾਂ ਇਕ ਵਾਰ ਫੇਰ।
ਲੋਕ ਸਭਾ ਸਪੀਕਰ ਓਮ ਬਿਰਲਾ ਨੇ ਅੱਜ ਚੰਡੀਗੜ੍ਹ ਵਿਖੇ ਹਰਿਆਣਾ ਵਿਧਾਨ ਸਭਾ ਵਿਚ CPA ਇੰਡੀਆ ਰੀਜਨ ਜ਼ੋਨ 2 ਕਾਨਫਰੰਸ ਦਾ ਉਦਘਾਟਨ ਕੀਤਾ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ 355 ਨੌਜਵਾਨਾਂ

0: ਪਟਵਾਨਾ ਨੂੰ ਨਿਯੁਕਤੀ ਪੱਤਰ ਸੌਂਪੇ। ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਇੱਕ ਅੰਤਰਰਾਸ਼ਟਰੀ ਹਥਿਆਰ ਤਸਕਰੀ ਅਤੇ ਹਵਾਲਾ ਨੈਟਵਰਕ ਦਾ ਪਰਦਾ ਫਾਸ਼ ਕਰਦਿਆਂ ਇੱਕ ਅਫਗਾਨ ਨਾਗਰਿਕ ਸਮੇਤ 4 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਤੇ ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਹਰਜੋਤ ਸਿੰਘ ਬੈਂਸ ਨੇ ਮਿਸ਼ਨ ਕਲੀਨ ਪੰਜਾਬ ਦੀ ਸ਼ੁਰੂਆਤ ਕੀਤੀ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਰਾਸ਼ਟਰੀ ਬੁਲੇਟਿਨ ਸ਼ਾਮ 7:30 ਵਜੇ ਹੋਏਗਾ। ਨਮਸਕਾਰ।
1: ਇਹ ਵਿਸ਼ਾਲ ਦਾ ਨਾ ਸਭ ਕੁਝ ਸਹੀ ਚੱਲਦਾ ਹੈ।
2: ਕੱਲ ਇਹਦੇ ਬੈਂਕ ਖਾਤੇ ਵਿੱਚ 15,000 ਰੁਪਏ ਦਾ ਫਰਾਡ ਹੋਇਆ ਹੈ, ਪਤਾ ਹੈ?
1: ਪਰ ਇਹਨੂੰ ਤਾਂ ਕੋਈ ਟੈਨਸ਼ਨ ਹੀ ਨਹੀਂ, ਵੇਖਣਾ।
3: ਟੈਨਸ਼ਨ ਕਿਉਂ, ਮੇਰੀ ਕੋਈ ਗਲਤੀ ਨਹੀਂ ਸੀ, ਫਿਰ ਵੀ ਫਰਾਡ ਹੋਣ ਤੇ ਮੈਂ ਤੁਰੰਤ ਬੈਂਕ ਨੂੰ ਇਹਦੀ ਖਬਰ ਦਿੱਤੀ। RBI ਕਹਿੰਦਾ ਹੈ ਜੇ ਤੁਹਾਡੇ ਖਾਤੇ ਚੋਂ ਕਿਸੇ ਨੇ ਧੋਖੇ ਨਾਲ ਪੈਸੇ ਕਢਵਾਏ ਨੇ ਤਾਂ ਬੈਂਕ ਨੂੰ ਛੇਤੀ ਤੋਂ ਛੇਤੀ ਖਬਰ ਕਰੋ। 3 ਦਿਨਾਂ ਦੇ ਅੰਦਰ ਕੀਤੀ ਤਾਂ ਕੋਈ ਨੁਕਸਾਨ ਨਹੀਂ ਹੋਵੇਗਾ, ਜਿੰਨੀ ਦੇਰ ਕਰੋਗੇ ਉਨਾ ਵੱਧ ਨੁਕਸਾਨ। ਆਪਣੇ ਬੈਂਕ ਖਾਤੇ ਦਾ ਪਿੰਨ, ਪਾਸਵਰਡ ਅਤੇ OTP ਕਿਸੇ ਨੂੰ ਵੀ ਨਾ ਦੱਸੋ। RBI ਕਹਿੰਦਾ ਹੈ ਜਾਣਕਾਰ ਬਣੋ, ਸਚੇਤ ਰਹੋ।
4: ਹੁਣੇ ਤੁਸੀਂ ਪ੍ਰਾਦੇਸ਼ਿਕ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਰਾਹੀਂ ਸੁਣ ਰਹੇ ਸੀ। FM ਬੈਂਡ 101.1 ਮੈਗਾਹਰਟਜ਼ ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਇਸ ਵੇਲੇ ਸਾਡੇ ਸਟੂਡੀਓ ਦੀ ਘੜੀ ਮੁਤਾਬਿਕ ਸਮਾਂ ਹੋ ਰਿਹਾ ਸ਼ਾਮ ਦੇ 6:30 ਤੇ 50 ਸੈਕਿੰਡ। ਪੇਸ਼ ਹੈ ਯੁਵਾ ਸਾਥੀਆਂ ਦਾ ਪ੍ਰੋਗਰਾਮ ਯੁਵ ਵਾਣੀ।

0: ਪ੍ਰੈਸ ਤੇ ਡੈਡ ਲਿਫਟ ਓਵਰਆਲ ਟੋਟਲ ਦੇਖਿਆ ਜਾਂਦਾ ਹੈ ਤਿੰਨਾਂ ਦਾ ਅਤੇ ਟੋਟਲ ਬੇਸ ਤੇ ਸਾਨੂੰ ਓਵਰਆਲ ਮੈਡਲਸ ਮਿਲਦੇ ਨੇ
1: ਜੀ ਤੁਸੀਂ ਇਵੈਂਟਸ ਦੀ ਗੱਲ ਕੀਤੀ ਹੁਣ ਸਾਡੇ ਸੁਣਨ ਵਾਲਿਆਂ ਨੂੰ ਤੁਸੀਂ ਸਧਾਰਨ ਬੋਲਚਾਲ ਦੀ ਭਾਸ਼ਾ ਚ ਸਮਝਾਓ ਵੀ ਇਹ ਇਵੈਂਟਸ ਹੁੰਦੇ ਕੀ ਨੇ ਇੱਕ ਤਾਂ ਰੋਡ ਦੇ ਵਿੱਚ ਦੋਨੇ ਪਾਸੇ ਭਾਰ ਪਾ ਕੇ ਇੱਕ ਬੰਦਾ ਉਸ ਨੂੰ ਤਾਂ ਚੱਕ ਦਿੰਦਾ ਤੇ ਫਿਰ ਥੱਲੇ ਸੁੱਟ ਦਿੰਦਾ ਉਸ ਨੂੰ ਅਸੀਂ ਕੀ ਕਹਿੰਦੇ ਹਾਂ
0: ਉਸ ਨੂੰ ਅਸੀਂ ਵੇਟ ਲਿਫਟਿੰਗ ਕਹਿੰਦੇ ਹਾਂ ਜਿਹਨੂੰ ਕਿ ਸਨੈਚ ਕਿਹਾ ਜਾਂਦਾ
1: ਠੀਕ ਹੈ ਜੀ ਤੇ ਪਾਵਰ ਲਿਫਟਿੰਗ ਦੇ ਵਿੱਚ ਉਸਨੇ ਕੀ ਕਰਨਾ ਹੁੰਦਾ ਹੈ
0: ਪਾਵਰ ਲਿਫਟਿੰਗ ਦੇ ਵਿੱਚ ਤਿੰਨ ਜਿਹੜੇ ਇਵੈਂਟਸ ਹੁੰਦੇ ਆ ਉਹਦੇ ਵਿੱਚੋਂ ਇੱਕ ਇਵੈਂਟ ਇਹ ਹੁੰਦਾ ਕਿ ਜਿਹੜੀ ਰੋਡ ਹੁੰਦੀ ਹੈ ਆਪਾਂ ਉਹਨੂੰ ਆਪਣੇ ਸ਼ੋਲਡਰਸ ਤੇ ਰੱਖਣਾ ਹੁੰਦਾ
1: ਅੱਛਾ ਜੀ
0: ਐਂਡ ਬੈਠਕ ਲਗਾਉਣੀ ਹੁੰਦੀ
1: ਓਕੇ
0: ਤੇ ਜਿਹੜੀ ਬੈਂਚ ਪ੍ਰੈਸ ਹੁੰਦੀ ਹੈ ਉਹਦੇ ਵਿੱਚ ਅਸੀਂ ਇੱਕ ਬੈਂਚ ਤੇ ਲੇ ਡਾਊਨ ਕਰਕੇ ਬੈਂਚ ਤੇ ਲੇਟ ਕੇ ਆਪਣੇ ਆਰਮਸ ਦੇ ਸਾਰੇ ਵੇਟ ਦੇ ਉੱਤੇ ਆਪਾਂ ਇੱਕ ਪ੍ਰੈਸ ਲਗਾਉਣੀ ਹੁੰਦੀ ਹੈ ਜੋ ਕਿ ਆਪਣੀ ਚੈਸਟ ਤੋਂ ਪ੍ਰੈਸ ਹੁੰਦੀ ਹੈ
1: ਓਕੇ
0: ਤੇ ਤੀਜੀ ਆ ਗਈ ਹੈ ਜੀ ਡੈਡ ਲਿਫਟ ਡੈਡ ਲਿਫਟ ਦੇ ਵਿੱਚੋਂ ਅਸੀਂ ਨੀਚੋਂ ਵੇਟ ਆਪਣੀ ਹਿਪ ਦੇ ਲੈਵਲ ਤੱਕ ਚੱਕ ਕੇ ਤੇ ਨੀਚੇ ਰੱਖਣਾ ਹੁੰਦਾ
1: ਓਕੇ ਸੋ ਇਹ ਤਿੰਨੇ ਜਿਹੜੀਆਂ ਨੇ ਇਹ ਪਾਵਰ ਲਿਫਟਿੰਗ ਦੀਆਂ ਇਵੈਂਟਸ ਨੇ ਜਿਹੜੀਆਂ ਕਿ ਇਸ ਨੂੰ ਵੇਟ ਲਿਫਟਿੰਗ ਤੋਂ ਵੱਖ ਕਰਦੀਆਂ ਨੇ
0: ਹਾਂਜੀ
1: ਸਰੋਤਿਓ ਸੋਨਮ ਬਹੁਤ ਛੋਟੀ ਉਮਰ ਦੇ ਨੌਜਵਾਨ ਸਾਥੀ ਨੇ ਇਹਨਾਂ ਨੇ ਹੁਣੇ ਆਪਣੀ ਪਲੱਸ ਟੂ ਕੰਪਲੀਟ ਕੀਤੀ ਹੈ ਅਤੇ ਗ੍ਰੈਜੂਏਸ਼ਨ ਦੇ ਵਿੱਚ ਇਹਨਾਂ ਨੇ ਇਸ ਵਾਰ ਹੀ ਦਾਖਲਾ ਲਿਆ ਹੈ ਮਹਿਜ ਛੋਟੀ ਜਿਹੀ ਉਮਰ ਦੇ ਵਿੱਚ ਇੰਨਾ ਵੱਡਾ ਕਾਰਨਾਮਾ ਕਰ ਦਿਖਾਉਣਾ ਇਹ ਆਪਣੇ ਆਪ ਦੇ ਵਿੱਚ ਹੁਨਰ ਹੈ ਕਲਾ ਹੈ ਆਪਣੇ ਆਪ ਦੇ ਵਿੱਚ ਇੱਕ ਪ੍ਰਾਪਤੀ ਹੈ ਤੇ ਪੂਰੇ ਮੁਲਕ ਨੂੰ ਤੁਹਾਡੇ ਤੇ ਮਾਣ ਹੈ ਕਿਉਂਕਿ ਸਾਡੇ ਗੁਆਂਢੀ ਮੁਲਕ ਚਾਈਨਾ ਦੇ ਵਿੱਚ ਜਦੋਂ ਇਹ ਫੈਡਰੇਸ਼ਨ ਹੋਈ ਨਾ ਸਿਰਫ ਏਸ਼ੀਆ ਦੇ ਬਲਕਿ ਇਸ ਚੈਂਪੀਅਨਸ਼ਿਪ ਦੇ ਵਿੱਚ ਅਲੱਗ ਫੈਡਰੇਸ਼ਨ ਤੁਸੀਂ ਕਹਿੰਦੇ ਹੋ ਕਿ ਇਹ ਚੈਂਪੀਅਨਸ਼ਿਪ ਆਰਗੇਨਾਈਜ਼ ਕਰਵਾਉਂਦੀ ਹੈ ਤਾਂ ਸਾਰੇ ਮੁਲਕ ਭਰ ਦੇ ਨਾਲ ਨਾਲ ਸਾਰੇ ਸੰਸਾਰ ਦੇ ਵਿੱਚ ਭਾਰਤ ਦਾ ਨਾਂ ਜਿਹੜਾ ਹੈ ਸੋਨਮ ਨੇ ਰੋਸ਼ਨ ਕੀਤਾ ਹੈ ਸੋਨਮ ਪਾਵਰ ਲਿਫਟਿੰਗ ਤੁਸੀਂ ਗੇਮ ਕਦੋਂ ਚੁਣੀ ਕਦੋਂ ਤੋਂ ਖੇਡ ਰਹੇ ਹੋ ਕਿਸ ਨੇ ਤੁਹਾਨੂੰ ਇਸ ਬਾਰੇ ਗਾਈਡ ਕੀਤਾ ਅਤੇ ਸਾਨੂੰ ਦੱਸੋ ਕਿ ਤੁਹਾਡਾ ਚਾਈਨਾ ਦੇ ਵਿੱਚ ਇਹ ਗੇਮ ਖੇਡ ਕੇ ਆਉਣ ਦਾ ਇਹ ਸਬਬ ਕਿਵੇਂ ਬਣਿਆ ਇਹਦੇ ਲਈ ਕਿਹਨੇ ਗਾਈਡ ਕੀਤਾ
0: ਪਾਵਰ ਲਿਫਟਿੰਗ ਗੇਮ ਸਰ ਮੇਰੀ ਇਹ ਕੋਈ ਫਸਟ ਗੇਮ ਨਹੀਂ ਹੈ
1: ਜੀ
0: ਇਸ ਤੋਂ ਪਹਿਲਾਂ ਮੈਂ ਹੋਰ ਵੀ ਗੇਮਸ ਜਿਹੜੀਆਂ ਹੈਗੀਆਂ ਉਹਦੇ ਵਿੱਚ ਪਾਰਟਿਸਿਪੇਟ ਕਰ ਚੁੱਕੀ ਹਾਂ ਆਪਦੇ ਸਕੂਲ ਲੈਵਲ ਤੇ
1: ਜੀ
0: ਸਟਾਰਟਿੰਗ ਦੇ ਵਿੱਚ ਮੇਰੇ ਫਾਦਰ ਨੇ ਮੇਰੇ ਫਾਦਰ ਇੱਕ ਬਾਕਸਿੰਗ ਦੇ ਨੈਸ਼ਨਲ ਪਲੇਅਰ ਨੇ
1: ਬਹੁਤ ਅੱਛੇ
0: ਐਂਡ ਮੇਰੇ ਪਾਪਾ ਤੋਂ ਹੀ ਮੈਨੂੰ ਮੋਟੀਵੇਸ਼ਨ ਮਿਲੀ ਸੀਗੀ ਉਹਨਾਂ ਨੇ ਮੈਨੂੰ ਗੇਮ ਦੇ ਵਿੱਚ ਪਾਇਆ ਉਹਨਾਂ ਨੇ ਆਪਣੀ ਹੀ ਗੇਮ ਦੇ ਵਿੱਚ ਸਭ ਤੋਂ ਪਹਿਲਾਂ ਮੈਨੂੰ ਪਾਇਆ ਸੀਗਾ ਜਿਹੜੀ ਕਿ ਸੀਗੀ ਬਾਕਸਿੰਗ ਬਾਕਸਿੰਗ ਦੇ ਵਿੱਚ ਮੈਂ ਜਦ ਆਈ ਮੈਂ ਉਦੋਂ 7th ਜਾਂ 8th ਕਲਾਸ ਦੇ ਵਿੱਚ ਹੁੰਦੀ ਸੀ
1: ਜੀ
0: ਉਸ ਟਾਈਮ ਮੇਰਾ ਜਿਹੜਾ ਬਾਡੀ ਵੇਟ ਸੀਗਾ ਉਹ ਸਹੀ ਮਤਲਬ ਮੇਰੀ ਹਾਈਟ ਦੇ ਹਿਸਾਬ ਨਾਲ ਮੇਰਾ ਬਾਡੀ ਵੇਟ ਜ਼ਿਆਦਾ ਸੀ
1: ਠੀਕ ਆ
0: ਤੇ ਉਸ ਦੇ ਵਿੱਚ ਕੀ ਹੁੰਦਾ ਸੀਗਾ ਕਿ ਬਾਡੀ ਵੇਟ ਦੇ ਹਿਸਾਬ ਨਾਲ ਜਿਹੜੇ ਮੇਰੇ ਨਾਲ ਕੰਪੀਟੀਟਰਸ ਹੁੰਦੇ ਸੀ ਉਹਨਾਂ ਦੀ ਹਾਈਟਸ ਲੰਬੀਆਂ ਹੋਣ ਕਰਕੇ ਮੈਨੂੰ ਬਾਕਸਿੰਗ ਦੇ ਵਿੱਚ ਆਪਦਾ ਕੋਈ ਸਟ੍ਰੈਟੇਜਿਕ ਮੈਥਡ ਨਹੀਂ ਲੱਭਿਆ ਮੇਰਾ ਉਧਰ ਇੰਟਰਸਟ ਥੋੜਾ ਘੱਟ ਲੱਗਿਆ ਤੇ ਉਸ ਤੋਂ ਬਾਅਦ ਮੈਂ ਕੋਵਿਡ ਟਾਈਮ ਤੋਂ ਬਾਅਦ ਇੱਕ ਵਾਰ ਤਾਂ ਗੇਮ ਸਕਿਪ ਹੀ ਕਰਤੀ ਸੀਗੀ ਮੈਂ ਕੁਛ ਵੀ ਮਤਲਬ ਸਪੋਰਟਸ ਵਾਲੀ ਸਾਈਡ ਨਹੀਂ ਸੀ ਉਸ ਤੋਂ ਬਾਅਦ ਮੈਂ ਜਦ ਸਕੂਲ ਦੇ ਵਿੱਚ ਆਈ 9th-10th ਦੇ ਵਿੱਚ ਮੇਰਾ ਦੁਬਾਰਾ ਗੇਮ ਦੇ ਵਿੱਚ ਸਕੋਪ ਮੈਨੂੰ ਅੰਦਰ ਇੱਕ ਪਾਵਰ ਜਾਗਣ ਲੱਗੀ ਕਿ ਹਾਂ ਮੈਨੇ ਕੋਈ ਗੇਮ ਕਰਨੀ
1: ਹੈ
0: ਉਸ ਤੋਂ ਬਾਅਦ ਸਾਡੇ ਸਕੂਲ ਦੇ ਵਿੱਚ ਜਿਹੜੇ ਸਾਡੇ ਕੋਚ ਸੀਗੇ ਉਹਨਾਂ ਨੇ ਮੈਂ ਐਥਲੈਟਿਕ ਐਜ਼ ਅ ਸਪੋਰਟਸ ਕੋਈ ਵੀ ਸਕੂਲ ਦੇ ਵਿੱਚ ਜਿਵੇਂ ਆਪਾਂ ਸਪੋਰਟਸ ਪੀਰੀਅਡ ਲਗਾਉਂਦੇ ਹਾਂ ਐਜ਼ ਐਨ ਐਥਲੀਟ ਮੈਂ ਸ਼ੋਰਟ ਪੁੱਟ ਹੋ ਗਈ ਡਿਸਕਸ ਥਰੋ ਹੋ ਗਈ ਇਹਨਾਂ ਦੇ ਵਿੱਚ ਪਾਰਟੀਸਪੇਟ ਕਰਨਾ ਸਟਾਰਟ ਕੀਤਾ ਡਿਸਟ੍ਰਿਕਟ ਲੈਵਲ ਖੇਲੀ ਸੀ ਸਟੇਟ ਲੈਵਲ ਲਈ ਕੁਆਲੀਫਾਈ ਹੋਈ ਸੀ ਬਟ ਜਿਹੜੇ ਮੇਰੇ ਉੱਥੋਂ ਦੇ ਕੋਚ ਸੀਗੇ ਉਹਨਾਂ ਨੇ ਮੇਰੇ ਅੰਦਰ ਦੀ ਜਿਹੜੀ ਸ਼ਮਤਾ ਸੀ ਉਹ ਦੇਖੀ ਉਹਨਾਂ ਨੇ ਕਿਹਾ ਕਿ ਤੇਰਾ ਇੱਧਰ ਕੋਈ ਸਕੋਪ ਨਹੀਂ ਹੈ ਤੂੰ ਵੇਟ ਲਿਫਟਿੰਗ ਜਾਂ ਪਾਵਰ ਲਿਫਟਿੰਗ ਦੇ ਵਿੱਚ ਜਾ
1: ਠੀਕ ਆ
0: ਉਹਨਾਂ ਨੇ ਮੈਨੂੰ ਰੈਕਮੈਂਡ ਕੀਤਾ ਸੀਗਾ ਜਿਹੜੇ ਕਿ ਸਟੇਡੀਅਮ ਦੇ ਵਿੱਚ ਸਾਡੇ ਕੋਚ ਨੇ ਪਾਵਰ ਲਿਫਟਿੰਗ ਦੇ ਪਰਮਿੰਦਰ ਸਰ ਜੋ ਕਿ DSO ਨੇ ਮਾਨਸਾ ਡਿਸਟ੍ਰਿਕਟ ਦੇ ਉਹਨਾਂ ਦੇ ਥਰੂ ਮੈਂ ਇਸ ਗੇਮ ਦੇ ਵਿੱਚ ਪਈ ਉਹਨਾਂ ਨੇ ਮੇਰੇ ਅੰਦਰ ਦੀ ਪਾਵਰ ਦੇਖੀ ਮੈਨੂੰ ਮੇਰੇ ਡੈਮੋ ਲਿੱਤੇ ਐਂਡ ਫਸਟ ਅਟੈਂਪਟ ਦੇ ਵਿੱਚ ਹੀ ਮੈਂ ਡਿਸਟ੍ਰਿਕਟ ਦੇ ਵਿੱਚ ਮੈਡਲ ਲਿੱਤਾ ਜਿਸ ਦੇ ਵਿੱਚ ਕਿ ਮੈਨੂੰ ਆਪਣੇ ਅੰਦਰਲੀ ਪਾਵਰ ਮਹਿਸੂਸ ਹੋਈ ਕਿ ਹਾਂ ਮੇਰੇ ਅੰਦਰ ਮੋਟੀਵੇਸ਼ਨ ਆਈ ਕਿ ਮੈਂ ਕੁਛ ਕਰ ਸਕਦੀ ਹਾਂ ਇਸ ਗੇਮ ਦੇ ਵਿੱਚ ਪਾਵਰ ਲਿਫਟਿੰਗ ਦੇ ਵਿੱਚ ਮੈਂ ਡਿਸਟ੍ਰਿਕਟ ਮੈਡਲਸ ਲਿੱਤੇ ਫਿਰ ਉਸ ਤੋਂ ਬਾਅਦ ਮੇਰੇ ਸਟੇਟ ਗੋਲਡ ਮੈਡਲਸ ਆਏ ਲਗਾਤਾਰ ਮੈਨੇ ਮੈਡਲ ਹਾਸਲ ਕੀਤੇ ਹਰ ਸਾਲ ਦੈਨ ਮੇਰੀ ਫਸਟ ਨੈਸ਼ਨਲ ਹੋਈ ਸੀ ਜੋ ਕਿ ਪਟਿਆਲੇ ਹੋਈ ਸੀ 2024 ਦੇ ਵਿੱਚ ਉਸ ਨੈਸ਼ਨਲ ਦੇ ਵਿੱਚ ਮੇਰਾ ਫਸਟ ਗੋਲਡ ਆਇਆ
1: ਕਿਆ ਬਾਤ ਹੈ
0: ਫਸਟ ਨੈਸ਼ਨਲ ਤੇ ਫਸਟ ਗੋਲਡ ਉਸ ਤੋਂ ਮੈਨੂੰ ਹੋਰ ਵੀ ਜ਼ਿਆਦਾ ਮੋਟੀਵੇਸ਼ਨ ਮਿਲੀ ਨੈਕਸਟ ਟਾਈਮ ਤੋਂ ਮੈਂ ਹੋਰ ਨੈਸ਼ਨਲ ਕੰਪੀਟੀਸ਼ਨਸ ਦੇ ਵਿੱਚ ਪਾਰਟੀਸਪੇਟ ਕਰਨਾ ਸਟਾਰਟ ਕਰਤਾ ਮੈਂ ਨਾਰਥ ਇੰਡੀਆ ਖੇਡੀ ਹਾਂ ਮੈਂ ਫੈਡਰੇਸ਼ਨ ਕੱਪ ਖੇਡੀ ਹਾਂ ਜੋ ਕਿ ਸਭ ਤੋਂ ਟਫ ਕੰਪੀਟੀਸ਼ਨਸ ਹੁੰਦੇ ਨੇ ਐਂਡ ਹਰ ਇੱਕ ਦੇ ਵਿੱਚ ਮੈਂ ਮੈਡਲ ਲੈ ਕੇ ਹੀ ਘਰ ਮੁੜੀਆਂ ਕਦੇ ਖਾਲੀ ਹੱਥ ਵਾਪਿਸ ਨਹੀਂ ਆਈ ਹੁਣ ਲੇਟੈਸਟ ਮੈਂ ਜਿਹੜਾ ਇੰਟਰਨੈਸ਼ਨਲ ਕੰਪੀਟੀਸ਼ਨ ਖੇਡ ਕੇ ਆਈ ਹਾਂ ਇਹਦੇ ਵਿੱਚ ਮੈਨੂੰ ਇੱਕ ਮੋਟੀਵੇਸ਼ਨ ਮਿਲੀ ਸੀ ਥੋੜੀ ਮੇਰੀ

0: ਸੀਗਾ ਕਿ ਹਾਂ ਮੈਨੂੰ ਲੱਗਿਆ ਕਿ ਮੈਂ ਸਪੋਰਟਸ ਦੇ ਵਿੱਚ ਵੀ ਕੁਛ ਕਰਨਾ ਸਿਰਫ ਸਟੱਡੀ ਵਾਸਤੇ ਹੀ ਕੁਛ ਨਹੀਂ
1: ਜੀ
0: ਤਾਂ ਮੈਂ ਉਸ ਥੋੜਾ ਆਪਦਾ ਅੰਦਰੋਂ ਸੋਚਿਆ ਮੈਨੂੰ ਲੱਗਿਆ ਕਿ ਮੈਨੂੰ ਇੰਟਰਨੈਸ਼ਨਲ ਇੱਕ ਖੇਡਣੀ ਚਾਹੀਦੀ ਹੈ ਗੇਮ ਐਂਡ ਗੌਰਮੈਂਟ ਸਾਨੂੰ ਇਹ ਨਹੀਂ ਪਤਾ ਸੀਗਾ ਕਿ ਇਹਦੇ ਵਿੱਚ ਸਾਰਾ ਖਰਚਾ ਜਿਹੜਾ ਹੈਗਾ ਉਹ ਖੁਦ ਦਾ ਹੋਏਗਾ ਜਾਂ ਜਿੱਦਾਂ ਵੀ ਅਸੀਂ ਗੌਰਮੈਂਟ ਤੋਂ ਵੀ ਲਾਈਕ ਹੈਲਪ ਮੰਗੀ ਸੀ ਬਟ ਉਸ ਦੇ ਬੇਸ ਤੇ ਵੀ ਕੁਛ ਨਹੀਂ ਸੀਗਾ ਸਾਰਾ ਅਸੀਂ ਆਪਦਾ ਖਰਚਾ ਕਰਕੇ ਅਸੀਂ ਇਹ ਇਹਦੇ ਵਿੱਚ ਕੁਆਲੀਫਾਈ ਹੋਏ ਹਾਂ ਫੈਡਰੇਸ਼ਨ ਕੱਪ ਤੋਂ ਮੈਡਲ ਲਿੱਤਾ ਮੈਂ ਉਹ ਜੋ ਕਿ ਸਭ ਤੋਂ ਔਖਾ ਹੁੰਦਾ ਕੁਆਲੀਫਾਈ ਕਰਨਾ ਮੈਂ ਉਹ ਕੁਆਲੀਫਾਈ ਕਰਕੇ ਇੰਟਰਨੈਸ਼ਨਲ ਲਈ ਕੁਆਲੀਫਾਈ ਹੋਈ ਸੀ ਐਂਡ ਮੈਂ ਹੁਣ ਚਾਈਨਾ ਖੇਡ ਕੇ ਆਈ ਹਾਂ ਉੱਥੋਂ ਸਿਲਵਰ ਮੈਡਲ ਲੈ ਕੇ ਆਈ ਹਾਂ ਤਾਂ ਇਸ ਚੀਜ਼ ਤੋਂ ਪ੍ਰਾਊਡ ਫੀਲ ਹੁੰਦਾ ਕਿ ਆਪਣੇ ਕੋਲ ਇੱਕ ਇਹੋ ਜਿਹੀ ਚੀਜ਼ ਹੈ ਜਿਹਦੇ ਨਾਲ ਆਪਣੇ ਨਾਲ ਹੋਰ ਵੀ ਬਹੁਤ ਜਣੇ ਜੁੜਦੇ ਨੇ ਕਿਸੇ ਨੂੰ ਨਹੀਂ ਪਤਾ ਸੀਗਾ ਕਿ ਸੋਨਮ ਇਸ ਬਠਿੰਡਾ ਸ਼ਹਿਰ ਦੀ ਕੁੜੀ ਹੈ ਤੇ ਮੇਰੇ ਮੈਡਲ ਦੇ ਤੇ ਜਦੋਂ ਮੇਰਾ ਰੋਡ ਸ਼ੋ ਹੋਇਆ ਜਦ ਮੈਂ ਵਾਪਿਸ ਆਈ ਮੇਰੇ ਘਰ ਦੇ ਮੇਰੀ ਫੈਮਿਲੀ ਐਂਡ ਮੇਰੇ ਕੋਚ ਮੇਰੇ ਜਿੰਮੇਟ ਸਾਰੇ ਸੀਨੀਅਰਸ ਮੇਰੇ ਨਾਲ ਜੁੜੇ ਹੋਏ ਸੀ ਤੇ ਉਸ ਟਾਈਮ ਪ੍ਰਾਊਡ ਫੀਲ ਹੁੰਦਾ ਹੈ ਵਾਹ
1: ਬਹੁਤ ਅੱਛੇ ਸੋ ਸੁਣ ਕੇ ਹੀ ਸਾਨੂੰ ਚੰਗਾ ਲੱਗ ਰਿਹਾ ਹੈ ਤੇ ਤੁਸੀਂ ਤਾਂ ਇਹ ਚੀਜ਼ ਹੰਡਾਈ ਹੈ ਇਸ ਚੀਜ਼ ਚੋਂ ਲੰਘੇ ਹੋ ਤੁਹਾਨੂੰ ਬਹੁਤ ਅੱਛਾ ਲੱਗਿਆ ਹੋਏਗਾ ਅਸੀਂ ਮਾਣ ਮਹਿਸੂਸ ਕਰਦੇ ਹਾਂ ਮੁਲਕ ਭਰ ਦੀ ਜਦੋਂ ਗੱਲ ਕਰਦੇ ਹਾਂ ਤੁਸੀਂ ਨੈਸ਼ਨਲ ਪਟਿਆਲਾ ਖੇਡੇ ਕਿੱਥੇ ਕਿੱਥੇ ਖੇਡੇ ਹੋ ਤੁਸੀਂ ਜਗ੍ਹਾ ਕਿਉਂਕਿ ਕਿਸੇ ਜਗ੍ਹਾ ਦੇ ਉੱਤੇ ਜਾਣਾ ਖੇਡਣਾ ਉਹ ਜਗ੍ਹਾ ਦੇਖਣਾ ਵੀ ਆਪਣੇ ਆਪ 'ਚ ਇੱਕ ਤਜਰਬਾ ਹੁੰਦਾ ਹੈਗਾ ਅਤੇ ਨਾਲੇ ਅਸੀਂ ਇਹ ਵੀ ਜਾਣਨਾ ਚਾਹੁੰਦੇ ਹਾਂ ਕਿਉਂਕਿ ਅਜੇ ਤੁਸੀਂ ਪਲੱਸ ਟੂ ਹੀ ਪਾਸ ਕੀਤੀ ਹੈ ਤਾਂ ਕਿਹੜੇ ਭਾਰ ਵਰਗ ਤੇ ਕਿਹੜੇ ਉਮਰ ਵਰਗ ਦੇ ਵਿੱਚ ਖੇਡਦੇ ਹੋ ਤੁਸੀਂ
0: ਮੈਂ 84 ਭਾਰ ਵਰਗ ਦੇ ਵਿੱਚ ਖੇਡਦੀ ਹਾਂ -84 ਜੋ ਕਿ ਮੈਂ ਹੁਣ ਹਲੇ ਫਿਲਹਾਲ ਹੀ ਮੈਂ ਜੂਨੀਅਰ ਕੈਟੇਗਰੀ ਚ ਆਈ ਹਾਂ ਇਸ ਤੋਂ ਪਹਿਲਾਂ ਮੈਂ ਸਾਰੇ ਕੰਪੀਟੀਸ਼ਨ ਸਬ ਜੂਨੀਅਰ ਚ ਖੇਡੇ ਨੇ
1: ਜੀ
0: ਜੋ ਕਿ ਅੰਡਰ 18 ਏਜ ਦੇ ਹੁੰਦੇ
1: ਨੇ ਓਕੇ
0: ਇਸੇ ਸਾਲ 2026 ਦੇ ਵਿੱਚ ਮੈਂ 18 ਤੋਂ ਉੱਪਰ ਹੋਈ ਹਾਂ ਤੇ ਫਸਟ ਜੂਨੀਅਰ ਮੈਂ ਖੇਡ ਕੇ ਆਈ ਹਾਂ ਸਿੱਧੀ ਇੰਟਰਨੈਸ਼ਨਲ ਬੇਸ ਤੇ
1: ਜੀ ਸੋ ਬਹੁਤ ਅੱਛੇ
0: ਤੇ ਇਸ ਹਿਸਾਬ ਨਾਲ ਮੈਂ ਹਲੇ ਛੋਟੀ ਤਾਂ ਖੇਡੀ ਆ ਬਟ ਜਿਹੜਾ ਵੱਡੇ ਲੈਵਲ ਦਾ ਕੰਪੀਟੀਸ਼ਨ ਹੈਗਾ ਉਹਦੇ ਵਿੱਚ ਮੈਂ ਪਹਿਲੀਆਂ ਦੇ ਵਿੱਚ ਹੀ ਮੱਲਾਂ ਮਾਰ ਚੁੱਕੀ ਹਾਂ ਮੈਂ ਆਪਦਾ ਇੰਟਰਨੈਸ਼ਨਲ ਖੇਡ ਕੇ ਆਈ ਹਾਂ ਫਸਟ ਟਾਈਮ ਮੈਂ ਜੂਨੀਅਰ ਕੈਟੇਗਰੀ ਖੇਡੀ ਸੀ
1: ਜੀ ਸੋਨਮ ਇੱਥੇ ਸਾਡੇ ਇਲਾਕੇ ਦੇ ਵਿੱਚ ਸਾਡੇ ਖਿੱਤੇ ਚ ਬਠਿੰਡਾ ਜ਼ਿਲ੍ਹੇ ਚ ਜਾਂ ਆਲੇ ਦੁਆਲੇ ਕਿਸ ਤਰ੍ਹਾਂ ਦੀ ਸੁਵਿਧਾਵਾਂ ਨੇ ਪਾਵਰ ਲਿਫਟਿੰਗ ਨੂੰ ਲੈ ਕੇ ਜਿਹੜੇ ਕੋਚ ਨੇ ਉਹ ਕਿਸ ਤਰ੍ਹਾਂ ਦੀ ਯੋਗਤਾ ਰੱਖਦੇ ਨੇ ਅਤੇ ਤੁਹਾਡੀ ਕਿਉਂਕਿ ਹੁਣ ਤੁਸੀਂ ਅੰਤਰਰਾਸ਼ਟਰੀ ਪੱਧਰ ਤੇ ਖੇਡ ਕੇ ਆਏ ਹੋ ਤੁਹਾਡੀ ਕੀ ਡਿਮਾਂਡ ਹੈ ਤੁਹਾਨੂੰ ਕੀ ਲੱਗਦਾ ਵੀ ਇਹ ਸਾਡੇ ਇਲਾਕੇ ਦੇ ਵਿੱਚ ਆਹ ਸੁਵਿਧਾਵਾਂ ਹੋਣੀਆਂ ਚਾਹੀਦੀਆਂ ਕੋਚਿੰਗ ਨੂੰ ਲੈ ਕੇ ਜਾਂ ਉਸ ਰਿੰਗ ਨੂੰ ਲੈ ਕੇ ਜਾਂ ਇਕਵਿਪਮੈਂਟ ਨੂੰ ਲੈ ਕੇ ਹੈ ਨਾ ਤੁਸੀਂ ਵੱਧ ਦੱਸ ਸਕਦੇ ਹੋ ਕੀ ਤੁਹਾਡੀਆਂ ਹੋਰ ਉਮੀਦਾਂ ਨੇ ਪ੍ਰੈਜੈਂਟ ਕੀ ਹੈ ਤੇ ਚਾਹੁੰਦੇ ਕੀ ਹੋ
0: ਫਸਟਲੀ ਸਰ ਜਿਹੜਾ ਸਾਡੇ ਕੋਚ ਨੇ ਉਹ ਖੁਦ ਵੀ ਇੱਕ ਇੰਟਰਨੈਸ਼ਨਲ ਪਲੇਅਰ ਨੇ ਉਹ ਵੀ ਇੰਟਰਨੈਸ਼ਨਲ ਮੈਡਲਿਸਟ ਨੇ ਬਹੁਤ ਟੌਪ ਲੈਵਲ ਦੇ ਉਹ ਵੀ ਸਾਡੇ ਕੁਆਲੀਫਾਇਰ ਨੇ
1: ਐਂਡ ਉਹਨਾਂ ਦਾ ਨਾਮ ਜਾਣਨਾ ਚਾਹਾਂਗੇ
0: ਉਹਨਾਂ ਦਾ ਨਾਮ ਹੈ ਪਰਮਿੰਦਰ ਸਿੰਘ ਜੋ ਕਿ DSO ਨੇ ਮਾਨਸਾ ਜ਼ਿਲ੍ਹਾ
1: ਜੀ
0: ਐਂਡ ਉਹਨਾਂ ਨੇ ਸਾਨੂੰ ਸ਼ੁਰੂ ਤੋਂ ਕੋਚਿੰਗ ਦਿੱਤੀ ਹੈ ਮੈਂ ਉੱਥੇ ਹੀ ਸਟੇਡੀਅਮ ਦੇ ਅੰਦਰ ਜਿਹੜਾ ਹੈਗਾ ਬੀ ਬਲੋਕ ਸਟੇਡੀਅਮ ਦੇ ਵਿੱਚ ਹੀ ਕੋਚਿੰਗ ਸੈਂਟਰ ਹੈਗਾ ਸਾਡਾ ਪਾਵਰ ਲਿਫਟਿੰਗ ਦਾ
1: ਠੀਕ ਹੈ
0: ਇਹ ਇੱਕ ਗੌਰਮੈਂਟ ਕੋਚਿੰਗ ਸੈਂਟਰ ਹੈ ਜਿੱਥੇ ਕਿ ਫ੍ਰੀ ਸਾਨੂੰ ਕੋਚਿੰਗ ਮਿਲਦੀ ਹੈ
1: ਠੀਕ ਹੈ
0: ਐਂਡ ਉੱਥੋਂ ਦੀ ਸੁਵਿਧਾਵਾਂ ਜੇ ਅਸੀਂ ਦੱਸੀਏ ਤਾਂ ਮੀਨਸ ਉਹੀ ਵਾਸ਼ਰੂਮ ਵਗੈਰਾ ਦੀ ਜਿਵੇਂ ਆਪਾਂ ਨੂੰ ਹੁੰਦਾ ਹੈ ਉਸ ਕੋਰੀਡੋਰ ਦੇ ਵਿੱਚ ਜਿਹੜੇ ਵਾਸ਼ਰੂਮਸ ਨੇ ਜਾਂ ਸਫਾਈ ਦੇ ਹਿਸਾਬ ਨਾਲ ਦੇਖੀਏ ਤਾਂ ਸਫਾਈ ਵਾਸਤੇ ਸਾਡੀ ਸੁਵਿਧਾ ਥੋੜੀ ਹੈਗੀ ਇਨਕਰੀਜ਼ ਹੋਣੀ ਚਾਹੀਦੀ ਹੈ ਕਿ ਸਫਾਈ ਲਾਈਕ ਵਾਸ਼ਰੂਮਸ ਜਿਹੜੇ ਹੈਗੇ ਉਹ ਕਲੀਨ ਨਹੀਂ ਹੁੰਦੇ ਹੈਗੇ ਤਾਂ ਇੱਦਾਂ ਕੁਛ ਹੁਣ ਸਾਡੇ ਨਾਲ ਇੱਕ ਫਿਜ਼ੀਓਥੈਰੇਪੀ ਸੈਂਟਰ ਵੀ ਉਸੇ ਕੋਰੀਡੋਰ ਦੇ ਵਿੱਚ ਉਹਨਾਂ ਨੇ ਓਪਨ ਕਰਵਾਇਆ ਗਾ ਤੇ ਹੁਣ ਉਸ ਬੇਸ ਤੇ ਥੋੜੀ ਜਿਹੀ ਇੰਪਰੂਵਮੈਂਟ ਉਸ ਚੀਜ਼ ਚ ਆਈ ਹੈ
1: ਚਲੋ ਅਸੀਂ ਚਾਹੁੰਦੇ ਹਾਂ ਕਿ ਹੋਰ ਵੀ ਇੰਪਰੂਵਮੈਂਟ ਆਵੇ ਸੋਨਮ ਇਸ ਦੇ ਵਿੱਚ ਤੁਸੀਂ ਕਿਹਾ ਕਿ ਸਰਕਾਰ ਇਹ ਕੋਚਿੰਗ ਸੈਂਟਰ ਫ੍ਰੀ ਚਲਾ ਰਹੀ ਹੈ ਕੀ ਸਰਕਾਰ ਤੁਹਾਨੂੰ ਇਸ ਗੇਮ ਨੂੰ ਅੱਗੇ ਤੱਕ ਲੈ ਕੇ ਜਾਣ ਦੇ ਵਿੱਚ ਵੀ ਮਦਦ ਕਰਦੀ ਹੈ ਕਿਉਂਕਿ ਤੁਸੀਂ ਕਿਹਾ ਵੀ ਤੁਸੀਂ ਸਾਰਾ ਖਰਚਾ ਆਪ ਕੀਤਾ ਹੈ ਇਹ ਸਾਰਾ ਖਰਚਾ ਤੁਸੀਂ ਜਾਣਕਾਰੀ ਨਾ ਹੋਣ ਦੇ ਚਲਦਿਆਂ ਕੀਤਾ ਜਾਂ ਸੁਵਿਧਾਵਾਂ ਹੈ ਨਹੀਂ ਤੁਹਾਨੂੰ ਕਰਨਾ ਪਿਆ ਆਪ ਇਹ ਤੇ ਗੌਰਮੈਂਟ ਤੋਂ ਜੇ ਕੋਈ ਸੁਵਿਧਾ ਪ੍ਰਾਪਤ ਹੋਈ ਹੈ ਕੋਈ ਮਾਲੀ ਮਦਦ ਪ੍ਰਾਪਤ ਹੋਈ ਹੈ ਤਾਂ ਉਹ ਕਿੰਨੀ ਕੁ ਪ੍ਰਾਪਤ ਹੋਈ ਹੈ ਤੇ ਤੁਹਾਡਾ ਜਾਣ ਆਉਣ ਦੇ ਉੱਤੇ ਉੱਥੇ ਰਹਿਣ ਸਹਿਣ ਦੇ ਉੱਤੇ ਇਹ ਭਾਰਤ ਦੇ ਲਈ ਸਾਡੇ ਮੁਲਕ ਦੇ ਲਈ ਇਹ ਤਗਮਾ ਲਿਆਉਣ ਦੇ ਲਈ ਤੁਹਾਡਾ ਆਪਣਾ ਕਿੰਨਾ ਖਰਚਾ ਹੋਇਆ ਅਸੀਂ ਜਾਣਨਾ ਚਾਹਾਂਗੇ
0: ਸਰ ਖਰਚੇ ਦੀ ਗੱਲ ਕਰਾਂ ਤਾਂ ਖਰਚਾ ਤਾਂ ਸਾਡਾ ਬਹੁਤ ਜ਼ਿਆਦਾ ਹੋ ਗਿਆ ਹੁਣ 3 ਤੋਂ 3.5 ਲੱਖ ਜਿਹੜਾ ਖਰਚਾ ਉਹ ਅਸੀਂ ਆਪਦੇ ਸਿਰ ਹੀ ਕੀਤਾ ਹੈ
1: ਜੀ
0: ਐਂਡ ਜਿਹੜੀ ਅਸੀਂ ਹੈਲਪ ਦੀ ਤੁਸੀਂ ਗੱਲ ਕੀਤੀ ਹੈ ਕਿ ਅਸੀਂ ਗੌਰਮੈਂਟ ਵੱਲੋਂ ਹੈਲਪ ਮੰਗੀ ਸੀ ਜ਼ਰੂਰ ਮੰਗੀ ਸੀ ਐਂਡ ਉਹਨਾਂ ਨੇ ਕੀਤੀ ਵੀ ਹੈ ਬਟ ਉਹ ਬਿਲਕੁਲ ਵੀ ਇਨਫ ਹੈਲਪ ਨਹੀਂ ਸੀਗੀ ਕਿ ਅਸੀਂ 3 ਲੱਖ ਤੋਂ 3.5 ਲੱਖ ਦੀ ਡਿਮਾਂਡ ਜਿਹੜੀ ਪਾਈ ਸੀ ਉਸ ਦੇ ਵਿੱਚੋਂ ਸਿਰਫ ਔਰ ਸਿਰਫ ਸਾਨੂੰ ₹40,000 ਬਰਾਮਦ ਹੋਇਆ ਐਂਡ ਉਹ ਕਿ ਜਿਹੜੇ ਅਸੀਂ ਇਕੁਪਮੈਂਟਸ ਲੈ ਕੇ ਜਾਣੇ ਹੁੰਦੇ ਆ ਉੱਥੇ ਖੇਡਣ ਲਈ ਸਾਡੀ ਕੋਸਟਿਊਮਸ ਦੇ ਖਰਚੇ ਹੋ ਗਏ ਸਾਡੇ ਨੀ ਰੈਪਸ ਹੋ ਗਏ ਸਾਡੀ ਡਾਇਟ ਹੋ ਗਈ ਸਾਡੇ ਸਪਲੀਮੈਂਟ

0: ਪੈਂਟਸ ਹੋ ਗਏ ਜੋ ਕਿ ਉਹ ਚੀਜ਼ਾਂ ਲਈ ਵੀ ਇਨਫ ਨਹੀਂ ਹੈਗਾ।
1: ਬਿਲਕੁਲ, ਬਹੁਤ ਨਿਗੁਣੀ ਰਕਮ ਹੈ ਜੇਕਰ ਦੇਖਿਆ ਜਾਵੇ ਤਾਂ, ਜਿਹੜੇ ਹਿਸਾਬ ਨਾਲ ਤੁਸੀਂ ਖਰਚਾ ਖੁਦ ਕਰਕੇ ਆਏ ਹੋ, ਮੁਲਕ ਲਈ ਤਗਮਾ ਲਿਆਏ ਹੋ, ਖਰਚਾ ਖੁਦ ਕਰਕੇ ਆਏ ਹੋ ਤੇ ਮਦਦ ਜਿਹੜੀ ਮਿਲ ਰਹੀ ਹੈ ਉਹ ਨਿਗੁਣੀ ਹੈ। ਅਸੀਂ ਪ੍ਰਸ਼ਾਸਨ ਨੂੰ ਗੁਜ਼ਾਰਿਸ਼ ਕਰਦੇ ਹਾਂ ਕਿ ਜੇਕਰ ਪ੍ਰਸ਼ਾਸਨ ਦਾ ਕੋਈ ਨੁਮਾਇੰਦਾ, ਖੇਡ ਵਿਭਾਗ ਦਾ, ਸਰਕਾਰ ਦਾ ਕੋਈ ਨੁਮਾਇੰਦਾ ਸੁਣ ਰਿਹਾ ਹੈ ਤਾਂ ਇਹ ਜੋ ਮਦਦ ਹੈ ਬਿਲਕੁਲ ਵੀ ਤਸੱਲੀ ਬਖਸ਼ ਨਹੀਂ ਹੈ। ਪੂਰੀ ਦੀ ਪੂਰੀ ਮਦਦ ਅਜਿਹੇ ਵਿਦਿਆਰਥੀਆਂ ਨੂੰ ਹੋਣੀ ਚਾਹੀਦੀ ਹੈ। ਜ਼ਿਲ੍ਹਾ ਸਪੋਰਟਸ ਅਫਸਰ ਜਿਹੜੇ ਨੇ, ਜ਼ਿਲ੍ਹਾ ਖੇਡ ਅਧਿਕਾਰੀ ਨੂੰ ਵੀ ਸਾਡੀ ਗੁਜ਼ਾਰਿਸ਼ ਹੈ ਕਿ ਅਜਿਹੇ ਨੌਜਵਾਨ ਸਾਥੀਆਂ ਦੀ ਬਾਂਹ ਫੜਨੀ ਚਾਹੀਦੀ ਹੈ। ਅਜਿਹੇ ਚ ਭਾਰਤ ਸਰਕਾਰ ਜਿਹੜੀ ਹੈ ਉਹ ਵੀ ਸੂਬਾ ਸਰਕਾਰ ਦੀ ਮਦਦ ਕਰੇ ਤੇ ਤੁਹਾਡੀ ਜੋ ਮਦਦ ਹੈ ਉਹ ਬਿਲਕੁਲ ਹੋਣੀ ਚਾਹੀਦੀ ਹੈ, ਬਣਨੀ ਚਾਹੀਦੀ ਹੈ। ਤੁਹਾਡੀਆਂ ਉਮੀਦਾਂ, ਐਕਸਪੈਕਟੇਸ਼ਨਸ ਜਿਹੜੀਆਂ ਹੈ ਉਹ ਦਰੁਸਤ ਨੇ ਪ੍ਰਸ਼ਾਸਨ ਤੋਂ। ਪਰਿਵਾਰ ਦੇ ਵਿੱਚ ਕਿਸ ਤਰ੍ਹਾਂ ਦਾ ਮਾਹੌਲ ਰਿਹਾ ਤੁਹਾਨੂੰ, ਕਿਉਂਕਿ ਤੁਸੀਂ ਆਪਣੇ ਪਿਤਾ ਦਾ ਜ਼ਿਕਰ ਕੀਤਾ, ਤੁਹਾਡੇ ਪਿਤਾ ਵੀ ਬੌਕਸਿੰਗ ਦੇ ਪਲੇਅਰ ਰਹੇ ਨੇ, ਉਹ ਖੇਡਦੇ ਨੇ, ਤੇ ਤੁਸੀਂ ਕੀ ਚਾਹੁੰਦੇ ਹੋ ਕਿ ਪਰਿਵਾਰ ਤੋਂ ਹੋਰ ਕਿਸ ਤਰ੍ਹਾਂ ਦੀ ਸਪੋਰਟ ਤੁਹਾਨੂੰ ਮਿਲੇ, ਜਾਂ ਹੋਰ ਤੁਹਾਡੇ ਨਾਲ ਜੋ ਤੁਸੀਂ ਖਿਡਾਰੀ ਵੇਖਦੇ ਹੋ ਉਹਨਾਂ ਨੂੰ ਉਸ ਤਰ੍ਹਾਂ ਦੀ ਸਪੋਰਟ ਮਿਲਣੀ ਚਾਹੀਦੀ ਹੈ ਪੇਰੈਂਟਸ ਤੋਂ। ਅੱਜ ਅਸੀਂ ਇੱਥੇ ਬਹਿ ਕੇ ਉਹਨਾਂ ਨੂੰ ਵੀ ਰਿਪ੍ਰਜੈਂਟ ਕਰ ਸਕਦੇ ਹਾਂ ਅਸੀਂ। ਤੁਸੀਂ ਦੱਸੋ ਕਿਸ ਤਰ੍ਹਾਂ ਦੀ ਉਮੀਦਾਂ ਹੁੰਦੀਆਂ ਪਰਿਵਾਰ ਤੋਂ, ਕੋਚ ਸਾਹਿਬਾਨ ਤੋਂ ਜਾਂ ਸੋਸਾਇਟੀ ਤੋਂ?
0: ਜਦੋਂ ਵੀ ਆਪਾਂ ਖੇਡਣ ਜਾਣਾ, ਹਰ ਇੱਕ ਪਲੇਅਰ ਨੂੰ ਇੱਕ ਐਜ਼ ਅ ਮੋਟੀਵੇਸ਼ਨ ਤੇ ਸਪੋਰਟ ਜ਼ਰੂਰੀ ਹੁੰਦੀ ਹੈ
1: ਜੀ।
0: ਕੋਈ ਵੀ ਪਲੇਅਰ ਆਪਣੇ ਦਮ ਤੇ ਕੁਛ ਵੀ ਨਹੀਂ ਕਰ ਸਕਦਾ, ਉਹਨਾਂ ਦੇ ਪੇਰੈਂਟਸ, ਜਿੱਦਾਂ ਕਿ ਮੇਰੇ ਪੇਰੈਂਟਸ ਨੇ ਮੇਰਾ ਬਹੁਤ ਸਾਥ ਦਿੱਤਾ ਸੀ ਇਸ ਚੀਜ਼ 'ਚ। ਹੁਣ ਜਿਹੜਾ ਵੀ ਖਰਚਾ ਅਸੀਂ ਤਾਂ ਹੁਣ ਨਹੀਂ ਕਮਾਉਂਦੇ, ਇਹ ਖਰਚਾ ਉਹਨਾਂ ਦੇ ਵੱਲੋਂ ਹੀ ਕੀਤਾ ਗਿਆ।
1: ਤੁਸੀਂ ਸਹੀ ਕਿਹਾ,
0: ਐਂਡ ਉਹਨਾਂ ਦੀ ਸਪੋਰਟ ਕਰਕੇ ਹੀ ਮੈਂ ਅੱਜ ਜਿਹੜਾ ਮੈਡਲ ਲੈ ਕੇ, ਜਿਹੜਾ ਮੇਰਾ ਮੈਡਲ ਹੈ, ਇਹ ਮੇਰੇ ਪੇਰੈਂਟਸ ਦਾ, ਮੇਰੇ ਕੋਚ ਦਾ, ਐਂਡ ਮੇਰੇ ਜਿਹੜੇ ਸੀਨੀਅਰਸ ਨੇ ਜਿਨ੍ਹਾਂ ਨੇ ਮੇਰੀ ਹੈਲਪ ਕੀਤੀ ਹੈ। ਇਹ ਮੈਡਲ ਮੇਰਾ ਨਹੀਂ ਹੈ, ਸਿਰਫ ਇਹਨਾਂ ਸਭ ਦਾ ਹੈ
1: ਜੀ।
0: ਐਂਡ ਸਾਰਿਆਂ ਦੀ ਹੈਲਪ ਸੀ, ਮੇਰੇ ਕੋਚ, ਮੇਰੀ ਜਿਨ੍ਹਾਂ ਨੇ ਸਭ ਤੋਂ ਵੱਧ ਹੈਲਪ ਕੀਤੀ ਮੇਰੀ ਇਸ ਗੇਮ ਦੇ ਵਿੱਚ ਆਉਣ ਦੀ, ਉਹਨਾਂ ਨੇ ਮੈਨੂੰ ਇੱਥੋਂ ਤੱਕ ਪਹੁੰਚਾਇਆ, ਉਹਨਾਂ ਦੀ ਵੀ ਇਸ ਵਿੱਚ ਬਹੁਤ, ਉਹਨਾਂ ਦਾ ਵੀ ਵੱਡਾ ਹੱਥ ਹੈ। ਐਂਡ ਮੇਰੇ ਸੀਨੀਅਰ, ਜਿਨ੍ਹਾਂ ਕਰਕੇ ਮੈਂ ਆਪਦੀ ਟ੍ਰੇਨਿੰਗ ਕਰ ਰਹੀ ਹਾਂ, ਜੋ ਕਿ ਮੇਰੀ ਟ੍ਰੇਨਿੰਗ ਦੇ ਵਿੱਚ ਮੇਰਾ ਸਾਥ ਦਿੰਦੇ ਨੇ, ਉਹਨਾਂ ਵਿੱਚੋਂ ਕੁਛ ਖਾਸ ਨੇ, ਤੇ ਉਹਨਾਂ ਦੇ ਬੇਸ ਤੇ ਉਹਨਾਂ ਦਾ ਵੀ ਇਹਨਾਂ ਵਿੱਚ ਬਹੁਤ ਵੱਡਾ ਹੱਥ ਹੈ, ਤੇ ਸਭ ਤੋਂ ਵੱਡਾ ਹੱਥ ਮੇਰੇ ਪੇਰੈਂਟਸ, ਜਿਨ੍ਹਾਂ ਨੇ ਮੇਰਾ ਇੰਨਾ ਖਰਚਾ ਚੱਕਿਆ।
1: ਸੋਨਮ, ਕਿਸ ਤਰ੍ਹਾਂ ਦੀ ਖੁਰਾਕ ਤੁਹਾਨੂੰ ਖਾਣੀ ਪੈਂਦੀ ਹੈ ਇੱਕ ਖਿਡਾਰੀ ਨੂੰ, ਤੇ ਕਿਸ ਤਰ੍ਹਾਂ ਤੁਸੀਂ ਆਪਣਾ ਜੁੱਸਾ ਜਿਹੜਾ ਹੈ ਉਹ ਮੇਨਟੇਨ ਰੱਖਦੇ ਹੋ, ਬਾਡੀ ਵੇਟ ਮੇਨਟੇਨ ਰੱਖਣਾ, ਸਟਰੈਂਥ ਮੇਨਟੇਨ ਰੱਖਣੀ, ਉਹਦੇ ਲਈ ਖੁਰਾਕ ਕਿਸ ਤਰ੍ਹਾਂ ਦੀ ਖਾਣੀ ਪੈਂਦੀ ਹੈ?
0: ਸਭ ਤੋਂ ਮੇਨ ਔਖਾ ਕੰਮ ਹੀ ਬਾਡੀ ਵੇਟ ਨੂੰ ਮੇਨਟੇਨ ਕਰਨਾ ਹੁੰਦਾ ਹੈ। ਆਪਣੀ ਜਿਹੜੀ ਖੁਰਾਕ ਹੈਗੀ ਹੈ, ਆਪਾਂ ਨੈਚੁਰਲ ਜਿਹੜੀ ਵੀ ਡਾਈਟ ਲੈ ਸਕਦੇ ਹਾਂ, ਉਸ ਦੇ ਵਿੱਚ ਆਪਾਂ ਨੂੰ ਫੈਟ ਪਰਸੈਂਟੇਜ ਮਿਲਦੀ ਹੀ ਮਿਲਦੀ ਹੈ। ਲਾਈਕ ਆਪਾਂ ਸੋਚਦੇ ਹਾਂ ਕਿ ਆਪਾਂ ਪ੍ਰੋਟੀਨ ਬੇਸ ਤੇ ਪਨੀਰ ਖਾ ਲੈਂਦੇ ਹਾਂ, ਪਰ ਪਨੀਰ ਕੱਲਾ ਆਪਾਂ ਨੂੰ ਪ੍ਰੋਟੀਨ ਹੀ ਨਹੀਂ ਦਊਗਾ, ਉਹ ਆਪਣਾ ਭਾਰ ਵੀ ਵਧਾਊਗਾ। ਤੇ ਇਸ ਚੀਜ਼ਾਂ ਨੂੰ ਸਾਨੂੰ ਦੇਖਦੇ ਹੋਏ, ਸਾਨੂੰ ਕੁਆਂਟਿਟੀ ਦੇ ਹਿਸਾਬ ਨਾਲ ਪਰਸੈਂਟੇਜ ਬੇਸ ਚੈੱਕ ਕਰ ਕਰਕੇ ਸਾਨੂੰ ਆਪਣੀ ਡਾਈਟ ਪੂਰੀ ਕਰਨੀ ਪੈਂਦੀ ਹੈ। ਸਪੈਸ਼ਲੀ ਮੇਰੇ ਲਈ ਹੋਰ ਵੀ ਜ਼ਿਆਦਾ ਔਖਾ ਹੈ, ਕਿਉਂਕਿ ਮੈਂ ਇੱਕ ਪਿਓਰ ਵੈਜੀਟੇਰੀਅਨ ਹਾਂ
1: ਜੀ।
0: ਐਂਡ ਵੈਜੀਟੇਰੀਅਨਸ ਲਈ ਸਭ ਤੋਂ ਔਖਾ ਹੁੰਦਾ ਡਾਈਟ ਮੇਨਟੇਨ ਕਰਨਾ, ਜੋ ਕਿ ਉਹਨਾਂ ਨੂੰ ਪ੍ਰੋਟੀਨ, ਨਾਨ ਵੈਜੀਟੇਰੀਅਨਸ ਜਿਹੜੇ ਹੁੰਦੇ ਆ ਉਹਨਾਂ ਨੂੰ ਪ੍ਰੋਟੀਨ ਚਿਕਨ ਚੋਂ, ਬੋਇਲਡ ਥਿੰਗਸ ਚੋਂ ਜਾਂ ਸੀ ਫੂਡ ਵਗੈਰਾ ਦੇ ਵਿੱਚੋਂ ਮਿਲ ਜਾਂਦਾ ਹੈ, ਲੇਕਿਨ ਸਾਨੂੰ ਉਹ ਚੀਜ਼ ਨਹੀਂ ਮਿਲ ਪਾਉਂਦੀ, ਤਾਂ ਸਾਨੂੰ ਹੋਰ ਥੋੜੇ ਐਡ ਆਨ ਕਰਨੇ ਪੈਂਦੇ ਆ, ਸਪਲੀਮੈਂਟਸ ਲਾਈਕ ਪ੍ਰੋਟੀਨ ਪਾਊਡਰਸ ਲੈਣੇ ਪੈਂਦੇ ਆ, ਤਾਂ ਇਸ ਪਿੱਛੇ। ਲੇਕਿਨ ਇਹ ਵੀ ਚੀਜ਼ਾਂ ਖਰਚੇ ਦਾ ਘਰ ਨੇ, ਇਹਨਾਂ ਦੇ ਲਈ ਵੀ ਖਰਚਾ ਬਹੁਤ ਜ਼ਿਆਦਾ ਚਾਹੀਦਾ ਹੈ, ਆਮ ਬੰਦਾ ਇਹ ਚੀਜ਼ਾਂ ਅਫੋਰਡ ਨਹੀਂ ਕਰ ਸਕਦਾ।
1: ਬਿਲਕੁਲ,
0: ਬਟ ਇਹ ਹੈ ਕਿ ਸਰਕਾਰ ਨੂੰ ਥੋੜੀ ਬਹੁਤ ਇਸ ਵਿੱਚ ਹੈਲਪ ਕਰਨੀ ਚਾਹੀਦੀ ਹੈ ਕਿ ਪਲੇਅਰਸ ਦਾ ਇੰਨਾ ਕੁ ਉਹਨਾਂ ਦੀ ਕਮ ਸੇ ਕਮ ਉਹਨਾਂ ਦੀ ਡਾਇਟ ਉਹਨਾਂ ਦੀ ਪੂਰੀ ਹੋ ਸਕੇ, ਕਿ ਉਹ ਡਾਇਟ ਤੱਕ ਆਪਦਾ ਦੇਖ।
1: ਬਿਲਕੁਲ ਸੋਨਮ, ਤੁਸੀਂ ਸਹੀ ਕਿਹਾ, ਅਜਿਹਾ ਕਰਕੇ ਸਰਕਾਰ ਤੁਹਾਡੀ ਹੈਲਪ ਨਹੀਂ ਕਰੇਗੀ, ਸਰਕਾਰ ਆਪਣੀ ਹੈਲਪ ਕਰੇਗੀ। ਮੁਲਕ ਦੇ ਵਿੱਚ, ਸੰਸਾਰ ਭਰ ਦੇ ਵਿੱਚ ਛਾ ਜਾਣ ਦੇ ਵਿੱਚ ਬਹੁਤ ਸਾਰੇ ਅਜਿਹੇ ਮੁਲਕ ਜੋ ਗੋਲਡ ਮੈਡਲ ਲਿਆ ਰਹੇ ਨੇ, ਅੱਗੇ ਆ ਰਹੇ ਨੇ, ਉਹਨਾਂ ਦੇ ਬਰਾਬਰ ਮੋਢੇ ਨਾਲ ਮੋਢਾ ਲਾ ਕੇ ਖੜਨ ਦੇ ਵਿੱਚ ਸਰਕਾਰ ਆਪਣੀ ਹੀ ਮਦਦ ਕਰੇਗੀ। ਇਹ ਉਹ ਇਹ ਸਰਕਾਰ ਦਾ ਤੁਹਾਡੇ ਤੇ ਕੋਈ ਅਹਿਸਾਨ ਨਹੀਂ ਹੋਵੇਗਾ, ਸਰਕਾਰ ਦਾ ਇਹ ਫਰਜ਼ ਬਣ ਜਾਂਦਾ ਹੈ ਕਿ ਉਹ ਤੁਹਾਡੇ ਵਰਗੇ ਵਿਦਿਆਰਥੀ, ਤੁਹਾਡੇ ਵਰਗੇ ਖਿਡਾਰੀ ਦੀ ਬਾਂਹ ਫੜਨ, ਜੋ ਕਿ ਚਾਈਨਾ ਦੇ ਵਿੱਚ ਜਾ ਕੇ ਇੱਕ ਫੈਡਰੇਸ਼ਨ, ਪਾਵਰ ਲਿਫਟਿੰਗ ਫੈਡਰੇਸ਼ਨ, ਜੋ ਅਲੱਗ ਤੋਂ ਹੈ, ਓਲੰਪਿਕ ਤੋਂ ਹਟ ਕੇ ਹੈ, ਅਸੀਂ ਓਲੰਪਿਕ ਦੇ ਵਿੱਚ ਮੱਲਾਂ ਮਾਰਨ ਦੀ ਗੱਲਾਂ ਕਰਦੇ ਹਾਂ, ਪਰ ਬਾਕੀ ਜੋ ਫੈਡਰੇਸ਼ਨਸ ਨੇ, ਬਾਕੀ ਚੈਂਪੀਅਨਸ਼ਿਪਸ ਜਿਹੜੀਆਂ ਨੇ, ਉਹਨਾਂ ਦੇ ਵਿੱਚ ਸਾਡਾ ਧਿਆਨ ਜਿਹੜਾ ਉਹ ਭਟਕ ਨਾ ਜਾਵੇ। ਤੁਹਾਡੇ ਵਰਗੇ ਸਾਥੀ ਜੋ ਨੌਜਵਾਨ ਨੇ, ਉਹ ਸਾਨੂੰ ਯਾਦ ਦਿਵਾਉਂਦੇ ਆ ਕਿ ਇਹਨਾਂ ਦੇ ਵਿੱਚ ਵੀ ਅਸੀਂ ਮੱਲਾਂ ਮਾਰਨਾ ਆ, ਸਾਡਾ ਦੇਸ਼ ਇਹਨਾਂ ਦੇ ਵਿੱਚ ਵੀ ਮੋਹਰੀ ਹੋਣਾ ਚਾਹੀਦਾ ਹੈਗਾ। ਸੋਨਮ, ਚਾਈਨਾ ਲੈ ਚੱਲੋ ਹੁਣ ਤੁਸੀਂ ਸਾਨੂੰ, ਜਦੋਂ ਇੱਥੋਂ ਗਏ ਉਹ ਕਿਸ ਤਰ੍ਹਾਂ ਦਾ ਤਜਰਬਾ ਸੀ ਉੱਥੇ ਰਹਿਣ ਖਾਣ ਦਾ, ਜਾਂ ਕਿੰਨੇ ਕੁ ਦਿਨ ਤੁਸੀਂ ਲਾਏ, ਅਸੀਂ ਥੋੜ੍ਹਾ ਜਿਹਾ ਉਸ ਬਾਰੇ ਜਾਣਨਾ ਚਾਹੁੰਦੇ ਹਾਂ, ਅਤੇ ਕਿਹੜੇ ਤੁਹਾਡੇ ਕੰਪੀਟੀਟਰ ਸੀਗੇ, ਕਿਹੜੇ ਕਿਹੜੇ ਮੁਲਕ ਤੋਂ ਉੱਥੇ ਖਿਡਾਰੀ ਖੇਡਣ ਆਏ ਹੋਏ ਸੀਗੇ, ਥੋੜਾ ਜਿਹਾ ਸਾਨੂੰ ਉਹ ਦੱਸੋ।
0: ਬਹੁਤ ਹੀ ਨਵਾਂ ਐਕਸਪੀਰੀਅੰਸ ਸੀਗਾ, ਨਵਾਂ ਤੇ ਫਰੈਸ਼ ਐਕਸਪੀਰੀਅੰਸ, ਜਿਹਨੂੰ

0: ਕਹਿ ਸਕਦੇ ਹਾਂ ਜਦ ਅਸੀਂ ਚਾਈਨਾ ਐਂਟਰ ਹੋਏ ਸੀਗੇ
1: ਜੀ,
0: ਸਫ਼ਰ ਚੋਂ ਨਿਕਲੇ ਉੱਥੇ ਜਾ ਕੇ ਸਾਨੂੰ ਪਤਾ ਲੱਗਿਆ ਕਿ ਸਾਡੇ ਵੈਜੀਟੇਰੀਅਨਸ ਲਈ ਤਾਂ ਕੁਛ ਖਾਣ ਨੂੰ ਹੈ ਹੀ ਨਹੀਂ ਇੱਥੇ।
1: ਜੀ,
0: ਸਭ ਤੋਂ ਮੇਨ ਗੱਲ ਇਹੀ ਸਾਨੂੰ ਉੱਥੇ ਸੀਗਾ ਕਿ ਸਾਡੇ ਲਈ ਖਾਣ ਨੂੰ ਉੱਥੇ ਕੁਛ ਵੀ ਨਹੀਂ ਉਸ ਹਿਸਾਬ ਨਾਲ ਸਾਨੂੰ ਮਿਲ ਪਾਇਆ। ਬਟ ਫਿਰ ਵੀ ਐਜ਼ ਅ ਪਲੇਅਰ ਸਾਨੂੰ ਕੁਛ ਨਾ ਕੁਛ ਆਪਦੇ ਬਾਡੀ ਦੇ ਅੰਦਰ, ਲਾਈਕ ਜਿੱਦਾਂ ਮੇਰਾ ਸੀਗਾ ਕਿ ਮੈਂ ਜਿਸ ਹਿਸਾਬ ਨਾਲ ਖੇਡਣਾ ਸੀਗਾ ਉਸ ਹਿਸਾਬ ਨਾਲ ਆਪਣਾ ਕਿਉਂ ਨਹੀਂ ਦੇ ਪਾਈ। ਮੇਰਾ ਇਸ ਦਾ ਮੇਨ ਸੀਗਾ ਡਾਇਟ ਬੇਸ
1: ਜੀ।
0: ਉੱਥੇ ਵੈਜੀਟੇਰੀਅਨਸ ਲਈ ਡਾਇਟ ਬਿਲਕੁਲ ਵੀ ਨਹੀਂ ਸੀ, ਸਿਰਫ ਰਾਈਸ ਕਹਿ ਸਕਦੇ ਹਾਂ ਜਾਂ ਜੋ ਵੀ ਸੀ ਉਹ ਆਪਾਂ ਨਹੀਂ ਖਾ ਸਕਦੇ, ਉਹ ਚੀਜ਼ ਸੀ
1: ਜੀ।
0: ਤੇ ਉਸ ਹਿਸਾਬ ਨਾਲ ਜਦ ਮੈਂ ਬਾਡੀ ਵੇਟ ਦੇਣਾ ਸੀਗਾ, ਮੇਰਾ ਬਾਡੀ ਵੇਟ ਵੀ 2 ਤੋਂ 3 ਕਿਲੋ ਘੱਟ ਹੋ ਗਿਆ ਸੀ। ਐਂਡ ਮੈਂ ਪਾਣੀ ਪੀ ਕੇ ਬਾਡੀ ਵੇਟ ਦੇ ਕੇ ਆਈ ਸੀ, ਉਹ ਐਕਸਪੀਰੀਅੰਸ ਮੈਨੂੰ ਹੁਣ ਤੱਕ ਯਾਦ ਰਹੇਗਾ ਮੇਰਾ
1: ਜੀ।
0: ਤੇ ਬਟ ਵੈਸੇ ਉਂਝ ਗੱਲ ਕਰੀਏ ਤਾਂ ਚਾਈਨਾ ਵਧੀਆ ਕੰਟਰੀ ਹੈ, ਉੱਥੋਂ ਦੇ ਪੀਪਲ ਜਿਹੜੇ ਹੈਗੇ ਆ, ਉੱਥੋਂ ਦੇ ਲੋਕ ਨੇ ਬਹੁਤ ਹੀ ਵਧੀਆ ਲੋਕ ਨੇ, ਉੱਥੋਂ ਦੇ ਬੱਚੇ ਖਾਸ ਕਰਕੇ ਸਭ ਤੋਂ ਵਧੀਆ ਬੱਚੇ ਉਹਨਾਂ ਦੇ ਇੰਨੇ ਕੁ ਜ਼ਿਆਦਾ ਇੰਪਰੂਵਮੈਂਟ 'ਚ ਨੇ ਕਿ ਆਪਣੇ ਇੰਡੀਅਨਸ ਨੂੰ ਉਹਨਾਂ ਤੋਂ ਸਿੱਖ ਲੈਣੀ ਚਾਹੀਦੀ ਹੈ ਕਿ ਬੱਚਿਆਂ ਨੂੰ ਸ਼ੁਰੂ ਤੋਂ ਹੀ ਹਰ ਇੱਕ ਚੀਜ਼ ਦੀ ਗਿਆਨ ਹੋਣਾ ਚਾਹੀਦਾ ਹੈ, ਸਪੋਰਟਸ ਦਾ ਹੋਵੇ ਚਾਹੇ ਉਹ ਫੂਡ ਦਾ ਹੋਵੇ, ਹਰ ਇੱਕ ਚੀਜ਼ ਦਾ ਗਿਆਨ ਬੱਚਿਆਂ ਨੂੰ ਦੇਣਾ ਚਾਹੀਦਾ
1: ਜੀ। ਕੌਣ ਖੇਡ ਰਹੇ ਸੀ ਤੁਹਾਡੇ ਸਾਹਮਣੇ, ਕਿਹੜੇ ਕਿਹੜੇ ਮੁਲਕ ਦੇ ਖਿਡਾਰੀ ਸੀ
0: ਸਾਡੇ ਨਾਲ? ਜਾਪਾਨ ਦੇ ਹੋ ਗਏ, ਸਿੰਗਾਪੁਰ ਦੇ ਹੋ ਗਏ, ਫਿਲੀਪੀਨਸ
1: ਜੀ,
0: ਨਿਊਟਰਲ ਐਥਲੀਟ ਜੋ ਕਿ ਰਸ਼ੀਅਨਸ ਕਮਿਊਨਿਟੀ ਦੇ ਹੁੰਦੇ ਨੇ
1: ਜੀ,
0: ਹੋਰ ਵੀ ਸਾਡੇ ਇੰਡੀਅਨਸ ਹੋ ਗਏ, ਚਾਈਨੀਜ਼ ਜਿਹੜੇ ਹੁੰਦੇ ਨੇ, ਹੋਰ ਵੀ ਬਹੁਤ ਵੱਖ ਵੱਖ ਕੰਟਰੀਆਂ ਉੱਥੇ ਸਾਡੇ ਨਾਲ ਜੁੜੀਆਂ ਹੋਈਆਂ ਸੀ
1: ਜੀ। ਭਵਿੱਖ ਦੇ ਵਿੱਚ ਕੀ ਪਲਾਨ ਹੈ ਸੋਨਮ, ਅੱਗੇ ਕੀ ਕਰਨਾ ਚਾਹੁੰਦੇ ਹੋ, ਇਸੇ ਗੇਮ ਨੂੰ ਕੰਟੀਨਿਊ ਕਰੋਗੇ ਜਾਂ ਤੁਹਾਨੂੰ ਲੱਗਦਾ ਵੀ ਗੇਮ ਕੋਈ ਬਦਲੀ ਜਾ ਸਕਦੀ ਹੈ ਜਾਂ ਇਸ ਦੇ ਵਿੱਚ ਹੀ ਥੋੜਾ ਬਹੁਤ ਬਦਲ ਕਰਕੇ?
0: ਸਰ ਗੱਲ ਕਰੀਏ ਜੇ ਗੇਮ ਬਦਲਣ ਦੀ, ਤਾਂ ਗੇਮ ਬਦਲਣਾ ਕੋਈ ਸੋਲੂਸ਼ਨ ਨਹੀਂ ਹੁੰਦਾ, ਬਟ ਇਸ ਬੇਸ ਤੇ ਇਹ ਹੁੰਦਾ ਹੈ ਕਿ ਸਰਕਾਰ ਨੂੰ ਇਹ ਜਿਹੜੀ ਪਾਵਰ ਲਿਫਟਿੰਗ ਗੇਮ ਹੈਗੀ ਹੈ, ਸਰਕਾਰ ਨੂੰ ਇਹਨੂੰ ਵੀ ਡੋਮੀਨੇਟ, ਜਿਵੇਂ ਕਿ ਵੇਟ ਲਿਫਟਿੰਗ ਹੈਗੀ ਹੈ, ਆਪਾਂ ਦੇਖਦੇ ਹਾਂ ਕਿ ਕ੍ਰਿਕਟ ਹੋ ਗਈ, ਕ੍ਰਿਕਟ ਵੀ ਇੱਕ ਅਲੱਗ ਫੈਡਰੇਸ਼ਨ ਹੈ, ਇਹ ਵੀ ਕੋਈ ਓਲੰਪਿਕ ਗੇਮ ਤਾਂ ਨਹੀਂ ਹੈ, ਲੇਕਿਨ ਕ੍ਰਿਕਟ ਦਾ ਕਰੇਜ਼ ਹੈ ਇੰਡੀਆ ਦੇ ਵਿੱਚ। ਲੇਕਿਨ ਸੇਮ ਉਹੀ ਚੀਜ਼ ਆਪਾਂ ਜੇ ਪਾਵਰ ਲਿਫਟਿੰਗ ਦੀ ਦੇਖੀਏ, ਤਾਂ ਪਾਵਰ ਲਿਫਟਿੰਗ ਵੀ ਅਲੱਗ ਫੈਡਰੇਸ਼ਨ ਹੈ, ਬਟ ਇਸ ਚੀਜ਼ ਦਾ ਵੀ ਕਰੇਜ਼ ਬਣਨਾ ਚਾਹੀਦਾ। ਅਸੀਂ ਵੀ ਇੱਕ ਪਲੇਅਰ ਹੈਗੇ ਹਾਂ, ਅਸੀਂ ਵੀ ਸੇਮ ਲੈਵਲ ਤੇ ਖੇਡਦੇ ਹਾਂ, ਅਸੀਂ ਵੀ ਇੰਟਰਨੈਸ਼ਨਲ ਖੇਡਦੇ ਹਾਂ। ਕੋਈ ਸੌਖੀ ਗੇਮ ਤਾਂ ਪਾਵਰ ਲਿਫਟਿੰਗ ਵੀ ਨਹੀਂ ਹੈਗੀ, ਵੇਟ ਲਿਫਟਿੰਗ ਦੇ ਬਰਾਬਰ ਹੀ ਗੇਮ ਹੈ। ਐਂਡ ਅਗਰ ਇਹ ਓਲੰਪਿਕ ਨਹੀਂ ਵੀ ਹੋ ਪਾਉਂਦੀ, ਬਟ ਸਰਕਾਰ ਨੂੰ ਇਸ ਵੱਲ ਵੀ ਦੇਖਣਾ ਚਾਹੀਦਾ ਕਿ ਇਹ ਵੀ ਇੱਕ ਗੇਮ ਹੈ
1: ਜੀ।
0: ਐਂਡ ਰਹੀ ਗੱਲ ਕਿ ਅੱਗੇ ਖੇਡਣ ਦੀ, ਅੱਗੇ ਮੈਂ ਆਪਦੀ ਕੋਸ਼ਿਸ਼ ਰਹੂਗੀ ਕਿ ਹੋਰ ਇੰਟਰਨੈਸ਼ਨਲਸ ਮੈਂ ਖੇਡ ਸਕਾਂ। ਨੈਕਸਟ ਈਅਰ ਵਰਲਡਸ ਦੀ ਤਿਆਰੀ ਕਰੂੰਗੀ, ਵਰਲਡਸ ਖੇਡਣ ਜਾਊਂਗੀ ਜੋ ਕਿ ਆਈ ਥਿੰਕ ਜਾਪਾਨ ਦੇ ਵਿੱਚ ਹੋਊਗੀ
1: ਜੀ।
0: ਐਂਡ ਫਿਲਹਾਲ ਤਾਂ ਮੈਂ ਇਸੇ ਜੂਨ ਦੇ ਵਿੱਚ ਨੈਸ਼ਨਲ ਹੈਦਰਾਬਾਦ ਜਿਹੜੀ ਹੋ ਰਹੀ ਹੈ ਉਹ ਨੈਸ਼ਨਲ ਖੇਡਣ ਜਾ ਰਹੀ ਹਾਂ, ਜੋ ਕਿ 23 ਤੋਂ 28 ਜੂਨ ਹੈਦਰਾਬਾਦ ਤੇਲੰਗਾਨਾ ਦੇ ਵਿੱਚ।
1: ਕਿਆ ਬਾਤ ਹੈ, ਕਿਆ ਬਾਤ ਹੈ, ਤੁਸੀਂ ਤਾਂ ਮੁਲਕ ਤਾਂ ਸਾਰਾ ਘੁੰਮ ਹੀ ਲੈਣਾ ਤੇ ਤੁਸੀਂ ਸੰਸਾਰ ਵੀ ਘੁੰਮੋ ਤੇ ਬਹੁਤ ਸਾਰੀਆਂ ਮੱਲਾਂ ਮਾਰੋ, ਤੁਹਾਡੇ ਤੇ ਸਾਨੂੰ ਹਮੇਸ਼ਾ ਫਖਰ ਹੁੰਦਾ ਰਹੇ ਤੇ ਤੁਸੀਂ ਇਸੇ ਤਰ੍ਹਾਂ ਆਕਾਸ਼ਵਾਣੀ ਬਠਿੰਡਾ ਆਉਂਦੇ ਰਹੋ ਆਪਣੇ ਹਰ ਇੱਕ ਨਵੇਂ ਤਗਮੇ ਦੇ ਨਾਲ, ਸਿਉਣਾ ਸਿਉਣਾ ਹੀ ਕਰਦੇ ਹੋ ਚਾਰੇ ਪਾਸੇ, ਅਸੀਂ ਇਹ ਉਮੀਦ ਕਰਦੇ ਹਾਂ। ਸੋਨਮ, ਜਦੋਂ ਫ੍ਰੀ ਹੁੰਦੇ ਹੋ ਉਦੋਂ ਕਿਵੇਂ ਸਮਾਂ ਬਿਤਾਉਣਾ ਪਸੰਦ ਕਰਦੇ ਹੋ? ਆਪਣੇ ਆਪ ਨੂੰ ਮੋਟੀਵੇਟ ਰੱਖਣ ਦੇ ਲਈ ਕਿਵੇਂ, ਕਿਸ ਤਰ੍ਹਾਂ ਦੇ ਸ਼ੌਂਕ ਪਾਲੇ ਹੈ ਤੁਸੀਂ, ਥੋੜ੍ਹਾ ਬਹੁਤ ਆਪਣੇ ਬਾਰੇ ਦੱਸੋ, ਕਿਉਂਕਿ ਇੱਕ ਖਿਡਾਰੀ ਬਾਰੇ ਸਾਨੂੰ ਸਾਡੇ ਸਰੋਤਿਆਂ ਨੂੰ ਜਾਣਨ ਦੀ ਇੱਛਾ ਹੈ ਕਿ ਉਹ ਕਿਸ ਤਰ੍ਹਾਂ ਦੀ ਪਰਸਨੈਲਿਟੀ ਹੋਵੇਗੀ, ਉਹ ਕਿਸ ਤਰ੍ਹਾਂ ਦੀ ਸ਼ਖਸੀਅਤ ਹੋਵੇਗੀ ਜਿਹੜੀ ਕਿ ਆਪਣਾ ਧਿਆਨ ਜਿਹੜਾ ਹੈ ਉਹ ਮੁਲਕ ਨੂੰ ਚਮਕਾਉਣ, ਆਪਣੇ ਆਪ ਨੂੰ ਚਮਕਾਉਣ, ਆਪਣੀ ਗੇਮ ਨੂੰ ਚਮਕਾਉਣ ਦੇ ਵਿੱਚ ਰੱਖਦੀ ਹੈ। ਕੀ ਕਰਦੇ ਹੁੰਦੇ ਹੋ ਫ੍ਰੀ ਸਮੇਂ 'ਚ?
0: ਪਲੇਅਰ ਤਾਂ ਹੈਗੇ ਹੀ ਆ, ਪਲੇਅਰ ਦੇ ਨਾਲ ਨਾਲ ਸਟੂਡੈਂਟ ਵੀ ਆ, ਨਾਲ ਨਾਲ ਪੜ੍ਹਾਈ ਵੀ ਜ਼ਰੂਰੀ ਰਹਿੰਦੀ ਹੈ। ਐਂਡ ਮੇਰੇ ਫਾਦਰ ਵੀ ਕਹਿੰਦੇ ਹੁੰਦੇ ਆ ਕਿ ਗੇਮ ਦੇ ਨਾਲ ਨਾਲ ਅਗਰ ਪੜ੍ਹਾਈ ਕੀਤੀ ਜਾਵੇ ਤਾਂ ਉਸ ਤੋਂ ਵੱਧ ਕੇ ਹੋਰ ਚੀਜ਼ ਕੋਈ ਹੋ ਹੀ ਨਹੀਂ ਸਕਦੀ
1: ਜੀ।
0: ਐਂਡ ਫ੍ਰੀ ਟਾਈਮ ਦੇ ਵਿੱਚ ਆਪਦੀ ਪੜ੍ਹਾਈ ਵੱਲ ਵੀ ਧਿਆਨ ਦੇਣਾ ਪੈਂਦਾ ਕਿ ਫ੍ਰੀ ਟਾਈਮ ਦੇ ਵਿੱਚ ਕੁਛ ਸਮਾਂ ਅਸੀਂ ਆਪਦੀ ਪੜ੍ਹਾਈ ਨੂੰ ਵੀ ਦਿੰਦੇ ਹਾਂ। ਐਂਡ ਉਸ ਤੋਂ ਇਲਾਵਾ ਜਿੱਦਾਂ ਕਿ ਘਰ ਦੇ ਕੋਈ ਹੈਲਪ ਹੋ ਗਈ, ਘਰ ਦੇ ਕੰਮ ਹੋ ਗਏ, ਇਹ ਚੀਜ਼ਾਂ ਹੋ ਗਈਆਂ। ਐਂਡ 4 ਘੰਟੇ ਜਿਹੜੀ ਸ਼ਾਮ ਦੀ ਉਹ ਮੇਰੀ ਟ੍ਰੇਨਿੰਗ ਰਹਿੰਦੀ ਹੈ
1: ਜੀ।
0: ਐਂਡ ਉਸ ਤੋਂ ਬਾਅਦ ਵਾਪਿਸ ਆ ਕੇ ਆਪਦਾ ਖਾ ਪੀ ਕੇ ਫਿਰ ਤੋਂ ਪੜ੍ਹਾਈ ਹੋ ਜਾਂਦੀ ਹੈ। ਤੇ ਆਹੀ ਮਤਲਬ ਸ਼ੈਡਿਊਲ ਪੂਰੇ ਦਿਨ ਦਾ ਰਹਿੰਦਾ, ਸੁਬਾ ਉੱਠ ਕੇ ਪੜ੍ਹਨਾ, ਫਿਰ ਉਸ ਤੋਂ ਬਾਅਦ ਆਪਣਾ ਡੇਲੀ ਰੂਟੀਨ ਫੋਲੋ ਕਰਨਾ। ਐਂਡ ਥੋੜੀ ਜੀ ਆਫਟਰਨੂਨ ਰੈਸਟ ਵੀ ਜ਼ਰੂਰੀ ਹੈ, ਕਿਉਂਕਿ ਸ਼ਾਮੀ ਟ੍ਰੇਨਿੰਗ ਵਾਸਤੇ ਆਪਾਂ ਨੂੰ ਰਿਕਵਰੀ, ਐਜ਼ ਅ ਰਿਕਵਰੀ ਰੈਸਟ ਵੀ ਚਾਹੀਦੀ ਹੈ। ਐਂਡ ਆਪਦਾ ਰੈਸਟ ਕਰਕੇ ਦੈਨ ਸਾਡੀ 3 ਤੋਂ 4 ਘੰਟੇ ਦੀ ਟ੍ਰੇਨਿੰਗ ਹੁੰਦੀ ਹੈ। ਆਫਟਰ ਦੈਟ ਖਾ ਪੀ ਕੇ ਦੁਬਾਰਾ ਪੜ੍ਹਾਈ ਕਰਨੀ ਐਂਡ ਫਿਰ ਆਪਣਾ ਸੇਮ ਡੇਲੀ ਰੂਟੀਨ ਫੋਲੋ ਕਰਦੇ
1: ਜੀ।
0: ਐਂਡ ਹੋਬੀਜ਼ ਨੇ ਮੇਰੀਆਂ ਕੁਛ ਲਾਈਕ ਸਿੰਗਿੰਗ ਹੋ ਗਈ
1: ਜੀ,
0: ਮੈਂ ਸਕੂਲ ਲੈਵਲ ਤੇ ਬਹੁਤ ਸਿੰਗਿੰਗ ਕੰਪੀਟੀਸ਼ਨਸ ਚ ਪਾਰਟਿਸਿਪੇਟ ਕੀਤਾ, ਹਰ ਇੱਕ ਦੇ ਵਿੱਚ ਗੋਲਡ ਮਤਲਬ ਫਸਟ ਪੋਜੀਸ਼ਨ ਤੇ ਹੀ ਰਹੀ ਹਾਂ।
1: ਕੀ ਬਾਤ ਹੈ,
0: ਸਿੰਗਿੰਗ

0: ਵਾਹ, ਬਹੁਤ ਅੱਛੇ ਸੋਨਮ, ਤੁਹਾਡੀ ਸ਼ਖਸੀਅਤ ਦੇ ਇਸ ਪੱਖ ਬਾਰੇ ਜੇ ਸਾਨੂੰ ਪਹਿਲਾਂ ਪਤਾ ਹੁੰਦਾ, ਅਸੀਂ ਤੁਹਾਡੇ ਤੋਂ 2-3 ਗੀਤ ਸੁਣਨੇ ਸੀਗੇ। ਅਸੀਂ ਗੱਲ ਕਰਦੇ ਹਾਂ ਤੁਹਾਡੇ ਇੰਸਪੀਰੇਸ਼ਨ ਦੀ, ਤੁਸੀਂ ਆਪਣੇ ਫਾਦਰ ਸਾਹਿਬ ਦਾ ਜ਼ਿਕਰ ਕਰ ਰਹੇ ਹੋ, ਉਹ ਤੁਹਾਡੀ ਪ੍ਰੇਰਣਾ ਸਰੋਤ ਬਿਲਕੁਲ ਨੇ, ਅਤੇ ਉਹਨਾਂ ਦੇ ਨਾਲ ਨਾਲ ਪਾਵਰ ਲਿਫਟਿੰਗ ਦਾ ਵੀ ਕੋਈ ਪਲੇਅਰ ਜਿਹੜਾ ਤੁਸੀਂ ਉਸ ਨੂੰ ਆਪਣਾ ਰੋਲ ਮਾਡਲ ਦੇ ਤੌਰ ਤੇ ਵੇਖਦੇ ਹੋ?
1: ਸਾਡੇ ਜਿਹੜੇ ਨਾਲ ਟ੍ਰੇਨਿੰਗ ਕਰਨ ਵਾਲੇ ਸਾਰੇ ਹੀ ਸੀਨੀਅਰਸ ਮੇਰੇ ਰੋਲ ਮਾਡਲਸ ਨੇ।
0: ਕੀ ਬਾਤ ਹੈ, ਬਹੁਤ ਅੱਛੇ।
1: ਐਂਡ ਹਰ ਕੋਈ ਆਪਦੇ ਲੈਵਲ ਤੇ ਉੱਪਰ ਹੈਗਾ ਜਿਹੜਾ ਖੇਡ ਕੇ ਆਏ ਹੋਏ ਨੇ। ਐਂਡ ਸਭ ਤੋਂ ਮੇਨ ਜਿਨ੍ਹਾਂ ਦੇ ਵਿੱਚ ਸਾਡਾ ਫੈਮਿਲੀਅਰ ਰਿਲੇਸ਼ਨ ਹੈਗਾ, ਉਹ ਵੀ ਵਰਲਡ ਖੇਡ ਕੇ ਜਿਹੜੇ ਆਏ ਹੋਏ ਨੇ, ਸਭ ਤੋਂ ਵਧੀਆ ਰੋਲ ਮਾਡਲ। ਮਤਲਬ ਇਸ ਬੇਸ ਜਿਹੜਾ ਕੰਪੀਟੀਸ਼ਨ ਇੰਟਰਨੈਸ਼ਨਲ ਮੇਰਾ ਹੁਣ ਹੋਇਆ, ਉਸ ਬੇਸ ਤੇ ਮੇਰੀ ਪੂਰੀ ਹੈਲਪ ਐਂਡ ਮੈਨੂੰ ਸਾਰੇ ਟਿਪਸ ਐਂਡ ਟ੍ਰਿਕਸ ਦੱਸੀਆਂ ਸੀਗੀਆਂ ਉਹਨਾਂ ਸਾਰਿਆਂ ਨੇ, ਐਂਡ ਉਹਨਾਂ ਤੋਂ ਹੀ ਮੈਨੂੰ ਹੈਲਪ ਮਿਲੀ ਸੀ।
0: ਬਹੁਤ ਅੱਛੇ। ਅਖੀਰ ਦੇ ਵਿੱਚ ਤੁਹਾਡੇ ਵੱਲੋਂ ਸੁਨੇਹਾ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ, ਬਤੌਰ ਖਿਡਾਰੀ, ਬਤੌਰ ਨੌਜਵਾਨ ਕੁੜੀ, ਕਿਉਂਕਿ ਕੁੜੀਆਂ ਨੂੰ ਵੀ ਚੁਣੌਤੀਆਂ ਜਿਹੜੀਆਂ ਹੈ ਉਹ ਬਹੁਤ ਹੁੰਦੀਆਂ ਨੇ, ਬਤੌਰ ਇੱਕ ਇਨਸਾਨ ਵੀ ਤੁਹਾਡਾ ਸੁਨੇਹਾ?
1: ਮੇਨ ਤਾਂ ਸਰ ਜਿਹੜੀਆਂ ਤੁਸੀਂ ਗੱਲ ਕਰਦੇ ਹੋ ਕਿ ਕੁੜੀਆਂ,
0: ਜੀ
1: ਕੁੜੀਆਂ ਵਰਡ ਸਭ ਤੋਂ ਵੱਧ ਹਾਈਲਾਈਟ ਹੋਣ ਵਾਲਾ ਵਰਡ ਹੈ ਕਿ ਕੁੜੀਆਂ, ਬਟ ਜਿਹੜੀਆਂ ਕੁੜੀਆਂ ਨੇ ਉਹ ਮੁੰਡਿਆਂ ਤੋਂ ਘੱਟ ਨਹੀਂ ਹੈਗੀਆਂ, ਬਰਾਬਰ ਨੇ, ਸਪੈਸ਼ਲੀ ਮੁੰਡਿਆਂ ਤੋਂ ਉੱਪਰ ਹੀ ਨੇ ਕੁੜੀਆਂ। ਐਂਡ ਮੈਂ ਇਹੀ ਕਹਿਣਾ ਚਾਹੂੰਗੀ ਕਿ ਕਦੇ ਵੀ ਆਪਣਾ ਹੌਸਲਾ ਨਹੀਂ ਹਾਰਨਾ ਚਾਹੀਦਾ। ਇੱਕ ਚੀਜ਼ ਤੋਂ ਤੁਸੀਂ ਗਿਰਦੇ ਹੋ ਤਾਂ ਦੂਜੀ ਚੀਜ਼ ਤੋਂ ਆਪਣੀ ਉੱਠਣ ਦੀ ਕੋਸ਼ਿਸ਼ ਕਰੋ, ਐਂਡ ਦੂਜੀ ਚੀਜ਼ ਵੱਲ ਕੰਸਨਟ੍ਰੇਟ ਕਰੋ। ਲਾਈਕ ਜੇ ਤੁਸੀਂ ਇੱਕ ਕੰਪੀਟੀਸ਼ਨ ਹਾਰੇ ਹੋ ਤਾਂ ਕੰਪੀਟੀਸ਼ਨਸ ਖਤਮ ਨਹੀਂ ਹੋ ਰਹੇ ਹੈਗੇ, ਨੈਕਸਟ ਕੰਪੀਟੀਸ਼ਨਸ ਹੈਗੇ ਨੇ, ਤੁਸੀਂ ਉਹਨਾਂ ਦੇ ਉੱਪਰ ਆਪਦਾ ਕੰਸਨਟ੍ਰੇਟ ਪੂਰਾ ਰੱਖੋ, ਐਂਡ ਕਿਸੇ ਨਾ ਕਿਸੇ ਚੀਜ਼ ਤੋਂ ਤੁਹਾਨੂੰ ਮੋਟੀਵੇਸ਼ਨ ਤੇ ਸਪੋਰਟ ਜ਼ਰੂਰ ਮਿਲੇਗੀ, ਤੇ ਤੁਸੀਂ ਕਿਸੇ ਵੀ ਟਾਈਮ ਆਪਣੀ, ਤੁਹਾਨੂੰ ਵੀ ਨਹੀਂ ਖੁਦ ਵੀ ਨਹੀਂ ਪਤਾ ਲੱਗਣਾ ਕਿ ਤੁਸੀਂ ਕਿਸ ਟਾਈਮ ਆਪਣਾ ਲੈਵਲ ਉੱਪਰ ਕਰ ਚੁੱਕੇ।
0: ਕੀ ਬਾਤ ਹੈ, ਸਾਡੇ ਨਾਲ ਬੜੀਆਂ ਬਿਹਤਰੀਨ ਗੱਲਾਂ ਕਰਨ ਲਈ, ਤੇ ਸਾਡੇ ਲਈ, ਭਾਰਤ ਦੇ ਲਈ ਚਾਂਦੀ ਦਾ ਤਗਮਾ ਲੈ ਕੇ ਆਉਣ ਲਈ ਪਾਵਰ ਲਿਫਟਿੰਗ ਗੇਮ ਦੇ ਵਿੱਚ, ਸੋਨਮ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੇ ਸਾਡੇ ਵੱਲੋਂ ਤੁਹਾਨੂੰ ਢੇਰ ਦੁਆਵਾਂ।
1: ਥੈਂਕ ਯੂ ਸਰ
2: ਜੀ। ਤੇ ਸਾਥੀਓ, ਇਸੇ ਦੇ ਨਾਲ ਪ੍ਰੋਗਰਾਮ ਯੁਵਾਨੀ ਦਾ ਵੇਲਾ ਇੱਥੇ ਸਮਾਪਤ ਹੁੰਦਾ। ਮੈਨੂੰ ਯਾਨੀ ਕਿ ਨਿਤੀਸ਼ ਕੁਮਾਰ ਠਾਕੁਰ ਨੂੰ ਦਿਓ ਆਗਿਆ, ਨਮਸਕਾਰ।
3: पेश है सबका फेवरेट
4: अर्क गुलाब, अर्क केवड़ा, चंदन तेल एवं खस तेल से निर्मित हर्बल शरबत मौज बहार, तन मन को ताजा कर जाए।
5: बदलो बदलो आदत बदलो।
6: मशीन विच कपड़े पाउन तो पहला चेक नहीं कीता सीखी।
5: बदलो बदलो आदत बदलो। हुण नेड़े दे बैंक जाके पाटे पुराने नोट बदलो। जे बैंक मना करे ता RBI दे ओम्बड्समैन नु शिकायत करो। RBI कहंदा है जानकार बनो सचेत रहो।
3: पेश है सबका फेवरेट
4: अर्क गुलाब, अर्क केवड़ा, चंदन तेल एवं खस तेल से निर्मित हर्बल शरबत मौज बहार, तन मन को ताजा कर जाए।

FM band 101.1 MHz ਤੇ ਤੁਸੀਂ ਸੁਣਦੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਇਸ ਵੇਲੇ ਸਾਡੇ ਸਟੂਡੀਓ ਦੀ ਕੜੀ ਮੁਤਾਬਿਕ ਸਮਾਂ ਹੋ ਰਿਹਾ ਹੈ ਸ਼ਾਮ ਦੇ 6:59 ਤੇ।

0: 35 ਸੈਕਿੰਡ ਹੁਣ ਤੋਂ ਥੋੜੀ ਦੇਰ ਬਾਅਦ 7 ਵਜੇ ਤੁਸੀਂ ਸੁਣੋਗੇ ਪੰਜਾਬੀ ਵਿੱਚ ਖਬਰਾਂ ਦਾ ਬੁਲੇਟਿਨ ਜੋ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਰਿਲੇਅ ਕੀਤਾ ਜਾਏਗਾ। ਉਸ ਤੋਂ ਤੁਰੰਤ ਬਾਅਦ ਇੱਕ ਵਿਸ਼ੇਸ਼ ਪ੍ਰੋਗਰਾਮ ਸੈਂਟਰ ਗੌਰਮੈਂਟ ਦੇ 12 ਸਾਲਾਂ ਨੂੰ ਸਮਰਪਿਤ ਜੋ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਰਿਲੇਅ ਕੀਤਾ ਜਾਏਗਾ। ਥੋੜੀ ਦੇਰ ਲਈ ਇਹਨਾਂ ਪ੍ਰੋਗਰਾਮਾਂ ਦਾ ਸਾਡੇ ਨਾਲ ਇੰਤਜ਼ਾਰ ਕਰੋ।
1: ਨਮਸਕਾਰ, ਇਹ ਆਕਾਸ਼ਵਾਣੀ ਹੈ। ਖਬਰਾਂ ਦੇ ਇਸ ਬੁਲੇਟਿਨ ਨਾਲ ਮੈਂ ਚੰਚਲ ਸ਼ਰਮਾ। ਪਹਿਲਾਂ ਬੁਲੇਟਿਨ ਦੀਆਂ ਖਾਸ ਖਬਰਾਂ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਅੱਜ ਰਾਸ਼ਟਰਪਤੀ ਭਵਨ ਵਿਖੇ ਆਯੋਜਿਤ ਸਮਾਰੋਹ ਚ ਵੱਖ ਵੱਖ ਹਥਿਆਰਬੰਦ ਪੁਲਿਸ ਬਲਾਂ ਦੇ ਪੁਲਿਸ ਕਰਮਚਾਰੀਆਂ ਨੂੰ ਬਹਾਦਰੀ ਪੁਰਸਕਾਰ ਪ੍ਰਦਾਨ ਕੀਤੇ। ਲੋਕ ਸਭਾ ਸਪੀਕਰ ਓਮ ਬਿਰਲਾ ਨੇ ਅੱਜ ਚੰਡੀਗੜ੍ਹ ਚ ਰਾਸ਼ਟਰ ਮੰਡਲ ਸੰਸਦੀ ਸੰਘ ਇੰਡੀਆ ਰੀਜ਼ਨ ਜ਼ੋਨ 2 ਕਾਨਫਰੰਸ ਦਾ ਉਦਘਾਟਨ ਕੀਤਾ। ਕੇਂਦਰੀ ਮੰਤਰੀ ਪਿਊਸ਼ ਗੋਇਲ ਵੱਲੋਂ ਦੇਸ਼ ਭਰ ਵਿਚ 100 ਉਦਯੋਗਿਕ ਪਾਰਕਾਂ ਦੇ ਵਿਕਾਸ ਨੂੰ ਤੇਜ਼ ਕਰਨ ਲਈ ਭਵਿਆ ਪੋਰਟਲ ਦੀ ਸ਼ੁਰੂਆਤ। ਭਾਰਤੀ ਦੂਤਕਾਰ ਨੇ ਈਰਾਨ ਵਿਚ ਹਾਲ ਹੀ ਦੇ ਦਿਨਾਂ ਚ ਵਿਗੜਦੀ ਸਥਿਤੀ ਦੇ ਮੱਦੇਨਜ਼ਰ ਭਾਰਤੀ ਨਾਗਰਿਕਾਂ ਨੂੰ ਈਰਾਨ ਦੀ ਯਾਤਰਾ ਤੋਂ ਬਚਣ ਦੀ ਸਲਾਹ ਦਿੱਤੀ ਅਤੇ ਦੇਸ਼ ਦਾ ਭਰੋਸੇਮੰਦ ਲੋਕ ਪ੍ਰਸਾਰਕ ਆਕਾਸ਼ਵਾਣੀ ਅੱਜ ਆਪਣੇ 90 ਸਾਲ ਪੂਰੇ ਹੋਣ ਦਾ ਜਸ਼ਨ ਮਨਾ ਰਿਹਾ ਹੈ। ਤੇ ਹੁਣ ਖਬਰਾਂ ਵਿਸਥਾਰ ਨਾਲ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਅੱਜ ਨਵੀਂ ਦਿੱਲੀ ਚ ਰਾਸ਼ਟਰਪਤੀ ਭਵਨ ਵਿਖੇ ਆਯੋਜਿਤ ਇਕ ਵਿਸ਼ੇਸ਼ ਸਮਾਰੋਹ ਚ ਹਥਿਆਰਬੰਦ ਸੈਨਾਵਾਂ, ਕੇਂਦਰੀ ਹਥਿਆਰਬੰਦ ਪੁਲਿਸ ਬਲਾਂ ਅਤੇ ਪੁਲਿਸ ਬਲਾਂ ਤੇ ਕੇਂਦਰੀ ਸ਼ਾਸਤ ਪ੍ਰਦੇਸ਼ਾਂ ਦੇ ਪੁਲਿਸ ਕਰਮਚਾਰੀਆਂ ਨੂੰ ਬਹਾਦਰੀ ਪੁਰਸਕਾਰ ਪ੍ਰਦਾਨ ਕੀਤੇ। ਲੈਫਟੀਨੈਂਟ ਕਮਾਂਡਰ ਸੂਰਜ ਪਰਾਸ਼ਰ, ਲੈਫਟੀਨੈਂਟ ਕਰਨਲ ਨਤੀਸ਼ ਭਾਰਤੀ ਸ਼ੁਕਲਾ, ਮੇਜਰ ਆਦਿਤਯ ਪ੍ਰਤਾਪ ਸਿੰਘ, ਇੰਸਪੈਕਟਰ ਲਕਸ਼ਮਣ ਕੇਵਟ ਅਤੇ ਰਾਮੇਸ਼ਵਰਮ ਦੁਰਗਾ ਦੇਸ਼ਮੁਖ ਨੂੰ ਸ਼ੌਰਯ ਚੱਕਰ ਨਾਲ ਸਨਮਾਨਿਤ ਕੀਤਾ ਗਿਆ। ਉਪ ਰਾਸ਼ਟਰਪਤੀ ਸੀ ਪੀ ਰਾਧਾ ਕ੍ਰਿਸ਼ਨਨ, ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਰੱਖਿਆ ਮੰਤਰੀ ਰਾਜਨਾਥ ਸਿੰਘ, ਹੋਰ ਕੇਂਦਰੀ ਮੰਤਰੀ ਤੇ ਹਥਿਆਰਬੰਦ ਸੈਨਾਵਾਂ ਦੇ ਸੀਨੀਅਰ ਅਧਿਕਾਰੀ ਵੀ ਇਸ ਮੌਕੇ ਮੌਜੂਦ ਰਹੇ। ਲੋਕ ਸਭਾ ਸਪੀਕਰ ਓਮ ਬਿਰਲਾ ਨੇ ਅੱਜ ਚੰਡੀਗੜ੍ਹ ਵਿਚ ਹਰਿਆਣਾ ਵਿਧਾਨ ਸਭਾ ਚ ਰਾਸ਼ਟਰ ਮੰਡਲ ਸੰਸਦੀ ਸੰਘ ਇੰਡੀਆ ਰੀਜ਼ਨ ਜ਼ੋਨ 2 ਕਾਨਫਰੰਸ ਦਾ ਉਦਘਾਟਨ ਕੀਤਾ। ਇਸ ਮੌਕੇ ਉਨ੍ਹਾਂ ਦੇ ਨਾਲ ਰਾਜਸਭਾ ਦੇ ਉਪ ਸਭਾਪਤੀ ਹਰਿਵੰਸ਼, ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ, ਹਰਿਆਣਾ ਵਿਧਾਨ ਸਭਾ ਦੇ ਸਪੀਕਰ ਹਰਵਿੰਦਰ ਕਲਿਆਣ, ਡਿਪਟੀ ਸਪੀਕਰ ਕ੍ਰਿਸ਼ਨ ਲਾਲ ਮਿੱਡਾ ਅਤੇ ਹਰਿਆਣਾ ਸੰਸਦੀ ਮਾਮਲਿਆਂ ਦੇ ਮੰਤਰੀ ਮਹਿਪਾਲ ਟਾਂਡਾ ਮੌਜੂਦ ਰਹੇ। ਸੈਸ਼ਨ ਨੂੰ ਸੰਬੋਧਨ ਕਰਦਿਆਂ ਸ੍ਰੀ ਬਿਰਲਾ ਨੇ ਲੋਕਤੰਤਰੀ ਸੰਸਥਾਵਾਂ ਦੀ ਮਹੱਤਤਾ ਤੇ ਚਾਨਣਾ ਪਾਇਆ ਅਤੇ ਕਿਹਾ,
2: आज तो बड़े ऐतिहासिक लक्ष्य और संकल्प के लिए यहाँ एकत्रित हुए हैं। साझे प्रयासों से, साझी काल योजना से और भविष्य के अंदर अपने अपने राज्य की विधानसभाओं के अंदर अपने राज्य के विकसित राज्य के संकल्प के साथ विकसित भारत के संकल्प के लिए सामूहिक प्रयासों के लिए यहाँ और सामूहिक संकल्प के लिए यहाँ एकत्रित हुए हैं। देश के अंदर लोकतांत्रिक संस्थाओं में हर संस्थाओं की महत्वपूर्ण भूमिका रहती है। हर कालखंड के अंदर समय समय पर हमने लोकतांत्रिक व्यवस्था से निर्णय प्रयास करते हुए देश में सामाजिक आर्थिक परिवर्तन की दिशा तय की है।
1: ਲੋਕ ਸਭਾ ਸਪੀਕਰ ਤੋਂ ਪਹਿਲਾਂ ਰਾਜਸਭਾ ਦੇ ਉਪ ਸਭਾਪਤੀ ਹਰਵੰਸ਼ ਓਮ ਬਿਰਲਾ ਨੇ ਵੀ ਕਾਨਫਰੰਸ ਨੂੰ ਸੰਬੋਧਨ ਕੀਤਾ। ਉਨ੍ਹਾਂ ਨੇ ਦੇਸ਼ ਦੇ ਵਿਕਾਸ ਲਈ ਕੀਤੇ ਜਾ ਰਹੇ ਉਪਰਾਲਿਆਂ ਅਤੇ ਅੱਜ ਤੱਕ ਦੀਆਂ ਪ੍ਰਾਪਤੀਆਂ ਤੇ ਚਾਨਣਾ ਪਾਇਆ। ਉਦਘਾਟਨ ਸੈਸ਼ਨ ਨੂੰ ਸੰਬੋਧਨ ਕਰਦਿਆਂ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਵਿਕਾਸ ਦੇ 6 ਥੰਮਾਂ ਦੀ ਰੂਪਰੇਖਾ ਦਿੱਤੀ ਅਤੇ ਏਕੀਕ੍ਰਿਤ ਵਿਕਾਸ ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ,
3: क्षेत्रीय विकास और स्थानीय संशासन हमारा लक्ष्य है। वर्ष 2047 हरियाणा को $1 trillion से अधिक की अर्थव्यवस्था तथा 40 लाख रुपए से अधिक प्रति व्यक्ति आय वाला राज्य बनाना है। हमें सभी विभागों को ये स्पष्ट निर्देश भी दिए हैं कि वे अपने शॉर्ट टर्म और लॉन्ग टर्म लक्ष्य निर्धारित करें ताकि विकास योजनाबद्ध हो, परिणाम स्पष्ट हो और कार्य समयबद्ध हो। ऐसी व्यवस्था हमने की है।
1: ਸੈਸ਼ਨ ਦੌਰਾਨ ਹਰਿਆਣਾ ਦੇ ਇਤਿਹਾਸ ਤੇ ਇੱਕ ਵਿਸ਼ੇਸ਼ ਦਸਤਾਵੇਜ਼ੀ ਫਿਲਮ ਵੀ ਦਿਖਾਈ ਗਈ। ਇਸ ਕਾਨਫਰੰਸ 'ਚ ਦਿੱਲੀ, ਗੋਆ, ਹਰਿਆਣਾ, ਹਿਮਾਚਲ ਪ੍ਰਦੇਸ਼, ਜੰਮੂ ਕਸ਼ਮੀਰ, ਮੱਧ ਪ੍ਰਦੇਸ਼, ਮਹਾਰਾਸ਼ਟਰ, ਪੰਜਾਬ, ਰਾਜਸਥਾਨ, ਸਿੱਕਮ, ਉੱਤਰ ਪ੍ਰਦੇਸ਼ ਤੇ ਪੱਛਮੀ ਬੰਗਾਲ ਸਮੇਤ 12 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਸਪੀਕਰ, ਡਿਪਟੀ ਸਪੀਕਰ ਤੇ ਵਿਧਾਨ ਸਭਾਵਾਂ ਦੇ ਸਕੱਤਰ ਹਿੱਸਾ ਲੈਣਗੇ। ਕੇਂਦਰੀ ਵਣਜ ਤੇ ਉਦਯੋਗ ਮੰਤਰੀ ਪਿਊਸ਼ ਗੋਇਲ ਨੇ ਅੱਜ ਦੇਸ਼ ਭਰ ਵਿਚ 100 ਉਦਯੋਗਿਕ ਪਾਰਕਾਂ ਦੇ ਵਿਕਾਸ ਨੂੰ ਤੇਜ਼ ਕਰਨ ਲਈ ਭਵਿਆ ਪੋਰਟਲ ਜਾਰੀ ਕੀਤਾ। ਨਵੀਂ ਦਿੱਲੀ ਚ ਆਯੋਜਿਤ ਇਕ ਸਮਾਗਮ ਦੌਰਾਨ ਸ੍ਰੀ ਗੋਇਲ ਨੇ ਕਿਹਾ ਕਿ ਇਹ ਪੋਰਟਲ ਆਧੁਨਿਕ ਉਦਯੋਗਿਕ ਖੇਤਰਾਂ ਦੇ ਵਿਕਾਸ ਚ ਮਦਦ ਕਰੇਗਾ। ਉਨ੍ਹਾਂ ਦਸਿਆ ਕਿ ਇਹ ਬਿਹਤਰ ਸੜਕ, ਰੇਲ ਤੇ ਹੋਰ ਆਵਾਜਾਈ ਸਹੂਲਤਾਂ, ਬਿਜਲੀ ਤੇ ਪਾਣੀ ਸਪਲਾਈ, ਡਿਜੀਟਲ ਰਾਜ ਸ਼ਾਸਨ, ਕਰਮਚਾਰੀ ਸਹੂਲਤਾਂ ਤੇ ਵਾਤਾਵਰਣ ਅਨੁਕੂਲ ਵਿਕਾਸ ਤੇ ਧਿਆਨ ਕੇਂਦਰਿਤ ਕਰੇਗਾ। ਕੇਂਦਰੀ ਮੰਤਰੀ ਮੰਡਲ ਨੇ 33,660 crore ਦੇ ਬਜਟ ਨਾਲ ਇਸ ਯੋਜਨਾ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @RNU ਜਲੰਧਰ ਅਤੇ ਯੂਟਿਊਬ ਤੇ ਸਾਡਾ ਚੈਨਲ ਹੈ @EIR ਜਲੰਧਰ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਸਬਕਾ ਸਾਥ, ਸਬਕਾ ਵਿਕਾਸ, ਸਬਕਾ ਵਿਸ਼ਵਾਸ ਤੇ ਸਬਕਾ ਪ੍ਰਯਾਸ ਦੇ

0: ਸਿਧਾਂਤਾਂ ਤੋਂ ਪ੍ਰੇਰਿਤ ਹੋ ਕੇ ਭਾਰਤ ਨੇ ਪਿਛਲੇ 12 ਸਾਲਾਂ 'ਚ ਬੇਮਿਸਾਲ ਤਬਦੀਲੀ ਦੇਖੀ ਹੈ। ਇਸ ਸਮੇਂ ਦੌਰਾਨ ਨਰਿੰਦਰ ਮੋਦੀ ਸਰਕਾਰ ਨੇ ਗਰੀਬਾਂ, ਕਿਸਾਨਾਂ, ਔਰਤਾਂ ਅਤੇ ਨੌਜਵਾਨਾਂ ਦੀ ਭਲਾਈ ਅਤੇ ਸਸ਼ਕਤੀਕਰਨ ਲਈ ਕਈ ਮਹੱਤਵਪੂਰਨ ਕਦਮ ਚੁੱਕੇ ਨੇ। ਆਕਾਸ਼ਵਾਣੀ ਖਬਰਾਂ ਵੱਖ ਵੱਖ ਮੁੱਖ ਖੇਤਰਾਂ 'ਚ ਸਰਕਾਰ ਦੇ ਉਪਰਾਲਿਆਂ ਬਾਰੇ ਇੱਕ ਵਿਸ਼ੇਸ਼ ਪੇਸ਼ਕਾਰੀ ਲੈ ਕੇ ਆਇਆ। ਅੱਜ ਅਸੀਂ ਸਰਕਾਰ ਵੱਲੋਂ ਚੁਗਿਰਦੇ ਦੀ ਸੁਰੱਖਿਆ ਲਈ ਚੁੱਕੇ ਗਏ ਕਦਮਾਂ ਬਾਰੇ ਗੱਲ ਕਰਾਂਗੇ। ਪੇਸ਼ ਹੈ ਇੱਕ ਰਿਪੋਰਟ।
1: ਕੇਂਦਰ ਸਰਕਾਰ ਨੇ ਪਿਛਲੇ 12 ਸਾਲਾਂ 'ਚ ਚੁਗਿਰਦੇ ਦੀ ਸੁਰੱਖਿਆ ਦੇ ਖੇਤਰ 'ਚ ਕਈ ਅਹਿਮ ਕਦਮ ਚੁੱਕੇ ਨੇ। ਗੰਗਾ ਨਦੀ ਅਤੇ ਇਸ ਦੀਆਂ ਸਹਾਇਕ ਨਦੀਆਂ ਦੀ ਸਫਾਈ ਅਤੇ ਚੁਗਿਰਦੇ ਨੂੰ ਬਿਹਤਰ ਬਣਾਉਣ ਲਈ 2014 'ਚ ਨਮਾਮੀ ਗੰਗੇ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ। ਇਸ ਪ੍ਰੋਗਰਾਮ ਤਹਿਤ ਹੁਣ ਤੱਕ ਕੁੱਲ 524 ਪ੍ਰੋਜੈਕਟਾਂ ਨੂੰ ਪ੍ਰਵਾਨਗੀ ਦਿੱਤੀ ਗਈ ਹੈ, ਜਿਨ੍ਹਾਂ 'ਚੋਂ 355 ਪ੍ਰੋਜੈਕਟ ਪੂਰੇ ਹੋ ਚੁੱਕੇ ਨੇ। ਦੇਸ਼ ਵਿੱਚ ਜੰਗਲਾਂ ਦੀ ਸਾਂਭ ਸੰਭਾਲ ਅਤੇ ਇਸ ਨੂੰ ਵਧਾਉਣ ਲਈ 2015 'ਚ ਗ੍ਰੀਨ ਇੰਡੀਆ ਮਿਸ਼ਨ ਦੀ ਸ਼ੁਰੂਆਤ ਕੀਤੀ ਗਈ। ਇਸ ਸਮੇਂ ਭਾਰਤ ਦਾ ਜੰਗਲਾਤ ਖੇਤਰ 800,000 ਵਰਗ ਕਿਲੋਮੀਟਰ ਤੋਂ ਵੱਧ ਹੋ ਗਿਆ ਹੈ, ਜੋ ਕਿ ਦੇਸ਼ ਦੇ ਕੁੱਲ ਭੂਗੋਲਿਕ ਖੇਤਰ ਦਾ 25% ਤੋਂ ਵੱਧ ਹੈ। ਇਸ ਦੇ ਨਾਲ ਹੀ ਕੁੱਲ ਜੰਗਲਾਤ ਖੇਤਰ ਦੇ ਮਾਮਲੇ 'ਚ ਭਾਰਤ ਦੁਨੀਆ ਵਿੱਚ 9ਵੇਂ ਸਥਾਨ ਤੇ ਪਹੁੰਚ ਗਿਆ ਹੈ। ਇਸ ਤੋਂ ਇਲਾਵਾ 2024 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਏਕ ਪੇੜ ਮਾਂ ਕੇ ਨਾਮ ਮੁਹਿੰਮ ਦੀ ਸ਼ੁਰੂਆਤ ਕੀਤੀ, ਜੋ ਦੁਨੀਆ ਦੀਆਂ ਸਭ ਤੋਂ ਵੱਡੀਆਂ ਜਨਤਕ ਹਿੱਸੇਦਾਰੀ ਵਾਲੀਆਂ ਚੁਗਿਰਦਾ ਮੁਹਿੰਮਾਂ ਵਿੱਚੋਂ ਇੱਕ ਬਣ ਗਈ ਹੈ। ਇਸ ਮੁਹਿੰਮ ਤਹਿਤ ਦਸੰਬਰ 2024 ਤੱਕ 262 ਕਰੋੜ ਤੋਂ ਵੱਧ ਬੂਟੇ ਲਗਾਏ ਜਾ ਚੁੱਕੇ ਨੇ। ਜਲਵਾਯੂ ਤਬਦੀਲੀ ਦਾ ਮੁਕਾਬਲਾ ਕਰਨ ਲਈ 2022 ਵਿੱਚ ਸ਼ੁਰੂ ਕੀਤਾ ਗਿਆ ਮਿਸ਼ਨ ਲਾਈਫ ਚੁਗਿਰਦੇ ਅਨੁਕੂਲ ਜੀਵਨ ਸ਼ੈਲੀ ਨੂੰ ਉਤਸ਼ਾਹਿਤ ਕਰਦਾ ਹੈ। ਭਾਰਤ ਨੇ ਕਾਰਬਨ ਨਿਕਾਸ ਨੂੰ 33% ਘਟਾਉਣ ਦਾ ਆਪਣਾ ਟੀਚਾ ਤੈਅ ਸਮੇਂ ਤੋਂ 11 ਸਾਲ ਪਹਿਲਾਂ ਹੀ ਹਾਸਲ ਕਰ ਲਿਆ। ਇਸ ਤੋਂ ਇਲਾਵਾ 2015 'ਚ ਸ਼ੁਰੂ ਕੀਤਾ ਗਿਆ ਅੰਤਰਰਾਸ਼ਟਰੀ ਸੂਰਜੀ ਕੱਠਜੋੜ ਭਾਰਤ ਲਈ ਇੱਕ ਮਹੱਤਵਪੂਰਨ ਪ੍ਰਾਪਤੀ ਹੈ, ਜਿਸ ਨੇ ਭਾਰਤ ਨੂੰ ਸਾਫ਼ ਸੁਥਰੀ ਊਰਜਾ ਅਤੇ ਜਲਵਾਯੂ ਤਬਦੀਲੀ ਦਾ ਮੁਕਾਬਲਾ ਕਰਨ ਦੇ ਖੇਤਰ 'ਚ ਅੰਤਰਰਾਸ਼ਟਰੀ ਪਛਾਣ ਦਵਾਈ ਹੈ। ਅੱਜ ਜਦੋਂ ਪੂਰੀ ਦੁਨੀਆ ਜਲਵਾਯੂ ਤਬਦੀਲੀ ਅਤੇ ਕੁਦਰਤੀ ਸਰੋਤਾਂ ਤੇ ਵੱਧਦੇ ਦਬਾਅ ਨਾਲ ਸੰਬੰਧਿਤ ਚੁਣੌਤੀਆਂ ਦਾ ਸਾਹਮਣਾ ਕਰ ਰਹੀ ਹੈ, ਭਾਰਤ ਵਿਕਾਸ ਅਤੇ ਚੁਗਿਰਦਾ ਸੁਰੱਖਿਆ ਵਿਚਕਾਰ ਸੰਤੁਲਨ ਬਣਾ ਕੇ ਲਗਾਤਾਰ ਅੱਗੇ ਵੱਧ ਰਿਹਾ ਹੈ। ਬਿਊਰੋ ਰਿਪੋਰਟ ਨਾਲ ਜਲੰਧਰ ਤੋਂ ਆਕਾਸ਼ਵਾਣੀ ਖ਼ਬਰਾਂ ਲਈ ਮੈਂ ਕਾਜਲ।
0: ਪੈਟਰੋਲੀਅਮ ਤੇ ਕੁਦਰਤੀ ਗੈਸ ਮੰਤਰਾਲੇ ਨੇ ਕਿਹਾ ਕਿ ਪੱਛਮੀ ਏਸ਼ੀਆ 'ਚ ਟਕਰਾਅ ਦੇ ਬਾਵਜੂਦ ਦੇਸ਼ 'ਚ ਕੱਚੇ ਤੇਲ LPG ਤੇ ਕੁਦਰਤੀ ਗੈਸ ਦੀ ਸਪਲਾਈ ਪੂਰੀ ਤਰ੍ਹਾਂ ਆਮ ਵਾਂਗ ਬਣੀ ਹੋਈ ਹੈ। ਅੱਜ ਨਵੀਂ ਦਿੱਲੀ 'ਚ ਇੱਕ ਅੰਤਰ ਮੰਤਰਾਲਾ ਪ੍ਰੈਸ ਕਾਨਫਰੰਸ ਮੰਤਰਾਲੇ ਦੇ ਵਧੀਕ ਸਕੱਤਰ ਪ੍ਰਵੀਨ ਖਨੂਜਾ ਨੇ ਕਿਹਾ ਕਿ ਦੇਸ਼ ਭਰ 'ਚ ਪੈਟਰੋਲ, ਡੀਜ਼ਲ ਤੇ LPG ਦੇ ਢੁਕਵੇਂ ਭੰਡਾਰ ਉਪਲਬਧ ਨੇ। ਇਸ ਮੌਕੇ ਰਸਾਇਣ ਤੇ ਖਾਦਾਂ ਮੰਤਰਾਲੇ ਦੀ ਵਧੀਕ ਸਕੱਤਰ ਅਪਰਣਾ ਸ਼ਰਮਾ ਨੇ ਕਿਹਾ ਕਿ ਦੇਸ਼ 'ਚ ਖਾਦਾਂ ਦੇ ਢੁਕਵੇਂ ਭੰਡਾਰ ਨੇ ਹੁਣ ਤੱਕ ਕਿਸਾਨਾਂ ਨੇ ਲਗਭਗ 86 ਲੱਖ ਮੀਟ੍ਰਿਕ ਟਨ ਖਾਦ ਖਰੀਦੀ ਹੈ। ਇਜ਼ਰਾਈਲ ਤੇ ਇਰਾਨ ਦਰਮਿਆਨ ਹਫ਼ਤਿਆਂ ਤੋਂ ਚੱਲ ਰਹੀ ਜੰਗ ਬੰਦੀ ਟੁੱਟਣ ਤੋਂ ਬਾਅਦ ਪੱਛਮੀ ਏਸ਼ੀਆ 'ਚ ਗੰਭੀਰ ਤਣਾਅ ਬਣਿਆ ਹੋਇਆ। ਖੇਤਰ 'ਚ ਮਿਜ਼ਾਇਲ ਤੇ ਹਵਾਈ ਹਮਲੇ ਮੁੜ ਤੋਂ ਸ਼ੁਰੂ ਹੋ ਗਏ ਨੇ। ਬੀਤੀ ਰਾਤ ਇਰਾਨ ਦੇ ਇਸਲਾਮਿਕ ਰੈਵੋਲਿਊਸ਼ਨਰੀ ਗਾਰਡ ਕੋਰ ਨੇ ਇਜ਼ਰਾਈਲ ਵੱਲ ਬੈਲਿਸਟਿਕ ਮਿਜ਼ਾਇਲਾਂ ਦਾਗੀਆਂ। ਹਮਲੇ ਨੇ ਉੱਤਰੀ ਇਜ਼ਰਾਈਲ 'ਚ ਰਾਮਤ ਡੇਵਿਡ ਏਅਰਫੋਰਸ ਬੇਸ ਨੂੰ ਨਿਸ਼ਾਨਾ ਬਣਾਇਆ। ਇਜ਼ਰਾਈਲੀ ਅਧਿਕਾਰੀਆਂ ਨੇ ਕਿਹਾ ਕਿ ਕਈ ਖੇਤਰਾਂ 'ਚ ਵਿਦਿਅਕ ਗਤੀਵਿਧੀਆਂ ਨੂੰ ਮੁਅੱਤਲ ਕਰ ਦਿੱਤਾ ਗਿਆ ਤੇ ਪੂਰੇ ਦੇਸ਼ 'ਚ ਹਾਈ ਅਲਰਟ ਬਣਿਆ ਹੋਇਆ। ਇਧਰ ਭਾਰਤ ਨੇ ਪੱਛਮੀ ਏਸ਼ੀਆ 'ਚ ਨਵੇਂ ਹਮਲਿਆਂ ਤੇ ਡੂੰਘਾ ਦੁੱਖ ਜ਼ਾਹਰ ਕੀਤਾ ਹੈ। ਵਿਦੇਸ਼ ਮੰਤਰਾਲੇ ਨੇ ਇੱਕ ਬਿਆਨ 'ਚ ਕਿਹਾ ਕਿ ਘਟਨਾਕ੍ਰਮ ਅੰਤਰਰਾਸ਼ਟਰੀ ਭਾਈਚਾਰੇ ਲਈ ਗੰਭੀਰ ਚਿੰਤਾ ਦਾ ਵਿਸ਼ਾ ਨੇ। ਮੰਤਰਾਲੇ ਨੇ ਖੇਤਰ 'ਚ ਸ਼ਾਂਤੀ ਤੇ ਸਥਿਰਤਾ ਬਹਾਲ ਕਰਨ ਲਈ ਚੱਲ ਰਹੀ ਕੂਟਨੀਤਿਕ ਗੱਲਬਾਤ ਨੂੰ ਪੂਰਾ ਕਰਨ ਦੀ ਵੀ ਅਪੀਲ ਕੀਤੀ। ਇਰਾਨ 'ਚ ਹਾਲ ਹੀ ਦੇ ਦਿਨਾਂ 'ਚ ਵਿਗੜਦੀ ਸਥਿਤੀ ਦੇ ਮੱਦੇਨਜ਼ਰ ਭਾਰਤੀ ਦੂਤਕਾਰ ਨੇ ਭਾਰਤੀ ਨਾਗਰਿਕਾਂ ਨੂੰ ਇਰਾਨ ਦੀ ਯਾਤਰਾ ਕਰਨ ਤੋਂ ਬਚਣ ਦੀ ਸਲਾਹ ਦਿੱਤੀ ਹੈ। ਦੂਤਕਾਰ ਨੇ ਇਰਾਨ 'ਚ ਮੌਜੂਦ ਭਾਰਤੀ ਨਾਗਰਿਕਾਂ ਨੂੰ ਆਵਾਜਾਈ ਦੇ ਉਪਲਬਧ ਸਾਧਨਾਂ ਦੀ ਵਰਤੋਂ ਕਰਕੇ ਦੇਸ਼ ਛੱਡਣ ਦੀ ਵੀ ਸਲਾਹ ਦਿੱਤੀ ਹੈ। ਦੇਸ਼ ਦਾ ਭਰੋਸੇਮੰਦ ਲੋਕ ਪ੍ਰਸਾਰਕ ਆਕਾਸ਼ਵਾਣੀ ਅੱਜ ਆਪਣੇ 90 ਸਾਲ ਪੂਰੇ ਹੋਣ ਦਾ ਜਸ਼ਨ ਮਨਾ ਰਿਹਾ ਹੈ। ਇਹ ਦਿਨ 8 ਜੂਨ 1936 ਨੂੰ ਇੰਡੀਅਨ ਸਟੇਟ ਬ੍ਰੌਡਕਾਸਟਿੰਗ ਸਰਵਿਸ ਦਾ ਨਾਮ ਬਦਲ ਕੇ ਆਲ ਇੰਡੀਆ ਰੇਡੀਓ ਰੱਖਿਆ ਗਿਆ ਸੀ। ਇਸ ਦੌਰਾਨ ਆਕਾਸ਼ਵਾਣੀ ਜਲੰਧਰ ਵੱਲੋਂ ਅੱਜ KL ਸਹਿਗਲ ਆਡੀਟੋਰੀਅਮ ਵਿਖੇ ਇੱਕ ਸ਼ਾਸਤਰੀ ਸੰਗੀਤ ਸਮਾਰੋਹ ਇੱਕ ਸ਼ਾਮ ਸ਼ਾਸਤਰੀ ਸੰਗੀਤ ਦੇ ਨਾਮ ਕਰਵਾਇਆ ਜਾ ਰਿਹਾ ਹੈ। ਭਾਰਤ ਵਿੱਚ ਆਕਾਸ਼ਵਾਣੀ ਦੇ ਪ੍ਰਸਾਰਣ ਦੇ 90 ਸਾਲ ਪੂਰੇ ਹੋਣ ਨੂੰ ਸਮਰਪਿਤ ਇਹ ਸੰਗੀਤ ਸਮਾਰੋਹ ਅੱਜ ਸ਼ਾਮੀ 6:30 ਵਜੇ ਸ਼ੁਰੂ ਹੋਇਆ। ਪੱਛਮੀ ਬੰਗਾਲ ਆਯੁਸ਼ਮਾਨ ਭਾਰਤ ਪ੍ਰਧਾਨ ਮੰਤਰੀ ਜਨ ਆਰੋਗਿਆ ਯੋਜਨਾ ਨੂੰ ਲਾਗੂ ਕਰਨ ਵਾਲੇ ਦੇਸ਼ ਦੇ 36 ਰਾਜਾਂ ਅਤੇ ਕੇਂਦਰੀ ਸ਼ਾਸਿਤ ਪ੍ਰਦੇਸ਼ਾਂ 'ਚ ਸ਼ਾਮਲ ਹੋ ਗਿਆ। ਇਹ ਯੋਜਨਾ ਲੋਕ ਲਾਭਪਾਤਰੀਆਂ ਨੂੰ ਸੈਕੰਡਰੀ ਤੇ ਤੀਜੇ ਦਰਜੇ ਦੀ ਦੇਖਭਾਲ ਲਈ ਹਸਪਤਾਲ 'ਚ ਦਾਖਲ ਹੋਣ ਵਾਸਤੇ ਪ੍ਰਤੀ ਪਰਿਵਾਰ ਪ੍ਰਤੀ ਸਾਲ 5 ਲੱਖ ਰੁਪਏ ਦਾ ਸਿਹਤ ਬੀਮਾ ਪ੍ਰਦਾਨ ਕਰਦੀ ਹੈ। ਇਹ ਗੁਣਵੱਤਾ ਤੇ ਕਿਫਾਇਤੀ ਸਿਹਤ ਸੰਭਾਲ ਤੱਕ ਪਹੁੰਚ ਵੀ ਵਧਾਏਗੀ ਤੇ ਰਾਜ 'ਚ ਬਿਹਤਰ ਸਿਹਤ ਸੰਭਾਲ ਪ੍ਰਣਾਲੀ ਨੂੰ ਮਜ਼ਬੂਤ ਕਰੇਗੀ। ਮੌਸਮ ਵਿਭਾਗ ਨੇ ਅਗਲੇ 3 ਦਿਨਾਂ ਲਈ ਪੰਜਾਬ, ਹਰਿਆਣਾ, ਚੰਡੀਗੜ੍ਹ ਤੇ ਦਿੱਲੀ 'ਚ ਲੂ ਚੱਲਣ ਦੀ ਪੇਸ਼ੀਨਗੋਈ ਕੀਤੀ ਹੈ। ਤੇ ਆਖਰ 'ਚ ਖਾਸ ਖਬਰਾਂ ਇੱਕ ਵਾਰ ਫਿਰ ਤੋਂ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਅੱਜ ਰਾਸ਼ਟਰਪਤੀ ਭਵਨ ਵਿਖੇ ਆਯੋਜਿਤ ਇੱਕ ਵਿਸ਼ੇਸ਼ ਸਮਾਰੋਹ 'ਚ ਵੱਖ ਵੱਖ ਹਥਿਆਰਬੰਦ ਪੁਲਿਸ ਬਲਾਂ ਦੇ ਪੁਲਿਸ ਕਰਮਚਾਰੀਆਂ ਨੂੰ ਬਹਾਦਰੀ ਪੁਰਸਕਾਰ ਪ੍ਰਦਾਨ ਕੀਤੇ। ਲੋਕ ਸਭਾ ਸਪੀਕਰ ਓਮ ਬਿਰਲਾ ਨੇ ਅੱਜ ਚੰਡੀਗੜ੍ਹ 'ਚ ਰਾਸ਼ਟਰ ਮੰਡਲ ਸੰਸਦੀ ਸੰਘ ਇੰਡੀਆ ਰੀਜਨ ਜ਼ੋਨ 2 ਕਾਨਫਰੰਸ ਦਾ ਕੀਤਾ ਉਦਘਾਟਨ। ਕੇਂਦਰੀ ਮੰਤਰੀ ਪਿਊਸ਼ ਗੋਇਲ ਵੱਲੋਂ ਦੇਸ਼ ਭਰ 'ਚ 100 ਉਦਯੋਗਿਕ ਪਾਰਕਾਂ ਦੇ ਵਿਕਾਸ ਨੂੰ ਤੇਜ਼ ਕਰਨ ਲਈ ਭਵਿਆ ਪੋਰਟਲ ਦੀ ਸ਼ੁਰੂਆਤ।

ਕੇਂਦਰ ਤੋਂ ਸੁਣਦੇ ਸੀ। ਐਫਐਮ ਬੈਂਡ 101.1 ਮੈਗਾਹਰਟਸ ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਐਫਐਮ ਬਠਿੰਡਾ ਦੇ ਪ੍ਰਸਾਰਣ। ਇਸ ਵੇਲੇ ਸਾਡੇ ਸਟੂਡੀਓ ਦੀ ਕੜੀ ਮੁਤਾਬਿਕ ਸਮਾਂ ਹੋ ਰਿਹਾ ਹੈ 7:45 ਪੇਸ਼ ਹੈ ਸਾਡੇ ਸਰੋਤਿਆਂ ਦੀਆਂ ਫੋਨ ਕਾਲਸ ਦੇ ਆਧਾਰਿਤ ਪ੍ਰੋਗਰਾਮ ਸ਼ਾਮ ਸੁਹਾਨੀ।

0: जी हां श्रोतियों, वेखदे हां किसने डायल कीता है 0164-2240-331। हैलो, सत श्री अकाल। कौन जनाब बोल रहे ने, केड़ी जगह तो बोल रहे ने?
1: मैं मेजर सिंह बोलदा जी, पिंड बराड़ सिंजू तो।
0: मेजर सिंह जी की हाल चाल ने?
1: ठीक है जी, बहुत वधिया। ते सुनाओ जी, बड़ी टाइम तो आए जी अज की।
0: हां, बड़े दिना तो आया है ना,
1: बहुत टाइम तो आए।
0: आहा, ए बड़े दिना बाद मिलिए है ना, प्यार बड़ा वधदा है कहंदे ने है ना।
1: नजारा वधदा आ जांदा
0: क्योंकि अखियां उड़ीकदियां रहंदियां, कन उड़ीकदे भी प्यारी मिठी आवाज सुनिए है ना।
1: हां जी हां जी।
0: ਵਿਜੇ ਸਿੰਘ ਜੀ, ਮਜ਼ਾ ਆ ਰਿਹਾ ਤੁਹਾਡੇ ਨਾਲ ਗੱਲਾਂ ਕਰਕੇ। ਤੁਸੀਂ ਸਾਡੇ ਪੱਕੇ ਸਰੋਤਾ ਹੋ ਹੈ ਨਾ?
1: ਜਾਵਾਂ ਪੱਕੇ ਸਰੋਤਾ ਜੀ, ਜਾਵਾਂ ਇੱਕ ਮਿੰਟ ਨਹੀਂ ਸਾਹ ਲੈਂਦੇ ਰੇੜ ਕੇ ਬਿਨਾ।
0: ਆਹਾਹਾ, ਸਾਡਾ ਵੀ ਜੀ ਨਹੀਂ ਲੱਗਦਾ ਜਦੋਂ ਤੁਹਾਡੀ ਕਾਲ ਨਹੀਂ ਆਉਂਦੀ ਨਾ, ਸਾਡਾ ਵੀ ਜੀ ਨਹੀਂ ਲੱਗਦਾ। ਤੇ ਫਰਮਾਇਸ਼ ਦੱਸੋ ਫਿਰ ਵਿਜੇ ਸਿੰਘ ਜੀ ਆਪਣੀ।
1: ਮੁਹੰਮਦ ਸਿੰਘ ਜੀ ਤੇ ਰਣਜੀਤ ਕੌਰ ਦਾ ਜਿਹੜਾ ਮਰਜ਼ੀ ਲਾ ਦੇ।
0: ਆਹਾ, ਮਜ਼ਾ ਆ ਗਿਆ ਜੀ ਤੁਹਾਡੇ ਨਾਲ ਗੱਲਾਂ ਕਰਕੇ। ਫੋਨ ਕਰਨ ਲਈ ਸ਼ੁਕਰੀਆ ਜਨਾਬ।
1: ਧੰਨਵਾਦ ਜੀ।
0: ਪੇਸ਼ ਹੈ ਤੁਹਾਡੀ ਫਰਮਾਇਸ਼ ਤੇ ਇੱਕ ਗੀਤ।

0: ਜੀ ਹਾਂ ਸਰੋਤਿਓ, ਘੜੀ ਦੀਆਂ ਸੂਈਆਂ ਬੜੀ ਤੇਜ਼ੀ ਨਾਲ ਅੱਗੇ ਵੱਧ ਰਹੀਆਂ ਨੇ ਅਤੇ ਫੋਨ ਦੀ ਘੰਟੀ ਵੀ ਬੜੀ ਤੇਜ਼ੀ ਨਾਲ ਵੱਧ ਰਹੀ ਹੈ। ਵੇਖਦੇ ਹਾਂ ਕਿਹੜੇ ਸਰੋਤਾ ਇੰਤਜ਼ਾਰ ਕਰ ਰਹੇ ਨੇ। ਹੈਲੋ,
1: ਸਤਿ ਸ਼੍ਰੀ ਅਕਾਲ ਜਨਾਬ।
0: ਸਤਿ ਸ਼੍ਰੀ

0: ਅਕਾਲ ਨਮਸਕਾਰ ਕੌਣ ਜਨਾਬ ਬੋਲ ਰਹੇ ਬਹੁਤ ਵਧੀਆ ਵਾਹਿਗੁਰੂ ਦੀ ਮਿਹਰ ਹੈ ਜੀ ਤੁਸੀਂ ਸੁਣਾਓ
1: ਠੀਕ ਠਾਕ ਹੈ ਜੀ
0: ਆਨੰਦ ਮੰਗਲ
1: ਬਿਲਕੁਲ ਜੀ ਬਿਲਕੁਲ ਬਿਲਕੁਲ
0: ਚਲੋ ਆਪਣਾ ਨਾਂ ਤੇ ਗ੍ਰਾਂ ਦੱਸ ਦਿਓ
1: ਪਿੰਡ ਮੱਲਾ ਜੀ ਬਾਜੇ ਖਾਨੇ ਫਰੀਦਕੋਟ ਜ਼ਿਲ੍ਹਾ ਹੈ
0: ਜੀ
1: ਪਿੰਡ ਮੱਲਾ ਹੈ
0: ਨਾਂ ਵੀ ਦੱਸ ਦਿਓ
1: ਨਿਰਮਲ ਸਿੰਘ ਮੇਰਾ ਨਾਂ ਜੀ
0: ਨਿਰਮਲ ਸਿੰਘ ਜੀ ਮੱਲਾ ਤੋਂ ਬੋਲ ਰਹੇ ਹੋ ਕੀ ਹਾਲ ਚਾਲ ਨੇ ਪ੍ਰਭੂ
1: ਠੀਕ ਹੈ ਜੀ ਠੀਕ ਹੈ ਠੀਕ ਹੈ ਕਿਰਪਾ ਮਾਲਕ ਦੀ
0: ਹਾਂ ਫਰਮਾਇਸ਼ ਦੱਸੋ ਆਪਣੀ
1: ਮੁਹੰਮਦ ਦੀ ਗੜਾਈ ਗਾਣਾ ਟੈਲੀਵਿਜ਼ਨ ਲਾਏ ਦੇ ਤਸਵੀਰਾਂ ਬੋਲਦੀਆਂ
0: ਹਾਂ ਪੁਰਾਣੇ ਵੇਲੇ ਬੜਾ ਚੱਲਿਆ ਕਰਦੇ ਜੀ
1: ਇੱਕ ਫਰਮਾਇਸ਼ ਹੋਰ ਹੈ ਜੀ ਬਾਜੇ ਖਾਨੇ ਤੋਂ ਟੇਪ ਕੱਟ ਵਾਲਾ ਮੁੰਡਾ ਕਾਕਾ ਕਾਕਾ ਹੈ
0: ਜੀ
1: ਉਹ ਖਬਰਾਂ ਵਾਲੇ ਰੇਡ ਕੇ ਠੀਕ ਕਰਦਾ ਜੀ ਉਹ
0: ਅੱਛਾ
1: ਉਹ ਵੀ ਕਹਿੰਦੇ ਸੀ ਮੇਰਾ ਨਾਂ ਲੈ ਦਿਓ ਵਿੱਚ
0: ਚਲੋ ਫਿਰ ਤਾਂ ਸਾਡਾ ਫਿਰ ਤਾਂ ਸਾਡਾ ਸਾਥੀ ਹੈ ਸਾਡਾ ਮਿੱਤਰ ਮੰਡਲੀ ਦਾ ਇੱਕ ਹਿੱਸਾ ਹੈ ਕਿਉਂਕਿ ਸਾਡੀ ਜਿਹੜੀ ਗੱਲਬਾਤ ਹੈ ਉਹ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ ਵਿੱਚ ਸਹਾਈ ਹੁੰਦਾ ਹੈ ਨਾ
1: ਹਾਂਜੀ ਹਾਂਜੀ ਹਾਂਜੀ
0: ਚਲੋ ਪੇਸ਼ ਹੈ ਤੁਹਾਡੇ ਦੋਨਾਂ ਮਿੱਤਰਾਂ ਦੀ ਫਰਮਾਇਸ਼ ਤੇ ਮੁਹੰਮਦ ਸਦੀਕ ਤੇ ਰਣਜੀਤ ਕੌਰ ਦੀ ਆਵਾਜ਼ ਵਿੱਚ ਇਹ ਗੀਤ ਫੋਨ ਕਰਨ ਲਈ ਸ਼ੁਕਰੀਆ ਜਨਾਬ
1: ਧੰਨਵਾਦ ਜੀ ਧੰਨਵਾਦ
0: ਧੰਨਵਾਦ ਜੀ

ਸਰੋਤਿਓ, ਇਸ ਗੀਤ ਦੇ ਨਾਲ ਹੀ ਆਪਣੇ ਰੇਡੀਓ ਦੋਸਤ ਲਵਲੀਨ ਸਚਦੇਵਾ ਨੂੰ ਪ੍ਰੋਗਰਾਮ ਸ਼ਾਮ ਸੁਹਾਨੀ ਖਤਮ ਕਰਨ ਦੀ ਆਗਿਆ ਦਿਓ। ਇਸ ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਸਨ ਜਨਾਬ ਬਲਜੀਤ ਸ਼ਰਮਾ। ਰੱਬ ਖੈਰ ਕਰੇ, ਫਿਰ ਮਿਲਾਂਗੇ।

0: ਹੁਣੇ ਤੁਸੀਂ ਸੁਣ ਰਹੇ ਸੀ ਪ੍ਰਾਯੋਜਿਤ ਪ੍ਰੋਗਰਾਮ ਉਮੰਗ। ਇਸ ਪ੍ਰੋਗਰਾਮ ਦੇ ਪ੍ਰਾਯੋਜਕ ਸਨ NCERT FM ਬੈਂਡ 101.1 ਮੈਗਾਹਰਟਜ਼ ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਇਸ ਵੇਲੇ ਸਾਡੇ ਸਟੂਡੀਓ ਦੀ ਘੜੀ ਮੁਤਾਬਿਕ ਸਮਾਂ ਹੋ ਰਿਹਾ ਰਾਤ ਦੇ 8:44:45। ਹੁਣ ਤੋਂ ਥੋੜ੍ਹੀ ਦੇਰ ਬਾਅਦ 9:45 ਤੁਸੀਂ ਸੁਣੋਗੇ ਸਮਾਚਾਰ ਸੰਧਿਆ, ਯਾਨੀ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ, 9:00 ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਰਾਹੀਂ ਰਿਲੇਅ ਕੀਤਾ ਜਾਏਗਾ। ਥੋੜ੍ਹੀ ਦੇਰ ਲਈ ਇਸਦਾ ਸਾਡੇ ਨਾਲ ਇੰਤਜ਼ਾਰ ਕਰੋ।
1: ਨਮਸਕਾਰ, ਆਕਾਸ਼ਵਾਣੀ ਸੇ ਸਮਾਚਾਰ ਸੰਧਿਆ ਕੇ ਸਾਥ ਮੈਂ ਲਵਲੀਨ ਨਿਗਮ। राष्ट्रपति द्रौपदी मुर्मू ने राष्ट्रपति भवन में रक्षा अलंकरण समारोह में सशस्त्र बलों और पुलिस कर्मियों को वीरता पुरस्कार प्रदान किए। पश्चिम बंगाल के आयुष्मान भारत प्रधानमंत्री जन आरोग्य योजना में शामिल होने के साथ ही ये योजना पूरे देश में लागू। आंध्र प्रदेश के विशाखापट्टनम इस्पात संयंत्र में भीषण अग्निकांड में 8 लोगों की मौत। भारत को इस वर्ष सितंबर के बाद भी यूरोपीय संघ को मत्स्य

ਹੁਣੇ ਤੁਸੀਂ ਵਿਵਿਧ ਭਾਰਤੀ ਦੇ ਪ੍ਰੋਗਰਾਮ ਸੁਣ ਰਹੇ ਸੀ। ਐਫਐਮ ਬੈਂਡ 101.1 ਮੈਗਾਹਰਟਜ਼ ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਐਫਐਮ ਬਠਿੰਡਾ ਦੇ ਪ੍ਰਸਾਰਣ। ਇਸ ਵੇਲੇ ਸਾਡੇ ਸਟੂਡੀਓ ਦੀ ਕੜੀ ਮੁਤਾਬਿਕ ਸਮਾਂ ਹੋ ਰਿਹਾ ਹੈ ਰਾਤ ਦੇ 11:05। ਇਸ ਦੇ ਨਾਲ ਹੀ ਸਾਡੀ ਅੱਜ ਦੀ ਪ੍ਰਸਾਰਣ ਸਭਾ ਇੱਥੇ ਹੀ ਸਮਾਪਤ ਹੁੰਦੀ ਹੈ। ਕੱਲ੍ਹ ਸਵੇਰੇ 5:55 ਤੇ ਕੱਲ੍ਹ ਦੀ ਪ੍ਰਸਾਰਣ ਸਭਾ ਦੇ ਪ੍ਰੋਗਰਾਮ ਲੈ ਕੇ ਤੁਹਾਡੀ ਸੇਵਾ ਵਿੱਚ ਫਿਰ ਹਾਜ਼ਰ ਹੋਵਾਂਗੇ। ਤਦ ਤੱਕ ਲਈ ਆਗਿਆ ਦਿਓ। ਜੈ ਹਿੰਦ।